ਕੇਵਡ ਵੱਡਾ ਡੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਹੀ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਬਿਨ ਸਿੱਧੇ ਕਿਨੇ ਨਾ ਪਾਈਆ ਕਰਮ ਮਿਲਾ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖੈ ਚਲੀਐ ਹੈ ਦੁਖ ਸੋ ਕਿਉਂ ਬਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਵਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ

ਹਮਰੀ ਰਹਿਰਾ ਸਰਹਾਉ ਹਰ ਜਨ ਕੇ ਵਡ ਭਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ ਮਿਲ ਸੰਗਤ ਗੁਣ ਪੁਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ

ਸੈਲ ਪੱਥਰ ਮੈਂ ਜੰਤੇ ਉਪਾਏ ਤਾਂ ਕਾਰਜਕ ਆਗਿਆ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ।

ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਕਾਮ ਮਿਲ ਸਾਧ ਸੰਗਤ ਭਜ ਕੇ ਵਲਨਾਮ ਸਰਨ ਜਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕੁਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਹੋ ਸਰਮ ਜਪ ਤਪ ਸੰਜਮ ਧਰਮ ਨਾ ਕੁਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਹੋ ਸਰਮ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੰਦਰਾਂ ਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਹੁ ਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਨ ਆਨ ਵਧਾਈ ਦਾਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲਿਹੋ ਉਬਾਰੇ ਕਬਿਉ ਬਾਚ ਬੇਨਤੀ ਚੌਪਈ ਹਮਰੇ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭਾ ਤੁਮ ਘਾਵਹੋ ਆਪ ਹਾਥ ਦਾ ਮੋਹੇ ਬਚਾਵਹੋ ਸੁਖੀ ਬਸਾ ਮੋਰੋ ਪੁਰਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸਭ ਬੈਰਨ ਕਹੁ ਆਜ ਸੰਘਰੀਐ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਨ ਚੁਨ ਸਤੁਰ ਹਮਾਰੇ ਮਾਰੀਆ ਹੈ ਆਪ ਹਾਥ ਦਾ ਮੁਜੈ ਉਬਰੀਐ ਮਰਨ ਕਾਲ ਕਾ ਤਰਾਸ ਨਵਰੀਐ ਜੋ ਸਦਾ ਹਮਾਰੇ ਪੱਛਾ ਸਿਰਿਆ ਤੁਜੂ ਕਰੇ ਹੋ ਰੱਛਾ ਰਾਖ ਲਿਹੋ ਮੋਹਿ ਰਾਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਾਰਾ ਕਾਲ ਪਾਏ ਸਿਵਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰੇਠ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੇਲ ਅਨਾਦ ਅਸੰਭਵ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕਉ ਕਰ ਪਾਹਨ ਉਨਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੈਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹਿ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ
एक रूप अनूप स्वरूपा रंक भयो राव कही पूपा अंडज जेरज से तुजकीनी उत्पुज खान बहुर रच दीनी कहूं फूल राजा होया बैठा कहूं समंड भयो शंकर अकैठा सिगरे श्रेष्ठ दिखाए अचम भव आद जुगाद स्वरूप स्यम भव अवरक्षा मेरी तुम करो सिख अवार असिख संघरो दोष्ट जिते उठ बात उत्पाता सकल मलेश करो रण काता जे अस तुज तब सरनी परे तिनके दुष्ट दुख तो होया मरे पुरख जबन पग परे तिहारे तिनके तुम संकट सब टारे जो कल को एक बार त्याय है ताकि काल निकट न है है रक्षा होई ताहि सब काला दुष्ट अरिष्ट टरे तत्काल कृपा दृष्ट तन जाहे न हर हो ताके ताप तन कमह हर हो रिद्ध सिद्ध कर्मो सब होई दुष्ट छा स्व सके न कोई एक बार जिन तुम्हें संभारा काल फांसते ताहे उबारा जिन नर नाम तहारो कहा दर्द दुष्ट दोख तेरा खड़ग के तुम्हें शरण तिहारी आप हाथ दाले हो उबारी सर्ब ठौर मोह हो सहाई दुष्ट दोख ते ले हो बचाई कृपा करी हम पर जग माता ग्रंथ करा पूर्ण शुभ राता केल बिख सकल देह को हरता दुष्ट दोख अन को छाय करता श्रीया तो जब पै दयाला पूर्ण करा ग्रंथ तत्काला मन बांछत फल पावे सोई दुख न तिस व्यापत कोई अड़ल सुने गोंग जो याहे सो रसना पावई सुने मूढ़ चित लाई चतुरता आवई दुख दर्द पाओ निकट ना तिन नरके रह हो जो जाकी एक बार चौपई को कह चौपई संबत सत्रह सहस पणिज अर्ध सहस पुन तीन कहिज भाद्रव सुधि अष्टमी रब बारा तीर सतद्रव ग्रंथ सुधारा एत श्री चरित रूप खयाने त्रया चरित्रे मंत्री भूप संवादे 405 चरित्र समाप्त मस्त शुभ मस्त अफजू दोहरा दास जान कर दास पार की जय कृपा अपार आप हाथ द राख मोहे मन करम वचन बेचार चौपई मैं न गने स प्रथम मनाऊ किसन बिसन कब हूं नह त्याऊ कान सुने पहचान न तन सो लिबलागी मोरी पगिन सो महाकाल रखवार हमारो महालोह में किंग कर धारो अपना जान करो रखवार वाह गहे के इलाज विचार अपना जान मुझे प्रत परिया चुन चुन सत्र हमारे मरिया देग तेग जग मैं दू चल राख आप मोहे और न दलें तुम हम करो सदा प्रतपारा तुम साहेब मैं दास तहारा जान अपना मुझे नवाज आप करो हमरे सब काज तुम हो सब राजन के राजा आपे आप गरीब नवाजा दास जान कर कृपा करो मोहे हार परा मैं आन द्वार तोहे अपना जान करो प्रतपारा तुम साहेब मैं किंकर थारा दास जान द हाथ उबारो हमरे सब बैरियन संघारो प्रथम धरो भगवत को ध्याना बहुर करो कविता बिदनाना किसन जथा मत चरित्र चारो चूक होए कब लेहो सुधारो कब वाच दोहरा जो निज प्रभ मो सो कहा सो कह हो जग माहे जो तेह प्रभ को त्याय है अंत स्वर्ग को जाहे दोहरा हर हर जन दुई एक है बेब विचार कछ नाही जल ते उपज तरंग ज्यों जल ही बिख समाहे दोहरा जब आयस प्रभ को भयो जन्म तरा जग आए अब मैं कथा संक्षेप ते सब हूं कहत सुनाई कब वाच दोहरा ठाड भयो मैं जोर कर बचन कहा सिर न्याय

ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਬਜੀਆਂ ਬਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆਈਆਂ ਸ਼ਬਦੋ ਤਗਾਵਹੁ ਹਰੇ ਕੇਰਾ ਮਨ ਜਿਨੇ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ

ਕਹਾ ਨਾਨਕ ਮਨ ਮੇਰੇ ਸਰਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵਈ ਸਦਾ ਸਿਫਤ ਸਲਾਹ ਤੇਰੇ ਨਾਮ ਮਨ ਵਸਾਵਈ ਨਾਮ ਜਿਨਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੇਟੋ ਜਿਸ ਦੀਆਂ ਇਹ ਵਡਿਆਈਆਂ ਕਹਾ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜੀਤ ਘਰ ਧਾਰੀਆਂ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆਂ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੀ ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਔਰ ਤਹਾਰ ਤਮ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਇਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਇਆ ਮਹਿ

ਸਭ ਸਾਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨ ਜਾਏ ਜੇ ਆਵੈ ਤੁਧ ਆਹੇ ਸਲੋਕ ਮੁਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਬਾ ਜਪ ਗੁਰ ਨਾਓ ਨੇਤਰੇ ਸਤਿਗੁਰ ਭੇਖਣਾ ਸਰਵਣੇ ਸੁਣਨਾ ਗੁਰ ਨਾਓ ਸਤਿਗੁਰ ਸੇ ਤੀਰਤਿਆ ਦਰਗਹ ਪਾਈਆ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਬਤ ਦੇ ਜਗ ਮੈਂ ਉੱਤਮ ਕਾਢਿਆ ਹੈ ਬਿਰਲੇ ਕੇ ਮਹੱਲਾ ਪੰਜਵਾਂ।

ਵਿਸਾਰਿਆ ਨਾ ਸਾਧ ਜਨਾ ਕਾ ਸੰਗ ਭਵ ਜਲ ਤਾਰਿਆ ਨਾ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆ ਨਾ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕਰ ਤੁਮ ਪਹਿ ਅਰਦਾਸ ਮਾਤ ਪਿਤਾ

0: ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਅੰਤ ਨ ਪਾਵਤ ਦੇਵ ਸਭਾ ਮੁਨ ਇੰਦਰ ਮਹਾ ਸਿਵ ਜੋਗ ਕਰੀ ਫੁਨ ਭੇਦ ਬਰੰਚ ਵਿਚਾਰ ਰਹੇ ਹਰ ਜਾਪ ਨਾ ਛਾਡਿਓ ਏਕ ਘਰੀ

ਨਾਨਕ ਦਾਸ ਹਰ ਹਰ ਸੰਤੇ ਇਹ ਬਿਧ ਜਾਤੇ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੇ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੇ ਇਹ ਬਿਧ ਜਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਹਿਬ ਸਿੰਘ ਜੀਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਣ ਗਰਭ ਨਾ ਆਇਓ। ਸ਼ਹੀਦੋਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਮਨਾਉਂਦੇ ਹੋਏ ਗੁਰੂ ਘਰ ਫਰੀਮੌਂਡ ਵਿਖੇ ਸਮਾਗਮ ਜੋ ਚੱਲ ਰਹੇ ਨੇ ਇਸ ਸੰਬੰਧ ਵਿੱਚ ਅੱਜ ਵਿਸ਼ੇਸ਼ ਦੀਵਾਨ ਸਾਜ ਰਹੇ ਹਨ। ਗੁਰੂ ਘਰ ਦੇ ਕੀਰਤਨੀ ਆਪ ਜੀ ਨੂੰ ਆਰਤੀ ਆਰਤੀ ਦੇ ਕੀਰਤਨ ਦੁਆਰਾ ਜੋੜ ਰਹੇ ਹਨ। ਸਮੁੱਚੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਤਨੀ ਸੇਵਾ ਪ੍ਰਵਾਨ ਕਰਨ ਜੀ, ਕੀਰਤਨ ਕਰਦੇ ਆ, ਅੱਲਾਹ ਦੀ ਮਾਫ਼ੀ ਬਖਸ਼ਣੀ ਆਪ ਸਭ ਨੂੰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੱਜ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਆਉਣ ਪਾਤਸ਼ਾਹ ਸਾਹਿਬ ਜਗਜੀਤ ਸਿੰਘ ਨਲਵੀ ਜੀ ਆਪ ਜੀ ਨੂੰ ਕਥਾ ਰਾਹੀਂ ਜੋੜਨਗੇ, ਉਹਨਾਂ ਪਾਸੋਂ ਪਿਆਰ ਸਾਹਿਬ ਸਰਵਣ ਕਰੋ ਜੀ। ਅਤੇ ਹੇਵੜ ਗੁਰਦੁਆਰਾ ਸਾਹਿਬ ਵਿਖੇ 17 ਮਈ ਦਿਨ ਐਤਵਾਰ ਅੰਮ੍ਰਿਤ ਸੰਚਾਰ ਹੋ ਰਿਹਾ ਸਾਧ ਸੰਗਤ ਜੀ, ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਹੈ ਆਪ ਉੱਥੇ ਨਾਮ ਲਿਖਾ ਸਕਦੇ ਹੋ। ਪੰਜਾਂ ਪੈਰੇ ਦੇ ਪੇਸ਼ ਹੋ ਕੇ ਨੇ ਨਾਮ ਦੀ ਦਾਤ ਅਮਰਦਾਤ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ। ਆਉਣ ਕਥਾ ਰਾਹੀਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: भंडार वालिए कुल आलम, राजान राज पानान पान, देवान देव उपमा महान, तन तन तन सतगुरु। श्री गुरु ग्रंथ साहिब पातशाह जी महाराज दी पावन पवित्र मुकद्दस गोद अंदर हाजरीन होए बैठे गुरु सुवारे सत्संगी जन वडभागे हाँ। महाराज सचे पातशाह ने पाईए सत्संग दियां घड़ियां बख्शिश कीतियां ने। समुचा गुरु पंथ मूल नानक शाही कैलेंडर नू आधार बना के पंजवें पातशाह धन सतगुरु श्री गुरु अर्जन साहब जी का प्रकाश पुरब बड़ी श्रद्धा बड़ी शिद्दत भावना दे नाल मना रहे हैं। गुरु दरबार के हजूरी कीर्तनीए भाई साहब भाई गुरप्रीत सिंह होर महाराज सचे पातशाह की उपमा दे विच जड़ा सवैया साढ़े नाल सांझा कीता बिल्कुल हकीकत है। जब लौ नहीं भाग लिलार उदय, जदों गुरबाणी ने सतसंग की बात आखी तो यह स्पष्ट कर दिता वडभागी हर संगत ये नियामता ने सा संगत बाणी दियां बाणे दी हारी सारी दे हिस्से नहीं आ। ये बिल्कुल हकीकत है। गुरु ग्रंथ साहब वर्गा गुरु नानक साहब वर्गा गुरु गोबिंद सिंह पातशाह जी महाराज वर्गा कामल मुरछद वडभाग्या दे हिस्से आ। मेरे ख्याल दे विच तबारीक हौली पै जाएगी जिन्हियां गुरबाणी गुरु ग्रंथ साहब दियां वडियाईयां ने इस जबान दे नाल असीं नहीं आख सकते नहीं कह सकते। महाराज सचे पातशाह गुरु अर्जन साहब का समुचा जीवन लबरेज है। इस अवार्ड दे नाल इस बख्शिश दे नाल दोहिता बाणी का बोहिता ती रागां दे विच गुरु अर्जन साहब जी पातशाह महाराज ने संसार की झोली विच बाणी पाई कोई अत कथनी नहीं। जदों गुरु ग्रंथ साहब ये वचन करते ने डिठे सभे थाम नहीं तुद जेहिया, एक रस्ता चार दरवाजे प्रोफेसर पूरन सिंह दे बोल दरबार साहब की हदूर दे विच पैर रखण वाले सिर्फ एक वारी इस सुरत विच रखी जिन्हों तू चिट्टा पत्थर समझदा पता नहीं उहदे थले किन्ने गुरु नानक नाम लेवा सिखां दे कलेजे तक तक करदे पए ने। पौड़ियां तो उतरना गुरु दे दरबार विच दाखल होना सिंबॉलिक प्रतीक है। अरदास करी गुरु दे कोल जाके हम अवगुण परे एक गुण नाही, अमृत छाड़ बिखै बिख खाई, जब लो नहीं भाग लिलार उदय तब लो भ्रमते फिरते बोताए। पट साहबान ने बड़े स्पष्ट रूप दे विच आख्या सच्चे पातशाह रहे हो संत हो टोल साध बो तेरे डिठे, सन्यासी तपस्सई मुखों ए पंडित मीठे, बरस एक हो फिरे हो किन्ने ना परचो लायो, कहत्या कहती सुनी रहत को खुशी ना आयो। महाराज करते की ने कहन लगे हर नाम छोड़ दूजै लगे, तिनके गुण हो क्या कहो, गुरदई मलाए भिख्या जेम तू रख तेम रहो। ये वड्याईयां ने अक्सैप्ट करी प्रवान करी पौड़ियां तो उतरदियां परिक्रमा करदियां सच्चिया पातशाह जीवन लबरेज है संसारक अलामतां दे नाल। तुहाडे विच समर्था ताकत है ਤੁਹਾਡੀ ਚੇਤਨਤਾ ਦੇ ਉੱਤੇ ਕਦੇ ਕਿਸੇ ਵਿਕਾਰ ਦਾ ਪ੍ਰਭਾਵ ਨਹੀਂ ਪਿਆ। ਅਸੀਂ ਸਾਰਾ ਦਿਨ ਕੀ ਕਰਦੇ ਹਾਂ, ਅੰਮ੍ਰਿਤ ਛਾੜ, ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤ। ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਮ੍ਰਿਤ ਸੰਚਾਰ ਹੋਇਆ ਕਰੀਬ ਕਰੀਬ 30 ਤੋਂ ਵੱਧ ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪੌਲ ਛਕੀ ਗੁਰੂ ਵਾਲੇ ਬਣੇ। ਤੇ ਭਾਈ ਸਾਹਿਬ ਹੋਰੀ ਹੁਣ ਨਾਲ ਦੇ ਗੁਰਦੁਆਰੇ ਦੇ ਬਾਬਤ ਇਹ ਬੇਨਤੀਆਂ ਕਰ ਰਹੇ ਨੇ, ਭਾਈ ਜਿਨ੍ਹਾਂ ਨੇ ਮਨ ਬਣਾਇਆ ਗੁਰੂ ਵਾਲੇ ਬਣਨ ਦਾ, ਉਹ ਨਾਂ ਦਰਜ ਕਰਾਓ। ਭਾਵਨਾ ਕੀ ਹੈ? ਗੁਰ ਅਸਥਾਨ ਦਾ ਜਿਹੜਾ ਪ੍ਰਯੋਜਨ ਮਕਸਦ ਹੈ, ਸੁਰਤ ਨੂੰ ਸ਼ਬਦ ਦੇ ਲੜ ਲਾਣਾ ਤੇ ਸਿੱਖ ਨੂੰ ਬਾਣੀ ਤੇ ਬਾਣੇ ਦਾ ਧਾਰਨੀ ਕਰਵਾਉਣਾ। ਟਾਵੇਂ ਸੱਜਣ ਨੇ ਜਿਹੜੇ ਨੇਮ ਨਾਲ ਗੁਰੂ ਦੇ ਦਰਸ਼ਨ ਕਰਦੇ, ਗੁਰਬਾਣੀ ਦੇ ਨਾਲ ਜੁੜਦੇ, ਇਸ ਸੁਰਤ ਨੂੰ ਸ਼ਬਦ ਦੀ ਟੇਕ ਦੇ ਕੇ ਆਪਣਾ ਮਨੋਬਲ, ਆਪਣਾ ਕਿਰਦਾਰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਦੇ। ਇਹ ਵਚਨ ਮਹਾਰਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮਾਇਆ ਮੋਹ ਭਰਮ ਪੈ ਭੂਲੇ, ਦੱਸੋ ਜੀ ਇਹਨਾਂ ਅਲਾਮਤਾਂ ਤੋਂ ਕਿਹੜਾ ਬਚਿਆ? ਗਲਤੀ ਦੇ ਨਾਲ ਬੰਦਾ ਮਾਇਆ ਦੇ ਪ੍ਰਭਾਵ ਚੋਂ ਨਿਕਲ ਜਾਏ, ਕਾਮ ਦੀ ਘਾਟੀ ਆ ਜਾਂਦੀ, ਜੇ ਗੁਰੂ ਬਖਸ਼ਿਸ਼ ਹੋਵੇ ਉਹਨੂੰ ਵੀ ਲੰਘ ਜਾਏ, ਤੇ ਕਿਹੜਾ ਹੈ ਜੀ ਜਿਹਨੇ ਮੋਹ ਦੀਆਂ ਤੰਦਾਂ ਨੂੰ ਕੱਟ ਲਿਆ? ਇਹ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਜੀ ਨੇ, ਜਦੋਂ ਭਾਈ ਦਇਆ ਸਿੰਘ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਅਜੀਤ ਸਿੰਘ ਜੁਝਾਰ ਸਿੰਘ ਤੇ ਬਸਤਰ ਹੀ ਪਾ ਦਈਏ, ਉਹ ਵੀ ਲਾਛਾਂ ਦੇ ਉੱਤੇ, ਤੇ ਮੇਰੇ ਦਾਤੇ ਦੇ ਇਹ ਕਹੇ ਹੋਏ ਬੋਲ, ਦਇਆ ਸਿਆਂ ਜੇ ਸੰਸਾਰ ਦੇ ਵਿੱਚ ਇੱਕ ਵੀ ਬੰਦੇ ਨੇ ਇਹ ਗੱਲ ਕਹਿ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਨੇ ਸਿੱਖ ਹੋਰ ਤੇ ਪੁੱਤਰ ਹੋਰ ਸਮਝੇ, ਇਹਦੇ ਨਾਲੋਂ ਵੱਡੀ ਭਾਈ ਗੁਸਤਾਖੀ ਕੋਈ ਨਹੀਂ ਹੋ ਸਕਦੀ। ਤੇ ਮੇਰੇ ਦਾਤੇ ਦਾ ਤੁਹਾਡੇ ਮੇਰੇ ਸਾਰਿਆਂ ਵੱਲ ਹੱਥ ਕਰਕੇ ਇਹ ਗੱਲ ਕਹਿਣਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਜੇ ਅੱਜ ਉਹ ਕਈ ਹਜ਼ਾਰਾਂ ਦੇ ਵਿੱਚੋਂ ਸ੍ਰੀ ਸਾਹਿਬ ਭਾਰੀ ਲੱਗਦੀ ਹੈ, ਅੰਮ੍ਰਿਤ ਛਕਣਾ ਔਖਾ ਲੱਗਦਾ, ਤੇ ਵੇਖ ਲਓ ਭਾਈ ਆਪਾਂ ਕਿੱਥੇ ਕੁ ਖਲੋਤੇ ਹੋਏ। ਮਾਇਆ ਮੋਹ ਭਰਮ ਪੈ ਭੂਲੇ ਸੁੱਤ ਦਾਰਾ ਸਿਉਂ ਪ੍ਰੀਤ ਲਗਾ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ। ਕਹਿਣਾ ਕੀ ਹੈ ਗੁਰੂ ਨੂੰ? ਇੱਕ ਅਰਦਾਸ ਪਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨ, ਸਤਿਗੁਰੇ ਆਇਓ ਸ਼ਰਨ ਤੁਮਾਰੀ, ਮਿਲੈ ਸੂਖ ਨਾਮ ਹਰ ਸ਼ੋਭਾ ਚਿੰਤਾ ਲਾਹੇ ਹਮਾਰੀ। ਮਹਾਰਾਜ ਤੁਹਾਡੀ ਸ਼ਰਨ ਦੇ ਵਿੱਚ ਆਇਆ, ਆ ਦਾਤਾਂ ਮੇਰੀ ਝੋਲੀ ਦੇ ਵਿੱਚ ਪਾਓ। ਅਵਰ ਨ ਸੂਝੈ ਦੂਜੀ ਠਾਹਰ, ਕੋਈ ਟਿਕਾਣਾ ਨਹੀਂ ਹੈਗਾ ਦਾਤਿਆ ਤੇਰੇ ਤੋਂ ਬਿਨਾਂ, ਹਾਰ ਪਰਿਓ ਤੋ ਦੁਆਰੀ। ਮਹਾਰਾਜ ਕਰਨਾ ਕੀ ਹੈ? ਲੇਖਾ ਛੋੜ, ਜੇ ਹਿਸਾਬ ਕਿਤਾਬ ਦੇ ਵਿੱਚ ਪਵੋਗੇ ਕਦੇ ਸਾਡਾ ਪਾਰ ਉਤਾਰਾ ਨਹੀਂ ਆਉਣਾ। ਆ ਲੇਖੈ ਛੂਟੈ, ਮਹਾਰਾਜ ਆਪਦਾ ਬਿਰਧ ਪਾ ਲਓ, ਇਸ ਡਿਸਕਸ਼ਨ ਇਸ ਚਰਚਾ ਦੇ ਵਿੱਚ ਪਾਓ ਹੀ ਨਾ। ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ ਹਰ ਫਰਮਾਨ ਦਰਗਾਹ ਕਾ ਆਇਆ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਸ਼ਬਦ ਪੜ੍ਹੇ ਹੈ ਗੁਰਮੁਖ ਪਿਆਰਿਆਂ ਨੇ, ਜਬ ਲਾਓ ਨਹੀਂ ਭਾਗ ਲਿਲਾਰ ਉਦੈ। ਮੈਂ ਫੇਰ ਬੇਨਤੀ ਕਰਾਂ, ਨਾ ਸੰਗਤ ਦੀ ਦਾਤ ਬਿਨਾਂ ਭਾਗਾਂ ਤੋਂ ਮਿਲਦੀ, ਜੇ ਨਾ ਬਾਣੀ ਤੇ ਬਾਣਾ ਬਿਨਾਂ ਭਾਗਾਂ ਤੋਂ ਮਿਲਦਾ, ਜਿਸ ਮਰਜ਼ੀ ਧਰਮ ਗ੍ਰੰਥ ਦੇ ਨਾਲ ਕੰਪੈਰੀਜ਼ਨ ਕਰਕੇ ਵੇਖ ਲਓ, ਦੁਨੀਆਂ ਦੇ ਵੱਡੇ ਦਿਮਾਗਾਂ ਨੇ ਜਦੋਂ ਸੰਸਾਰ ਦੇ ਧਰਮਾਂ ਨੂੰ ਪੜ੍ਹਿਆ ਤੇ ਉਹਨਾਂ ਐਲਾਨ ਕਰ ਦਿੱਤਾ ਇਸ ਜਗਤ ਜਲੰਦੇ ਨੂੰ ਠਾਰਨ ਦੀ ਸਮਰੱਥਾ ਕਿਸੇ ਵਿੱਚ ਹੈ? ਸਮੁੱਚੇ ਸੰਸਾਰ ਨੂੰ ਬੰਨ ਕੇ ਜੋੜਨ ਕੇ ਰੱਖਣ ਦੀ ਤਾਕਤ ਕਿਸੇ ਵਿੱਚ ਹੈ? ਉਸ ਗ੍ਰੰਥ ਦਾ ਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਇਹ ਬਖਸ਼ਿਸ਼ ਸੰਸਾਰ ਦੇ ਉੱਤੇ ਕੀਤੀ ਕਿਹਨੇ? ਜਿਸ ਦਾਤੇ ਦਾ ਆਪਾਂ ਅੱਜ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਗੁਰੂ ਅਰਜਨ ਸਾਹਿਬ। ਇਤਿਹਾਸ ਦੇ ਸੁਨਹਿਰੀ ਪੰਨੇ ਬਹੁਤ ਲੰਮੇਰੇ। ਮੈਂ ਕੁਝ ਸਵੇਰੇ ਬੇਨਤੀਆਂ ਕੀਤੀਆਂ ਸੀਗੀਆਂ, ਟੂਕ ਮਾਤਰ ਫਿਰ ਦੁਹਰਾਉਂਦਾ ਜਾਵਾਂ। ਤਿੰਨ ਸਕੇ ਭਰਾ ਨੇ, ਬਾਬਾ ਮਹਾਂਦੇਵ, ਬਾਬਾ ਪਿਰਥੀ ਚੰਦ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ। ਸਵਾ ਤਿੰਨਾਂ ਦੇ ਵੱਖੋ ਵੱਖਰੇ। ਗੁਰੂ ਦਾ ਹੁਕਮ ਹੈ ਲਾਹੌਰ ਦੇ ਵਿੱਚ ਆਨੰਦ ਕਾਰਜ ਹੈ, ਉਹਦੇ ਵਿੱਚ ਸ਼ਮੂਲੀਅਤ ਕਰਨ ਜਾਣਾ। ਆਪੋ ਆਪਣੀ ਸਮਝ ਦੇ ਅਨੁਸਾਰ ਜਵਾਬ ਦਿੱਤਾ ਹੈ। ਤੇ ਮੇਰੇ ਖਿਆਲ ਵਿੱਚ ਇਹ ਬਿਰਤੀ ਬਹੁਤ ਪ੍ਰਬਲ ਹੈ ਧਾਰਮਿਕ ਵਰਤਾਰੇ ਦੇ ਵਿੱਚ, ਜਿਵੇਂ ਬਾਬਾ ਪਿਰਥੀ ਚੰਦ ਸੋਚਦੇ। ਵਿਦਵਾਨ ਸੱਜਣ ਲਿਖਦੇ ਨੇ ਬੜਾ ਜ਼ੋਰ ਲਾਇਆ ਬਾਬੇ ਪਿਰਥੀ ਚੰਦ ਨੇ, ਕਵਿਤਾ ਨਹੀਂ ਔੜੀ ਉਹਨਾਂ ਨੂੰ, ਤਾਂ ਉਮਰ ਭਰ ਨਹੀਂ ਔੜੀ। ਇੱਕ ਖਿਆਲ ਮਨ ਦੇ ਵਿੱਚ ਪ੍ਰਬਲ ਹੈ, ਸਵੇਰ ਤੋਂ ਲੈ ਕੇ ਰਾਤ ਤੱਕ ਜਿੰਨੀ ਸੰਗਤ ਦਰਬਾਰ ਸਾਹਿਬ ਆਉਂਦੀ ਹੈ ਮੈਂ ਸਭਨਾਂ ਨੂੰ ਅਟੈਂਡ ਕਰਦਾ, ਜੀਓ ਆਇਆ ਆਖਦਾ। ਕਿੰਨੀਆਂ ਇੱਟਾਂ ਆ ਰਹੀਆਂ ਨੇ, ਕਿੰਨਾ ਸੀਮੈਂਟ ਆ ਰਿਹਾ, ਕਿੰਨੀ ਬਜਰੀ ਆ ਰਹੀ ਹੈ, ਸਾਰੀ ਸੇਵਾ ਦੇ ਵਿੱਚ ਮੈਂ ਤਤਪਰ ਹਾਂ। ਇਕੱਲੀ ਇਕੱਲੀ ਗੱਲ ਦਾ ਹੀ ਮੈਨੂੰ ਸਮਝ ਹੈ। ਸਾਧ ਸੰਗਤ ਸਾਰਾ ਕੁਝ ਜਾਣਨ ਵਾਲੇ ਆਪਣੇ ਅਹੰਕਾਰ ਤੋਂ ਅਗਿਆਨੀ ਹੁੰਦੇ ਨੇ। ਸਿਰਫ ਇੱਕੋ ਗੱਲ ਸੁਰਤ ਦੇ ਵਿੱਚ ਟਿਕੀ ਹੋਈ ਹੈ ਕਿ ਗੁਰਗੱਦੀ ਦੀ ਦਾਤ ਮੈਨੂੰ ਪ੍ਰਾਪਤ ਹੋ ਜਾਵੇ। ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਤੋਂ ਬਾਅਦ ਇਸ ਬਖਸ਼ਿਸ਼ ਦਾ ਪਾਤਰ ਮੈਂ ਬਣਾ। ਪੰਕਤੀ ਸਰਵਣ ਕਰਿਆ ਜੇ ਧਿਆਨ ਦੇ ਨਾਲ, ਗੁਰਸਭਾ ਏਵ ਨਾ ਪਾਈ ਹੈ, ਨਾ ਨੇੜੇ ਨਾ ਦੂਰ, ਇਟ ਡਜ਼ ਨਾਟ ਮੈਟਰ ਤੂੰ ਕਿੱਥੇ ਰਹਿੰਦਾ। ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੇ ਹਦੂਰ, ਜਦੋਂ ਧਿਆਨ ਗੁਰੂ ਸ਼ਬਦ ਦੇ ਵਿੱਚ ਹੈ, ਸੁਰਤ ਗੁਰੂ ਚਰਨਾਂ ਨਾਲ ਜੁੜੀ ਹੋਈ, ਮਨ ਹਜ਼ੂਰੀ ਵਿੱਚ ਹੈ, ਪ੍ਰਵਾਨਗੀ ਮਿਲੇਗੀ, ਚੜ੍ਹਦੀ ਕਲਾ ਹੋ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਹੁਕਮ ਮੰਨਦੇ ਨੇ, ਤੇ ਕਿੱਥੋਂ ਤੱਕ ਹੁਕਮ ਮੰਨਦੇ ਨੇ? ਹਜ਼ੂਰ ਨੇ ਆਖਿਆ ਉਨੀ ਦੇਰ ਤੱਕ ਵਾਪਸ ਨਹੀਂ ਪਰਤਣਾ ਜਿੰਨੀ ਦੇਰ ਤੱਕ ਅਸੀਂ ਸੁਨੇਹਾ ਨਹੀਂ ਕਰਦੇ। ਗੁਰੂ ਨੂੰ ਮਿਲਣ ਦੀ ਤਾਂ ਗਏ, ਅੰਦਰ ਬੜੀ ਬੇਬਲਤਾ ਹੈ। ਤਸਵੀਰ ਬਣਾ ਕੇ ਉੱਤੇ ਬੱਦਲ ਨੇ ਤੇ ਥੱਲੇ ਬੱਬੀਆ ਪੁਕਾਰ ਕਰ ਰਿਹਾ, ਕਿਹੜੀ ਗੱਲ ਦੀ? ਵਜਨ ਸਾਰਿਆਂ ਨੂੰ ਚੇਤੇ ਨੇ ਕਰਿਆ ਜੇ ਕਿਰਪਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ। ਹਕੀਕਤ ਇਹ ਹੈ, ਇਸ ਤਰ੍ਹਾਂ ਦਾ ਚਾਓ ਸਾਡੇ ਅੰਦਰ ਤੇ ਕਦੇ ਵੀ ਨਹੀਂ ਬਣਿਆ। ਇਸ ਸਬਜੈਕਟ ਨੂੰ, ਧਰਮ ਨੂੰ, ਤੇ ਅਸੀਂ ਇਸ ਤਰ੍ਹਾਂ ਸਮਝਦੇ ਹਾਂ, ਨਿਭ ਗਿਆ ਤਾਂ ਵੀ ਭਲਾ ਹੈ, ਨਾ ਨਿਭਿਆ ਤਾਂ ਵੀ ਭਲਾ ਹੈ, ਚਲੇ ਗਏ ਹਾਂ ਤਾਂ ਵੀ ਠੀਕ ਹੈ, ਨਹੀਂ ਗਏ ਤਾਂ ਵੀ ਠੀਕ ਹੈ। ਮਾਫ਼ ਕਰਿਆ ਜੀ, ਜਿੰਨੀ ਡਿਸਟਰੈਕਸ਼ਨ, ਜਿੰਨੀ ਡਿਸਟਰਬੈਂਸ ਪਰਿਵਾਰਾਂ ਨੂੰ ਲੈ ਕੇ, ਰਿਸ਼ਤਿਆਂ ਨੂੰ ਲੈ ਕੇ ਅੱਜ ਸਾਡੇ ਘਰਾਂ ਦੇ ਵਿੱਚ ਹੈ, ਜੇ ਕੋਈ ਸਾਰੇ ਕਾਸੇ ਨੂੰ ਥੰਮ ਕੇ ਰੱਖ ਸਕਦਾ, ਉਹ ਗੁਰਬਾਣੀ ਹੈ, ਉਹ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ। ਨੇਮ ਬਣਾ ਲਓ ਪਰਿਵਾਰ, ਬੱਚਿਆਂ ਦੇ ਨਾਲ ਬਹਿ ਕੇ ਰਹਿ ਰਾਜ ਸਾਹਿਬ ਦਾ ਪਾਠ ਪੜ੍ਹਨਾ ਹੈ, ਬੱਚਿਆਂ ਦੇ ਨਾਲ ਡਿਸਕਸ਼ਨ ਕਰੋ ਬਹਿ ਕੇ, ਭਾਈ ਸਾਰਾ ਦਿਨ ਕਿਵੇਂ ਬਤੀਤ ਕੀਤਾ। ਤੇ ਉਸ ਸਾਰੇ ਵਰਤਾਰੇ ਦੇ ਵਿੱਚ, ਮਾਫ਼ ਕਰਿਆ ਜੀ, ਜੇ ਪਾਠ ਹੀ ਫੋਨ ਤੋਂ ਕੀਤਾ ਜਾ ਰਿਹਾ ਤੇ ਉਹਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ, ਇਹਨੂੰ ਪਾਸੇ ਰੱਖ ਕੇ ਕੋਸ਼ਿਸ਼ ਕਰੋ ਵੀ ਉਸ ਕਮਰੇ ਵਿੱਚ ਵੀ ਨਾ ਆਓ। ਕਿਤੇ ਅਜਿਹਾ ਨਾ ਹੋਵੇ ਵਕਤ ਆਪਣੀ ਕਰਵਟ ਬਦਲੇ ਤੇ ਜਿੱਥੇ ਹੋਰ ਦਵਾਈਆਂ ਖਾਂਦੇ ਹਾਂ ਉਹਦੇ ਨਾਲ ਇਹਦੇ ਤੋਂ ਛੁਟਕਾਰੇ ਦੀ ਦਵਾ ਵੀ ਲੈਣੀ ਪਵੇ। ਜਿਹੜੇ ਬੱਚੇ ਇਸ ਅਡਿਕਸ਼ਨ ਦੇ ਵਿੱਚ ਨੇ ਉਹਨਾਂ ਦਾ ਫਿਊਚਰ ਕੋਈ ਬਹੁਤਾ ਵਧੀਆ ਨਹੀਂ। ਜਿੰਨੀ ਖੇਤੀ ਮਨੁੱਖ ਇਸ ਅਲਾਮਤ ਦੇ ਵਿੱਚੋਂ ਬਾਹਰ ਆਏਗਾ, ਉਨੀ ਸ਼ਬਦ ਦੀ ਟੇਕ ਵਧੇਰੇ ਲਏਗਾ, ਸ਼ਬਦ ਦੇ ਨਾਲ ਜੁੜੇਗਾ। ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ, ਫਿਰ ਦੁਹਰਾ ਦਿਆਂ, ਤੁਹਾਡੀ ਇਕਾਗਰਤਾ ਨੂੰ ਵੇਖਦਿਆਂ ਹੋਇਆਂ, ਕਰੀਬ ਕਰੀਬ 20 ਕੁ ਸਾਲ ਹੋ ਗਏ ਨੇ ਆਪਾਂ ਨੂੰ ਵਰਤਦਿਆਂ ਫੋਨ। ਕਿੰਨਾ ਕੁ ਸਮਾਜ ਬਦਲਤਾ ਜੀ, ਕਿੰਨੇ ਬ੍ਰਹਮ ਗਿਆਨੀ ਪੈਦਾ ਕਰਦੇ ਨੇ, ਕਿੰਨੇ ਨਾਮ ਰਚੀਏ ਬਣ ਗਏ। ਹਾਂ ਇੱਕ ਗੱਲ ਜ਼ਰੂਰ ਹੈ ਵੀ ਜਦੋਂ ਸਭ ਤੋਂ ਵੱਧ ਧਿਆਨ ਲਾਉਣ ਦੀ ਲੋੜ ਹੈ, ਇਹਨੇ ਉਦੋਂ ਹੀ ਸਾਨੂੰ ਵੱਧ ਤੋਂ ਬਹੁਤ ਜ਼ਿਆਦਾ ਡਿਸਟਰੈਕਟ ਕਰਨਾ, ਬਹੁਤ ਜ਼ਿਆਦਾ ਮੈਂਟਲੀ ਤੌਰ 'ਤੇ ਡਿਸਟਰਬ ਕਰਨਾ। ਹਾਜ਼ਰ ਨਾ ਰਹਿਣਾ ਹੀ ਮਨੁੱਖ ਦਾ ਟਾਈਮ ਵੇਸਟ, ਜਿੱਥੇ ਬੈਠਾ ਉੱਥੇ ਬਹਿਣ ਹੀ ਨਹੀਂ ਦੇਣਾ ਬੰਦੇ। ਧਰਮ ਸਾਰੇ ਦਾ ਸਾਰਾ ਹਾਜ਼ਰੀ ਦੇ ਉੱਤੇ, ਪ੍ਰੈਜੈਂਟ ਰਹਿਣ ਦੇ ਉੱਤੇ ਖਲੋਤਾ ਹੋਇਆ। ਬੱਚਾ ਸਕੂਲ ਦੇ ਵਿੱਚ ਬੈਠਾ ਹੋਇਆ ਮੋਬਾਈਲ ਵਿੱਚ ਰੁੱਝਿਆ, ਕਿਵੇਂ ਉਹ ਸਕੋਰ ਲਿਆਏਗਾ, ਕਿਵੇਂ ਉਹ ਜਿਹੜਾ ਸਬਕ ਟੀਚਰ ਨੇ ਪੜ੍ਹਾਇਆ ਉਸ ਨੂੰ ਸਿੱਖ ਸਕੇਗਾ। ਤੇ ਸਭ ਤੋਂ ਵੱਧ ਦਿੱਕਤ ਹੈ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ। ਮੈਂ ਪਹਿਲਾਂ ਬੇਨਤੀ ਕੀਤੀ ਹੈ ਜਿਹੜੇ ਸਬਜੈਕਟ ਨੂੰ ਅਸੀਂ ਵਾਧੂ ਕਹਿ ਰਹੇ ਹਾਂ, ਸੱਚੀ ਗੱਲ ਇਹ ਹੈ ਜ਼ਿੰਦਗੀ ਦਾ ਸਭ ਤੋਂ ਲਾਜ਼ਮੀ ਸਬਜੈਕਟ ਇਹ ਹੈ, ਬਾਕੀ ਘੱਟ ਵੱਧ ਨਿਭਣਗੇ ਕੋਈ ਦਿੱਕਤ ਨਹੀਂ। ਪਰ ਜੇ ਬੰਦਾ ਅੰਦਰੋਂ ਹੀ ਡਿਸਟਰਬ ਹੋ ਗਿਆ ਤੇ ਭਾਈ ਇਹਨੂੰ ਟਿਕਾਉਣ ਦਾ ਸਾਧਨ ਮੇਰੇ ਸੱਚੇ ਪਾਤਸ਼ਾਹ ਨੇ ਗੁਰੂ ਦੀ ਬਾਣੀ ਦਿੱਤਾ ਜੀ। ਬਚਨ ਕਰਿਆ ਜੀ ਕਿਰਪਾ ਜੀ ਸੁਰਤ ਵਿੱਚ ਨੇ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਕਿਹੜੀ ਗੱਲ ਆਪ ਅਡੋਲ। ਜੇ ਅੰਦਰ ਟਿਕਾਉਣਾ ਚਾਹੁੰਦਾ, ਅਡੋਲ ਹੋਣਾ ਚਾਹੁੰਦਾ, ਡਿਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ ਆਪ ਅਡੋਲ ਨਾ ਕਬਹੂੰ ਡੋਲੈ। ਬੜਾ ਕੁਝ ਗੁਰਬਾਣੀ ਦੇ ਨਾਂ ਥੱਲੇ ਕੱਚ ਸੱਚ ਪ੍ਰਚਲਿਤ ਹੈ, ਪਰ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਨੇ ਐਲਾਨ ਕਰ ਦਿੱਤਾ ਸੰਸਾਰ ਦੇ ਵਿੱਚ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਕੀ ਕਰੀਏ ਜੀ, ਆਪ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਇਹ ਦ੍ਰਿਸ਼ ਅੱਖਾਂ ਦੇ ਸਾਹਮਣੇ ਲੈ ਕੇ ਆ ਗਿਆ ਜੀ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ। ਭਾਈ ਗੁਰਦਾਸ ਜੀ ਹੋਰਾਂ ਦੀ ਜ਼ਿੰਮੇਵਾਰੀ ਲੱਗੀ ਹੈ ਗੁਰੂ ਗ੍ਰੰਥ ਸਾਹਿਬ ਮੁਕੰਮਲ ਕਰਨਾ ਹੈ, ਆਪਣਿਆਂ ਹੱਥਾਂ ਦੇ ਨਾਲ ਲਿਖਣਾ ਹੈ। ਮਾਫ ਕਰਿਆ ਜੀ, ਜਿਵੇਂ ਜਿਵੇਂ ਹੈਂਡ ਰਾਈਟਿੰਗ ਦਾ, ਹੱਥਾਂ ਨਾਲ ਲਿਖਣ ਦਾ ਰੁਝਾਨ ਘੱਟ ਰਿਹਾ ਹੈ, ਹੋਰ 200 ਸਾਲ ਲੰਘਣ ਤੋਂ ਬਾਅਦ ਇਹ ਵੀ ਸਵਾਲ ਉੱਠਣੇ ਨੇ ਵੀ 1430 ਪੰਨਿਆਂ ਦਾ ਐਡਾ ਮਹਾਨ ਗ੍ਰੰਥ ਕਿਵੇਂ ਪੋਸੀਬਲ ਹੈ ਹੱਥ ਨਾਲ ਲਿਖ ਲਿਆ ਗਿਆ, ਕਿੱਡੀ ਮੁਸ਼ਕਤ ਕਿੱਡੀ ਘਾਲਣਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ। ਤੇ ਕੇਵਲ ਇਤਨਾ ਹੀ ਨਹੀਂ, ਭਾਈ ਸਾਹਿਬ ਹੋਰਾਂ ਨੇ 675 ਕਵਿਤ ਆਪਣੀ ਕਲਮ ਤੋਂ ਦਰਜ ਕੀਤੇ, 39 ਵਾਰਾਂ ਕੌਮ ਦੀ ਝੋਲੀ ਅੰਦਰ ਪਾਈਆਂ। ਤੇ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਉਹਦੇ ਵੱਲ ਧਿਆਨ ਦਿਆ, ਸਵਾਲ ਕੀ ਆਇਆ ਭਾਈ ਗੁਰਦਾਸ ਜੀ ਦੇ ਸਨਮੁੱਖ, ਭਾਈ ਸਾਹਿਬ ਤੁਹਾਨੂੰ ਕਿਵੇਂ ਪਤਾ ਲੱਗਦਾ ਇਹ ਕੱਚੀ ਬਾਣੀ ਹੈ ਇਹ ਗੁਰੂ ਦੀ ਬਾਣੀ ਹੈ। ਤੇ ਆਪਣੇ ਕਵਿਤ ਦੇ ਅੰਦਰ ਭਾਈ ਗੁਰਦਾਸ ਜੀ ਹੋਰਾਂ ਨੇ ਜਵਾਬ ਦਿੰਦਿਆਂ ਜਿਹੜੇ ਅਲਫਾਜ਼ ਵਰਤੇ, ਇੱਕ ਬੰਦ ਕਮਰਾ ਹੈ ਉਹਦੇ ਵਿੱਚ 15-20 ਬੰਦੇ ਬਹਿ ਕੇ ਮੀਟਿੰਗ ਕਰ ਰਹੇ, ਉਹਨਾਂ ਦੇ ਪਰਿਵਾਰ ਦੇ ਜੀ, ਉਹਨਾਂ ਦੀਆਂ ਸਿੰਘਣੀਆਂ ਘਰ ਵਾਲੀਆਂ ਬਾਹਰ ਬੈਠੀਆਂ ਹੋਈਆਂ। ਤੇ ਜਿਸ ਵੇਲੇ ਕਿਸੇ ਬੀਬੀ ਦਾ ਭਰਤਾ ਹਸਬੈਂਡ ਉਹਦਾ ਬੋਲਦਾ, ਆਵਾਜ਼ ਕਰਦਾ ਬਾਹਰ ਬੈਠੀ ਬੀਬੀ ਨੂੰ, ਨਹੀਂ ਪਤਾ ਲੱਗਦਾ ਵੀ ਮੇਰੇ ਘਰ ਵਾਲਾ ਬੋਲਦਾ। ਭਾਈ ਗੁਰਦਾਸ ਜੀ ਕਹਿਣ ਲੱਗੇ, ਬਿਲਕੁਲ ਉਸੇ ਤਰ੍ਹਾਂ ਇਹ ਜੀਵ ਰੂਪੀ ਇਸਤਰੀ ਆ ਮੈਂ, ਜਦੋਂ ਮੇਰਾ ਗੁਰੂ ਬੋਲਦਾ ਮੇਰੇ ਗੁਰੂ ਦੇ ਬਚਨ ਇਸ ਖਿੰਡੀ ਹੋਈ ਰੂਹ ਨੂੰ ਇਕਾਗਰ ਕਰਨ ਵਾਲੇ, ਜੋੜ ਦੇਣ ਵਾਲੇ ਨੇ। ਤੇ ਮਹਾਰਾਜ ਗੁਰੂ ਅੰਗਦ ਸਾਹਿਬ ਨੇ ਤੇ ਸਪਸ਼ਟ ਕਰਕੇ ਰੱਖ ਦਿੱਤਾ, ਅੰਮ੍ਰਿਤ ਬਾਣੀ ਪੰਕਤੀ ਸੁਣਿਆ ਜੇ ਧਿਆਨ ਦੇ ਨਾਲ, ਤੱਤ ਵਖਾਣੀ ਕਿਵੇਂ ਸੰਸਾਰ ਦੇ ਵਿੱਚ ਆਈ ਬਾਣੀ, ਗਿਆਨ ਧਿਆਨ ਵਿੱਚ ਆਈ। ਇਹ ਦੋਵੇਂ ਗੱਲਾਂ ਗੁਰੂ ਅਰਜਨ ਸਾਹਿਬ ਦੇ ਹਿੱਸੇ ਆਈਆਂ। ਮਹਾਰਾਜ ਗੁਰੂ ਅਰਜਨ ਸਾਹਿਬ ਨੇ ਸੰਸਾਰ ਦੀ ਝੋਲੀ ਵਿੱਚ ਦੁਨੀਆਂ ਦਾ ਵਿਲੱਖਣ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਕੰਮਲ ਰੂਪ ਦੇ ਵਿੱਚ ਪਾਉਣਾ ਕੀਤਾ। ਅਗਲੀ ਬੇਨਤੀ, ਕੌਮ ਦਾ ਹਿਰਦਾ ਕੌਮ ਦਾ ਦਿਲ ਜਿਹਨੂੰ ਆਪਾਂ ਹਰੇਕਾ ਮੰਦਰ ਕਹਿ ਕੇ ਸੰਬੋਧਨ ਕਰਦੇ ਹਾਂ, ਹਰਿਮੰਦਰ ਸਾਹਿਬ ਕਹਿੰਦੇ ਹਾਂ, ਉਸ ਦੀ ਵੀ ਮੁਕੰਮਲਤਾ ਹੀ ਮਹਾਰਾਜ ਗੁਰੂ ਅਰਜਨ ਸਾਹਿਬ ਦੀ ਹਯਾਤੀ ਦੇ ਵਿੱਚ। ਉੱਥੇ ਰਹਿੰਦੇ ਹਾਂ, ਉੱਥੇ ਵਿਚਰਦੇ ਹਾਂ, ਜਿੰਨਾ ਕੁਝ ਗੁਰਬਾਣੀ ਲਿਖਦਿਆਂ ਹੋਇਆ ਭਾਈ ਸਾਨੂੰ ਪੜ੍ਹਨਾ ਸੁਣਨਾ ਵਿਚਾਰਨਾ ਚਾਹੀਦਾ ਸੀਗਾ, ਉਨੀ ਇਸ ਵਿਚੇ ਦੇ ਉੱਤੇ ਘੱਟ ਗੱਲਬਾਤ ਕੀਤੀ ਗਈ ਹੈ। ਟੂਕ ਮਾਤਰ ਮੈਂ ਤੁਹਾਡਾ ਧਿਆਨ ਜਿਹੜੀ ਬੇਨਤੀ ਵੱਲ ਲੈ ਕੇ ਜਾਣਾ ਚਾਹੂੰ, ਪੰਥ ਪ੍ਰਕਾਸ਼ ਦੀਆਂ ਲੈਣਾ ਨੇ, ਹਰਿਮੰਦਰ ਸਾਹਿਬ ਮੁਕੰਮਲ ਹੋ ਗਿਆ, ਸਰੋਵਰ ਤਿਆਰ ਹੋ ਗਿਆ, ਪਾਣੀ ਭਰਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ 1604 ਦੇ ਵਿੱਚ ਪ੍ਰਕਾਸ਼ ਕੀਤੇ ਜਾਣੇ ਨੇ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਮਨ ਅੰਦਰ ਇੱਕ ਖਿਆਲ ਬਣਿਆ। ਖਿਆਲ ਕੀ ਹੈ? ਇਹੋ ਜਿਹਾ ਕਿਹੜਾ ਗੁਰੂ ਦਾ ਸੇਵਕ ਹੈ ਜਿਸ ਨੂੰ ਇਸ ਗ੍ਰੰਥ ਦੀ ਸੰਭਾਲ ਦੀ ਸੇਵਾ ਦਿੱਤੀ ਜਾਵੇ? ਫਿਰ ਮੇਰੀ ਬੇਨਤੀ ਵੱਲ ਧਿਆਨ ਦਿਆ ਜੀ, ਗ੍ਰੰਥ ਦੀ ਸੰਭਾਲ ਕਰਨ ਵਾਲੇ ਨੂੰ ਗ੍ਰੰਥੀ ਸਿੰਘ ਕਿਹਾ ਜਾਂਦਾ ਹੈ। ਇਤਿਹਾਸ ਦੇ ਸੁਨਹਿਰੀ ਪੰਨੇ ਨੇ, ਮਹਾਰਾਜ ਗੁਰੂ ਨਾਨਕ ਸਾਹਿਬ ਆਪ ਚੱਲ ਕੇ ਭਾਈ ਮਰਦਾਨਾ ਜੀ ਕੋਲ ਗਏ ਭਲੀ ਰਬਾਬ ਵਜਾਏ ਦਾ, ਮਰਦਾਨਿਆ ਤੇਰੀ ਲੋੜ ਹੈ ਸਾਨੂੰ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਲਮੇਰੀ ਵਿਚਾਰ ਕਰਦੇ, ਢਾਡੀ ਨੱਥੇ ਅਬਦੁੱਲੇ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਸੁਨੇਹਾ ਘੱਲਿਆ, ਭਾਈ ਤੁਹਾਡੀ ਲੋੜ ਹੈ, ਵਾਰਾਂ ਗਾਇਨ ਕਰੋ। ਤੇ ਜਿੰਨੀਆਂ 22 ਦੀਆਂ 22 ਵਾਰਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ ਢਾਡੀਆਂ ਨੇ ਮੁਕੰਮਲ ਗਾਈਆਂ। ਸਾਡੇ ਕੋਲ ਉਹਨਾਂ ਦੀ ਲਿਖਤ ਦੇ ਵਿੱਚੋਂ ਜਿਹੜੇ ਸਭ ਤੋਂ ਵੱਧ ਬੋਲੇ ਜਾਣ ਵਾਲੇ ਬਚਨ ਨੇ ਉਹ ਸਿਰਫ ਇੰਨੇ ਹੀ ਰਹਿ ਗਏ ਨੇ, ਪੱਗ ਤੇਰੀ ਕੀ ਜਹਾਂਗੀਰ। ਬਾਕੀ ਜਿੰਨਾ ਉਹਨਾਂ ਦਾ ਲਿਟਰੇਚਰ ਸੀ ਉਹ ਸਰਸਾ ਦੇ ਵਿੱਚ ਫੇਟ ਚੜ ਗਿਆ, ਸਾਡੇ ਕੋਲ ਨਹੀਂ ਹੈ। ਇੱਕ ਵੱਖਰਾ ਵਿਸ਼ਾ ਹੈ, ਮੈਂ ਉਧਰ ਨਾ ਜਾ ਕੇ ਜਿਹੜੀ ਬੇਨਤੀ ਕਰਨੀ ਚਾਹੁੰਦਾ, ਮਹਾਰਾਜ ਗੁਰੂ ਅਰਜਨ ਸਾਹਿਬ ਲਮੇਰੀ ਵਿਚਾਰ ਕਰਦੇ ਨੇ ਵੀ ਇਸ ਗ੍ਰੰਥ ਦੀ ਸੇਵਾ ਵਾਸਤੇ ਗ੍ਰੰਥੀ ਕਿਹਨੂੰ ਲਾਇਆ ਜਾਏ। ਜਿਹੜੇ ਬਚਨ ਗਿਆਨੀ ਗਿਆਨ ਸਿੰਘ ਹੋਰਾਂ ਨੇ ਪੰਥ ਪ੍ਰਕਾਸ਼ ਦੇ ਵਿੱਚ ਲਿਖੇ, ਨਿਜ ਮਨ ਇਹ ਵਿਚਾਰ ਤਪਏ, ਗ੍ਰੰਥੀ ਦੀ ਚੋਣ ਕਰਨ ਵੇਲੇ ਗੁਰੂ ਅਰਜਨ ਸਾਹਿਬ ਨੇ ਕਿਹੜੀ ਗੱਲ ਦੀ ਵਿਚਾਰ ਕੀਤੀ? ਗੁਰੂ ਗ੍ਰੰਥ ਸੇਵਕ ਕੋ ਕਹੇ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇਣੀ ਹੈ ਕਿਹਨੂੰ ਦਿੱਤੀ ਜਾਏ? ਦੋ ਗੱਲਾਂ ਸਾਹਮਣੇ ਆਈਆਂ, ਇੱਕ ਬੇਦੀਆਂ ਦੀ ਕੋਲ, ਇੱਕ ਸੋਢੀਆਂ ਦੀ ਕੋਲ। ਬੇਦੀ ਸੋਢੀ ਕੋ ਦਿਓ ਸੇਵਾ, ਵੰਸ਼ ਊਚ ਮਾਨੈ ਨਿਜ ਭੇਵਾ। ਉਹ ਤੇ ਪਹਿਲਾਂ ਹੀ ਆਪਣੇ ਆਪ ਨੂੰ ਗੁਰੂ ਦੀ ਅੰਸ਼ ਵੰਸ਼ ਦੱਸਦਿਆਂ ਹੋਇਆਂ ਅਹੰਕਾਰ ਦੇ ਵਿੱਚ ਗ੍ਰਸੇ ਹੋਏ। ਇੱਥੇ ਤੇ ਸੇਵਾਦਾਰ ਦੀ ਲੋੜ ਹੈ, ਨਿਮਰਤਾ ਹਲੀਮੀ ਵਾਲੇ ਦੀ ਲੋੜ ਹੈ। ਬੇਦੀ ਸੋਢੀ ਕੋ ਦਿਓ ਸੇਵਾ, ਵੰਸ਼ ਊਚ ਮਾਨੈ ਨਿਜ ਭੇਵਾ, ਕਰਤ ਵਿਚਾਰ ਇਹ ਹੈ ਠਹਿਰਾਈ। ਲਮੇਰੀ ਵਿਚਾਰ ਤੋਂ ਬਾਅਦ ਇਸ ਨਿਸ਼ਾਨੇ ਦੇ ਉੱਤੇ ਪੁੱਜਿਆ, ਬੁੱਢਾ ਜੀ ਸੇਵਾ ਨਿਪਨਾਈ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਕੋਲੋਂ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਇਹ ਖਿਤਾਬ ਮਿਲਿਆ ਵੀ ਕਾਕਾ ਤੂੰ ਬੂੜਾ ਨਹੀਂ, ਤੂੰ ਤੇ ਬੁੱਢਾ ਹੈ, ਤੇਰੀਆਂ ਗੱਲਾਂ ਬੁੱਢਿਆਂ ਵਾਲੀਆਂ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਨੇ, ਬਜ਼ੁਰਗੀ ਵਾ ਇਲਮ ਆਸਤ, ਬਹੁਤਾਤ ਵਰੀ ਮੇਰੇ ਵਾਂਗੂ ਦਾੜਾ ਤੇ ਚਿੱਟਾ ਹੋ ਜਾਂਦਾ, ਪਰ ਜਿਸ ਵੇਲੇ ਗੱਲਾਂ ਸੁਣੀ ਦੀਆਂ ਨੇ ਤੇ ਨੌਜਵਾਨ ਤੇ ਬੱਚੇ ਵੀ ਇਹ ਗੱਲ ਕਹਿ ਦਿੰਦੇ ਨੇ, ਬਜ਼ੁਰਗੋ ਕੀ ਬੱਚਿਆਂ ਵਾਲੀਆਂ ਗੱਲਾਂ ਕਰਦੇ। ਪਰ ਜੇ ਕਿਸੇ ਨੂੰ ਇਲਮ ਦਾ ਗਿਆਨ ਹੋ ਜਾਏ ਤੇ ਉਸ ਬੱਚੇ ਨੂੰ ਮੇਰੇ ਗੁਰੂ ਨਾਨਕ ਸਾਹਿਬ ਦੇ ਵੱਲੋਂ ਇਹ ਬਖਸ਼ਿਸ਼ ਪ੍ਰਾਪਤ ਹੋਈ, ਤੂੰ ਕਾਕਾ ਬੂੜਾ ਨਹੀਂ, ਤੇਰੀਆਂ ਗੱਲਾਂ ਬੁੱਢਿਆਂ ਵਾਲੀਆਂ। ਉਸ ਦਿਨ ਤੋਂ ਉਹ ਬਾਬਾ ਬਾਬੇ ਬੁੱਢੇ ਦੇ ਨਾਂ ਤੇ ਸੰਸਾਰ ਦੇ ਵਿੱਚ ਜਾਣੇ। ਤਮਾਮ ਗੁਰੂਆਂ ਦੇ ਦਰਸ਼ਨ ਕੀਤੇ, ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਮੁਖੀ ਆਪਣੇ ਹੱਥੀ ਸਿਖਾਈ, ਸ਼ਸਤਰ ਵਿਦਿਆ ਸਿਖਾਈ, ਤੇ ਜਿਸ ਵੇਲੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਮਨੋਨੀਤ ਕਰਦੇ ਨੇ, ਕਰਤ ਵਿਚਾਰ ਇਹ ਠਹਿਰਾਈ, ਬੁੱਢਾ ਜੀ ਸੇਵਾ ਨਿਪਨਾਈ। ਗੁਰੂ ਪਿਆਰੀ ਸਾਧ ਸੰਗਤ, ਜਿਸ ਸ਼ਬਦ ਦੇ ਲੜ ਗੁਰੂ ਨਾਨਕ ਸਾਹਿਬ ਸਾਨੂੰ ਲਾਣ ਆਏ ਸੀ, ਜਿਹਦੇ ਬਾਬਤ ਗੁਰੂ ਗ੍ਰੰਥ ਸਾਹਿਬ ਅੰਦਰ ਆਖਿਆ ਗਿਆ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਜਿਹਨੂੰ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਬਾਣੀ ਤੱਤ ਵਖਾਣੀ ਗਿਆਨ ਧਿਆਨ ਵਿੱਚ ਆਈ, ਜਿਹਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ, ਜਿਹਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਇਹ ਸਾਰਿਆਂ ਨੂੰ ਪਾਠ ਯਾਦ ਕਰਿਆ ਜੀ ਕਿਰਪਾ, ਬਾਣੀ ਗੁਰੂ, ਉੱਚੀ ਬੋਲੋ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ ਗੁਰਬਾਣੀ ਕਹਿ, ਇਹ ਟਰਮ ਹੈ ਭਾਈ। ਸਾਨੂੰ ਤਾਂ ਜਦੋਂ ਮਾਇਨੇ ਨਹੀਂ ਆਉਂਦੇ ਗੱਲ ਸਾਡੇ ਤੋਂ ਕੋਸਾਂ ਦੂਰ ਚਲੀ ਜਾਂਦੀ ਹੈ, ਗੁਰਬਾਣੀ ਜੋ ਕਹਿ ਰਹੀ ਹੈ ਮਹਾਰਾਜ ਅਸੀਂ ਕੀ ਕਰਨਾ। ਹਜ਼ੂਰ ਕਹਿਣ ਲੱਗੇ ਸਤ ਕਰਕੇ ਉਹਨੂੰ ਜੀਵਨ ਦੇ ਵਿੱਚ ਧਾਰਨ ਕਰ ਲਿਆ, ਸੇਵਕ ਜਨ ਮਾਨੈ, ਰਿਜ਼ਲਟ ਕੀ ਹੋਵੇਗਾ, ਪ੍ਰਤੱਖ ਗੁਰੂ ਨਿਸਤਾਰੇ। ਤੇ ਇਹ ਸਾਰੇ ਦੇ ਸਾਰੇ ਬਚਨ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਅਰਜਨ ਸਾਹਿਬ ਨੇ ਤੇ ਕਮਾਲ ਕਰਕੇ ਰੱਖ ਦਿੱਤੀ। ਸੰਸਾਰ ਦੇ ਲੋਕੋ, ਮੈਨੂੰ ਐਸਾ ਖਜ਼ਾਨਾ ਮਿਲਿਆ ਜੇ ਮੇਰੇ ਨਾਲੋਂ ਵੱਡਿਆਂ ਪਾਗਾਂ ਵਾਲਾ ਕੋਈ ਨਹੀਂ। ਪ੍ਰਕਾਸ਼ ਪੁਰਬ ਹੈ ਮਹਾਰਾਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ, ਤੇ ਮੈਨੂੰ ਸੰਗਤ ਦੇ ਵਿੱਚੋਂ ਹੀ ਹੁਕਮ ਹੋਇਆ ਸੀ ਕਿ ਭਾਈ ਸਾਹਿਬ ਆ ਬੇਨਤੀ ਇੱਕ ਵਾਰੀ ਜ਼ਰੂਰ ਕਰਿਆ ਜੀ। ਸਿੱਖਣ ਵਾਲੀ ਗੱਲ ਕੀ ਹੈ, ਮੈਨੂੰ ਮਾਫ ਕਰਿਆ ਜੀ, ਜਿੰਨਾ ਗੁਰਬਾਣੀ ਦਾ ਅਦਬ ਗੁਰੂ ਸਾਹਿਬ ਨੇ ਕੀਤਾ ਹੈ, ਜਿੰਨੀ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਗੁਰੂ ਸਾਹਿਬ ਨੇ ਸੰਸਾਰ ਨੂੰ ਸ਼ਬਦ ਦੇ ਲੜ ਲਾਇਆ ਹੈ, ਅਸੀਂ ਭਾਈ ਉਸ ਤਰ੍ਹਾਂ ਦੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਨਹੀਂ ਲੈ ਸਕਦੇ, ਨਹੀਂ ਪ੍ਰਾਪਤ ਕਰ ਸਕਦੇ। ਤੇ ਜਦੋਂ ਨਹੀਂ ਪ੍ਰਾਪਤ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਬਾਬਤ, ਗੁਰੂ ਅਰਜਨ ਸਾਹਿਬ ਕੀ ਕਹਿੰਦੇ ਨੇ, ਮੇਰੇ ਨਾਲੋਂ ਧਨਵੰਤ ਕੋਈ ਨਹੀਂ, ਰਿਚ ਪਰਸਨ ਧਨਾੜ ਕੋਈ ਨਹੀਂ, ਮਹਾਰਾਜ ਖਜ਼ਾਨਾ ਮਿਲ ਗਿਆ। ਹਜ਼ੂਰ ਕਹਿਣ ਲੱਗੇ ਹਾਂ ਬਿਲਕੁਲ ਖਜ਼ਾਨਾ ਮਿਲ ਗਿਆ, ਇਹ ਧਨ ਅਖੁੱਟ ਨਾ ਨਿਕੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਮਹਾਰਾਜ ਗੁਰੂ ਅਰਜਨ ਸਾਹਿਬ ਦੇ ਜਿਹੜੇ ਬਚਨ ਨੇ, ਹਮ ਧਨਵੰਤ ਭਾਗਠ ਸੱਚ ਨਾਏ, ਗੁਰੂ ਅਰਜਨ ਸਾਹਿਬ ਜੀ ਕਿਉਂ ਤੇ ਕਿਵੇਂ ਕਹਿਣ ਲੱਗੇ, ਇੱਕੋ ਹੀ ਗੱਲ, ਹਰ ਗੁਣ ਗਾਵੈ ਸਹਿਜ ਸੁਭਾਏ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਰੱਬੀ ਗੀਤ ਗਾਣ ਦਾ ਖਜ਼ਾਨਾ ਸੰਸਾਰ ਦੀ ਝੋਲੀ ਵਿੱਚ ਪਾ ਦਿੱਤਾ। ਮੈਨੂੰ ਜਦੋਂ ਕੋਈ ਚੰਗਾ ਪਦਾਰਥ ਖਾਣ ਨੂੰ ਮਿਲਦਾ, ਮੈਂ ਕਹਿੰਦਾ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰੱਖ ਮਨ ਮਾਏ। ਜੇ ਜਦੋਂ ਵਧੀਆ ਖੂਬਸੂਰਤ ਘਰ ਮਿਲਦਾ, ਤੇ ਮੈਂ ਕਹਿੰਦਾ ਜੇ ਪ੍ਰਸਾਦ ਵਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜੇ ਮੈਂ ਚੰਗਾ ਪਾ ਲੈਂਦਾ ਤੇ ਮੈਂ ਕਹਿੰਦਾ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ, ਭਲਿਆ ਉਸ ਰੱਬ ਨੂੰ ਚੇਤੇ ਕਰ, ਉਹਦੇ ਗੀਤ ਗਾ ਜਿਹਨੇ ਇੰਨੀਆਂ ਨਿਆਮਤਾਂ ਤੇਰੀ ਝੋਲੀ ਵਿੱਚ ਪਾਈਆਂ ਨੇ। ਫਿਰ ਮੇਰੀ ਬੇਨਤੀ ਨੂੰ ਸਰਵਣ ਕਰਿਆ ਜੇ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਕਦਾ ਚਿੱਤ ਵੀ ਸਿਰਫ ਭਾਈਆਂ ਦੇ ਪੜ੍ਹਨ ਦਾ ਵਿਸ਼ਾ ਨਹੀਂ ਸੀਗਾ ਮਹਾਰਾਜ, ਤੇ ਇੱਥੋਂ ਤੱਕ ਕਹਿੰਦੇ ਜੇ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ, ਮੇਰੀ ਜ਼ਿੰਦਗੀ ਦਾ ਆਧਾਰ ਹੀ ਗੁਰੂ ਦੀ ਬਾਣੀ ਹੈ। ਜਿਹਨਾਂ ਯੋਧਿਆਂ ਦੀਆਂ ਆਪਾਂ ਮਹਿਮਾ ਗਾਉਂਦੇ ਹਾਂ ਨਾ, ਜਿਹਨਾਂ ਦੇ ਬਾਬਤ ਅਰਦਾਸ ਵਿੱਚ ਬਚਨ ਆਏ, ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਏਤ ਸੀਸ ਦਿੱਤੇ, ਬੰਧ ਬੰਧ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ, ਉਹ ਸਾਰੇ ਬਾਣੀ ਦੇ ਧਾਰਨੀ ਸਨ, ਨਿਤਨੇਮੀ ਸਨ, ਗੁਰਬਾਣੀ ਦੇ ਰਸੀਏ ਸਨ। ਤੇ ਜਿਸ ਦਿਨ ਗੁਰਬਾਣੀ ਦਾ ਖਜ਼ਾਨਾ ਅੰਮ੍ਰਿਤ ਸਾਡੇ ਅੰਦਰ ਘਰ ਕਰ ਗਿਆ, ਤੇ ਮੈਨੂੰ ਮਾਫ ਕਰਿਆ ਜੇ ਕੋਈ ਦੁਨਿਆਵੀ ਅਲਾਮਤ ਸਾਡੇ ਸਿੱਖੀ ਦੇ ਵਿਹੜੇ ਦੇ ਵਿੱਚ ਦਾਖਲ ਨਹੀਂ ਹੋਏ। ਇਹ ਅਜ਼ਮਤ, ਇਹ ਕਰਾਮਾਤ ਹੈ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਦੀ ਬਾਣੀ ਦੀ। ਜਿਹੜੇ ਪੜਾਵਾਂ ਦੇ ਵਿੱਚੋਂ ਵਿਚਰ ਕੇ ਆਪਾਂ ਜ਼ਿੰਦਗੀ ਲੰਘਾ ਰਹੇ ਹਾਂ। ਮਹਾਰਾਜ ਗੁਰੂ ਅਰਜਨ ਸਾਹਿਬ ਨੇ ਕੀ ਆਖਿਆ, ਹਮ ਤਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ, ਰਤਨ ਲਾਲ ਜਾਂਕਾ ਕਛੂ ਨਾ ਮੋਲ। ਐਡੇ ਵਡਮੁੱਲੇ ਖਜ਼ਾਨੇ, ਭਰੇ ਭੰਡਾਰ ਅਖੁੱਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਮੈਂ ਇਮਾਨਦਾਰੀ ਨਾਲ ਤੁਹਾਡੇ ਸਾਹਮਣੇ ਐਕਸੈਪਟ ਕਰ ਰਿਹਾ, ਮਾਪਿਆਂ ਦਾ ਚਾਅ ਸੀਗਾ ਮੈਂ ਇਸ ਫੀਲਡ ਵਿੱਚ ਆਵਾਂ। ਜਿਸ ਦਿਨ ਸ਼ਬਦ ਨੂੰ ਪੜ੍ਹਿਆ, ਜਿਸ ਦਿਨ ਸ਼ਬਦ ਨੂੰ ਸਮਝਿਆ, ਗੁਰਬਾਣੀ ਦੇ ਲੜ ਲੱਗੇ, ਯਕੀਨ ਕਰਿਆ ਜੀ ਸੱਚੀ ਮੁੱਚੀ ਸਾਡੀ ਮਨੋਦਸ਼ਾ ਉਸ ਲੈਵਲ ਦੀ ਪਵਿੱਤਰਤਾ ਤੱਕ ਨਹੀਂ ਪਹੁੰਚੀ ਜਿੰਨਾ ਪਵਿੱਤਰ ਗੁਰਬਾਣੀ ਦੀ ਵਿਆਖਿਆ ਕਰਨ ਵਾਲਾ ਹੋਣਾ ਚਾਹੀਦਾ। ਫਿਰ ਬੇਨਤੀ ਨੂੰ ਸਰਵਣ ਕਰਿਆ ਜੇ ਜਿਸ ਤਰੀਕੇ ਦਾ ਕੰਸਰਨ ਗੁਰੂ ਨੇ ਸਿੱਖ ਦਾ ਗੁਰਬਾਣੀ ਦੇ ਨਾਲ ਬੰਨਿਆ। ਇੱਕ ਹੋਰ ਸ਼ਬਦ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ, ਪਹਿਲਾਂ ਇਹਨੂੰ ਪੂਰਾ ਕਰ ਲਈਏ। ਰਤਨ ਲਾਲ ਜਾਂਕਾ ਕਛੂ ਨਾ ਮੋਲ, ਭਰੇ ਭੰਡਾਰ ਅਖੁੱਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ। ਕਿੰਨੇ ਸਿੱਖ ਆਏ ਮਹਾਰਾਜ ਗੁਰੂ ਅਰਜਨ ਸਾਹਿਬ ਕੋਲੋਂ, ਸਾਡੀ ਬਾਣੀ ਵੀ ਲਿਖ ਲਓ, ਉਹਨਾਂ ਦੀ ਨਹੀਂ ਥਾਂ ਬਣੀ। ਪੀਲੂ ਕਾਣਾ ਛੱਜੂ ਸ਼ਾਹ ਹੁਸੈਨ, ਮਹਾਰਾਜ ਕਹਿਣ ਲੱਗੇ ਨਹੀਂ ਭਾਈ ਤੁਸੀਂ ਗੁਰਬਾਣੀ ਦੀ ਕਸਵੱਟੀ 'ਤੇ ਖਰੇ ਨਹੀਂ ਉਤਰਦੇ। ਭਗਤ ਨਾਮਦੇਵ ਦੇ ਘਰ ਆਪ ਚੱਲ ਕੇ ਗਏ, ਭਗਤ ਰਵਿਦਾਸ ਜੀ ਦੇ ਕੋਲੋਂ ਆਪ ਜਾ ਕੇ ਬਾਣੀ ਲਿਆਂਦੀ। ਮਹਾਰਾਜ ਗੁਰੂ ਨਾਨਕ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਨੇ ਸਾਰੀ ਦੁਨੀਆ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਕੱਠਾ ਕੀਤਾ ਜੀ। ਇਸਲਾਮ ਜਗਤ ਤੋਂ ਬਾਬਾ ਫਰੀਦ ਹੋਕਾ ਦਿੰਦੇ ਪਏ ਨੇ, ਸਨਾਤਨ ਮਤ ਤੋਂ ਭਗਤ ਰਾਮਾਨੰਦ ਜੀ ਬੈਠੇ ਨੇ। ਅਸੀਂ ਉਹਨਾਂ ਕਰਮਾਂ ਨੂੰ ਗਲੇ ਨਾ ਲਾ ਸਕੇ, ਗੁਰਬਾਣੀ ਦੇ ਅਮਲ ਵਿੱਚ ਨਾ ਆ ਸਕੇ, ਤੇ ਉਹ ਧਿਰਾਂ ਵੀ ਕਲੇਮ ਕਰਦੀਆਂ ਨੇ ਭਾਈ ਸਾਡੇ ਸ਼ਬਦ ਸਾਨੂੰ ਮੋੜ ਦੇ। ਮੈਂ ਫੇਰ ਬੇਨਤੀ ਕਰਾਂ, ਹਜ਼ੂਰ ਨੇ ਜਿਹੜੇ ਬਚਨ ਬਖਸ਼ਿਸ਼ ਕੀਤੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਕੁ ਚਿਹਰੇ ਨੂੰ ਚੇਤੇ ਰੱਖਦੇ ਹੋ? ਕਹਿਣ ਲੱਗੇ ਸਵਾਲ ਬਿਲਕੁਲ ਗਲਤ ਹੈ, ਚੇਤੇ ਤੇ ਤਾਂ ਰੱਖੀਏ ਜੇ ਗੁਰਬਾਣੀ ਕਦੇ ਭੁੱਲੀ ਹੋਵੇ ਤੇ ਸਾਡਾ ਵਾਹ ਵਾਸਤਾ ਕਿਸ ਰੂਪ ਦੇ ਵਿੱਚ ਹੈ। ਸਾਧ ਸੰਗਤ ਜੇ ਪਾਠ ਹੋ ਗਿਆ ਤਾਂ ਵੀ ਭਲਾ ਹੈ, ਜੇ ਸ਼ਬਦ ਚੇਤੇ ਆ ਗਿਆ ਤੇ ਤਾਂ ਵੀ ਭਲਾ ਹੈ, ਨਹੀਂ ਹੋਇਆ ਤੇ ਤਾਂ ਵੀ ਭਲਾ। ਸਮਾਪਤੀ ਕਰੀਏ, ਮਾਫੀ ਮੰਗ ਕੇ ਕਹਿਣ ਲੱਗਾ ਸਾਧ ਸੰਗਤ, ਕੱਲ ਨੂੰ ਆਪਾਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਉੱਤੇ ਵਿਚਾਰ ਵਿਮਰਸ਼ ਕਰਾਂਗੇ ਕੀ ਕਾਰਨ ਬਣੇ ਨੇ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੇ। ਪਰ ਜਦੋਂ ਗੁਰੂ ਅਰਜਨ ਸਾਹਿਬ ਨੇ ਆਪ ਇਹ ਗੱਲ ਸੰਸਾਰ ਦੀ ਝੋਲੀ ਵਿੱਚ ਪਾਈ ਹੈ ਨਾ, ਪਾਠ ਸਾਰਿਆਂ ਨੂੰ ਯਾਦ ਕਰਿਆ ਜੀ ਕਿਰਪਾ, ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਅੱਗੇ ਕੀ ਹੈ ਜੀ ਪਾਠ, ਇਹ ਵਸਤ ਉੱਚੀ ਬੋਲੋ, ਇਹ ਵਸਤ, ਇਹ ਵਸਤ ਦਾ ਮਤਲਬ ਇੱਥੇ ਗੁਰੂ ਗ੍ਰੰਥ ਸਾਹਿਬ ਹੈ ਜੀ, ਗੁਰਬਾਣੀ ਹੈ। ਜੇ ਤੂੰ ਆਖੇ ਵੀ ਗੁਰਬਾਣੀ ਨੂੰ ਛੱਡ ਕੇ ਤੇਰਾ ਪਾਰ ਉਤਾਰਾ ਹੋ ਜਾਏਗਾ, ਨੈਵਰ ਪੋਸੀਬਲ, ਕਦੇ ਨਹੀਂ ਹੋਊਗਾ। ਤੇ ਇਹ ਵਚਨ ਤੁਹਾਡੇ ਨਹੀਂ ਹੈਗੇ, ਮੇਰੇ ਨਹੀਂ ਹੈਗੇ, ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਇਹ ਵਸਤ ਤਜੀ ਨਹਿ ਜਾਈ। ਮਹਾਰਾਜ ਕਰੀਏ ਕਿ ਨਿਤ ਨਿਤ ਰੱਖ ਉਰਤਾਰੋ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ। ਜੇ ਕਰਨਾ ਕੀ ਹੈ, ਗੁਰੂ ਦੇ ਦਰਸ਼ਨ ਕਰਨੇ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰਨਾਉ, ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ, ਖੇਨ ਰਮ ਗੁਰ ਗਮ ਹਰ ਦਮ ਨਹਿ ਜਮ, ਹਰ ਕੰਠ ਨਾਨਕ ਉਰਹਾਰੀ ਰੇ। ਐਦੂ ਵੱਡਾ ਸਰਟੀਫਿਕੇਟ ਹੋਰ ਕੀ ਮਿਲ ਸਕਦਾ। ਮਹਾਰਾਜ ਗੁਰੂ ਅਰਜਨ ਸਾਹਿਬ ਸੁਖਮਣੀ ਵਰਗੀ ਬਾਣੀ ਸੰਸਾਰ ਦੀ ਝੋਲੀ ਵਿੱਚ ਪਾਉਣ ਵਾਲੇ ਦਾਤੇ, ਹਰਿਮੰਦਰ ਸਾਹਿਬ ਵਰਗਾ ਪਾਵਨ ਪਵਿੱਤਰ ਅਸਥਾਨ, ਜਿਨ੍ਹਾਂ ਦੇ ਬਾਬਤ ਗੁਰੂ ਗ੍ਰੰਥ ਸਾਹਿਬ ਅੰਦਰ ਆਖਿਆ ਗਿਆ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਐਵੇਂ ਨਹੀਂ ਉਹਨਾਂ ਨੂੰ ਸ਼ਾਂਤੀ ਦੇ ਪੁੰਜ ਆਖਿਆ ਜਾਂਦਾ। ਸਾਰੀ ਦੁਨੀਆਂ ਵਿਕਾਰਾਂ ਦੇ ਭਾਂਬੜ ਵਿੱਚ ਮੱਚਦੀ ਵੀ ਮੇਰੇ ਦਾਤੇ ਦੇ ਸਿਰ ਦੇ ਵਿੱਚ ਥੱਲੇ ਅੱਗ ਬਾਲ ਕੇ ਤਵੀ ਗਰਮ ਕੀਤੀ ਗਈ ਹੈ, ਉੱਤੋਂ ਰੇਤ ਪਾਈ ਗਈ ਹੈ। ਤੇ ਬੋਲ ਕੀ ਨੇ, ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤੇਹ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨੈ ਸੁਖ ਹੋਏ। ਨਵੇਂ ਧਰਮ ਨੂੰ ਆਜ਼ਾਦ ਕਰਨਾ, ਉਹਦੀ ਝੋਲੀ ਦੇ ਵਿੱਚ ਮੁਕੰਮਲ ਗ੍ਰੰਥ ਪਾਉਣਾ ਅਤੇ ਨਾਲ ਹੀ ਮੁਕੰਮਲ ਧਾਰਮਿਕ ਅਸਥਾਨ ਮੁਕਰਰ ਕਰਨਾ ਅਤੇ ਉਹਦੇ ਵਿੱਚ ਬਾਬਾ ਬੁੱਢਾ ਸਾਹਿਬ ਵਰਗਾ ਮੁੱਖ ਗ੍ਰੰਥੀ ਸਥਾਪਿਤ ਕਰਨਾ, ਇਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੁਆਰਾ ਕੀਤੇ ਹੋਏ ਅਹਿਮ ਕੰਮਾਂ ਦੇ ਵਿੱਚੋਂ ਇੱਕ ਸਨ। ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ। ਇੱਕ ਵਾਰੀ ਫੇਰ ਗੁਰੂ ਦਰਬਾਰ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਮੇਰੇ ਦਾਤੇ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਇਹ ਗੱਲ ਬਿਲਕੁਲ ਸੱਚੀ ਹੈ, ਜਿਹੜੇ ਪੂਰਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਪਾਏ ਨੇ, ਮਹਾਰਾਜ ਸਾਨੂੰ ਤੌਫੀਕ ਬਖਸ਼ੇ, ਅਸੀਂ ਉਹਨਾਂ ਦੇ ਪਾਂਧੀ ਬਣ ਕੇ ਲੋਕ ਸੁਖੀਏ। ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਕਰੀਬ 5 ਹਫ਼ਤਿਆਂ ਤੋਂ ਸ਼ਬਦ ਵਿਚਾਰ ਦੇ ਰਾਹੀਂ ਆਪ ਸੰਗਤ ਦੇ ਜੋੜੇ ਝਾੜਨ ਦਾ ਪ੍ਰਯਾਸ ਕੀਤਾ। ਮੈਂ ਦਿਲੋਂ ਧੰਨਵਾਦੀ ਹਾਂ ਐਡ ਗ੍ਰੰਥੀ ਸਾਹਿਬ, ਮੇਰੇ ਸਤਿਕਾਰਯੋਗ ਵੀਰ ਭਾਈ ਦਿਲਬਾਗ ਸਿੰਘ, ਭਾਈ ਗੁਰਪ੍ਰੀਤ ਸਿੰਘ, ਸਮੁੱਚੇ ਪ੍ਰਬੰਧ ਦਾ, ਆਪ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਗਾਏ ਬਗਾਏ ਹਾਜ਼ਰੀ ਭਰ ਕੇ ਆਸ਼ੀਰਵਾਦ ਦਿੱਤਾ। ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਮੀਡੀਆ ਦੇ ਮਾਧਿਅਮ ਰਾਹੀਂ ਘਰਾਂ ਦੇ ਵਿੱਚ ਬਹਿ ਕੇ ਵੀ ਸਰਵਣ ਕਰਦੀਆਂ ਨੇ, ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ, ਉਹਨਾਂ ਦੀ ਵੀ ਸੁਰਤ ਗੁਰੂ ਸ਼ਬਦ ਨਾਲ ਜੁੜ ਜਾਏ। ਮੈਂ ਅਕਸਰ ਇਹ ਗੱਲ ਕਹਿੰਦਾ ਸਾਧ ਸੰਗਤ, ਇਹ ਠੀਕ ਹੈ ਸਾਡੀ ਜ਼ਿੰਮੇਵਾਰੀ ਲੱਗ ਗਈ ਹੈ, ਪਰ ਸਾਡੇ ਭਾਈਆਂ ਵਾਸਤੇ ਵੀ ਅਰਦਾਸ ਕਰਿਆ ਕਰੋ। ਜੋ ਕੁਝ ਕਹਿੰਦੇ ਹਾਂ ਉਹ ਜ਼ਿੰਦਗੀ ਦਾ ਅਮਲ, ਜ਼ਿੰਦਗੀ ਦਾ ਹਿੱਸਾ ਵੀ ਬਣ ਜਾਏ, ਕਹਿਆ ਅਤੇ ਸੁਣਿਆ ਲੇਖੇ ਲੱਗ ਸਕੇ। ਮੈਂ ਧੰਨਵਾਦੀ ਹਾਂ ਮੇਰੇ ਸਤਿਕਾਰਯੋਗ ਵੀਰ ਭਾਈ ਹਰਜੀਤ ਸਿੰਘ, ਚੌਂਕ ਮਹਿਤੇ ਵਾਲੇ, ਮਹਿਤਾ ਚੌਂਕ ਆਪਣੇ ਆਪ ਦੇ ਵਿੱਚ ਹੀ ਕੌਮ ਦੇ ਵਿੱਚ ਅਸਟੈਬਲਿਸ਼ ਥਾਂ ਹੈ। ਉਸ ਦੇ ਬਾਬਤ ਮੇਰੇ ਮੂੰਹੋਂ ਕੁਝ ਨਿਕਲਣਾ ਮੈਨੂੰ ਨਹੀਂ ਲੱਗਦਾ ਵੀ ਇਨਸਾਫ ਹੋਵੇਗਾ। ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਜਿਸ ਢੰਗ ਦੇ ਨਾਲ ਸ਼ਹਾਦਤ ਦਿੱਤੀ, ਕੌਮ ਦੀ ਰਹਿਨੁਮਾਈ ਕੀਤੀ, ਉਹ ਟਕਸਾਲ ਆਪਣੇ ਆਪ ਦੇ ਵਿੱਚ ਮਿਸਾਲ ਹੈ। ਕਿਸੇ ਵੀ ਭੁੱਲ ਚੁੱਕ ਲਿਖੇ ਮਾਂ ਗੁਰਫਤਿਹ ਦੀ ਸਾਂਝ ਕਰੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਸਨ। ਸਤਿਕਾਰਯੋਗ ਗਿਆਨੀ ਜਗਜੀਤ ਸਿੰਘ ਜੀ ਨਲਵੀ, ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਬਾਬਾ ਹਰਜੀਤ ਸਿੰਘ ਜੀ ਮਹਿਤਾ ਚੌਂਕ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ, ਉਹਨਾਂ ਤੋਂ ਬਾਅਦ ਗਿਆਨੀ ਨਿਸ਼ਾਨ ਸਿੰਘ ਜੀ ਖਾਲਸਾ, ਉਹਨਾਂ ਦਾ ਢਾਡੀ ਜਥਾ ਆਪ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਾਏਗਾ ਜੀ। ਸੋ ਆਪ ਸੰਗਤਾਂ ਨੂੰ ਸਾਹਿਬਾਂ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਆਪਣੇ ਕੋਲ 18 ਮਈ ਤੋਂ ਲੈ ਕੇ 22 ਮਈ ਤੀਕਰ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਲੁਧਿਆਣੇ ਵਾਲੇ ਪਹੁੰਚ ਰਹੇ ਹਨ। ਸ਼ਾਮ ਨੂੰ ਆਪ ਸੰਗਤਾਂ ਨੂੰ 8 ਵਜੇ ਤੋਂ ਲੈ ਕੇ 9 ਵਜੇ ਤੀਕਰ ਜੋ ਕਥਾ ਦੁਆਰਾ ਨਿਹਾਲ ਕਰਿਆ ਕਰਨਗੇ ਜੀ। ਸਭ ਸੰਗਤਾਂ ਨੇ ਹਾਜ਼ਰੀ ਭਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਆਪਣੇ ਘਰ ਬੱਚੇ ਦਾ ਜਨਮ ਦਿਨ ਹੋਵੇ ਤੇ ਕਿੰਨੀਆਂ ਖੁਸ਼ੀਆਂ ਚੀਕਾਂ ਮਾਰਦੇ ਆ, ਨੱਚਦੇ ਆ, ਟੱਪਦੇ ਆ, ਤੇ ਕਿੰਨੇ ਦਿਨ ਤਿਆਰੀ ਚ ਲਾ ਦਿੰਦੇ ਆ ਤੇ ਫਿਰ ਤਿਆਰੀ ਦੇ ਵਿੱਚ ਥੱਕ ਵੀ ਜਾਂਦੇ ਆ ਤੇ ਫਿਰ ਭੰਗੜਾ ਪਾਉਣ ਲੱਗੇ ਆ, ਥੱਕਦੇ ਹੀ ਨਹੀਂ, ਚੀਕਾਂ ਮਾਰਨ ਲੱਗੇ ਥੱਕਦੇ ਨਹੀਂ। ਸ੍ਰਿਸ਼ਟੀ ਦਾ ਮਾਲਕ ਹੈ, ਕਾਲਯੁਗ ਜਹਾਜ਼ ਅਰਜਨ ਗੁਰੂ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਗੁਰੂ ਕੀ ਸੰਗਤ ਪ੍ਰਬੰਧਕ ਜਨ ਮਨਾ ਰਹੇ ਨੇ, ਤੇ ਵੇਖੋ ਉਸ ਗੁਰੂ ਦਾ ਜਿਹੜਾ ਗੁਰੂ ਤੱਤੀ ਲੋਹ ਤੇ ਬਹਿ ਕੇ ਵੀ ਬਚਨ ਕਰੇ, ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ
1: ਨਾਨਕ ਮੰਗੇ।
0: ਇੱਕ ਦਿਨ ਐਸਾ ਵੀ ਆਇਆ, ਇੱਕ ਬਚਨ ਕਿਆ ਹੁੰਦਾ ਨਾ ਵੀ ਕੌਣ ਆ, ਕਹਿੰਦੇ ਜੀ ਦੋਹਤਾ, ਕਹਿੰਦੇ ਦੋਹਤਾ ਬਾਣੀ ਕਾ ਬੋਹਤਾ। ਇੱਕ ਦਿਨ ਉਹ ਵੀ ਆਇਆ, ਗੁਰੂ ਅਮਰਦਾਸ ਜੀ ਪਲੰਘੇ ਤੇ ਬੈਠੇ ਨੇ, ਤੇ ਪਲੰਘੇ ਤੇ ਬੈਠੇ ਨੇ ਤੇ ਸਤਿਗੁਰੂ ਗੁਰਦੇਵ ਜੀ ਰਿੜਦੇ ਰਿੜਦੇ ਰਿੜਦੇ ਰਿੜਦੇ ਪਾਵੇ ਨੂੰ ਫੜ ਲਏ, ਤੇ ਜਿੱਦਾਂ ਬੱਚਾ ਨੀ ਕੋਸ਼ਿਸ਼ ਕਰਦਾ ਤਾਂ ਚੜ੍ਹਨ ਦੀ, ਇਵੇਂ ਕੋਸ਼ਿਸ਼ ਕਰਨਾ, ਇਵੇਂ ਕੋਸ਼ਿਸ਼ ਕਰਨ ਕਿ ਮੈਂ ਤਾਂ ਚੜ੍ਹ ਜਾਵਾਂ। ਗੁਰੂ ਅਮਰਦਾਸ ਜੀ ਨੇ ਮਿਹਰ ਦੀ ਨਿਗਾਹ ਨਾਲ ਤੱਕਿਆ, ਕਹਿੰਦੇ ਅਰਜਨ ਦੇਵ ਹਾਲੇ ਤੇਰੇ ਪਿਤਾ ਦੀ ਵਾਰੀ ਹੈ, ਗੱਜ ਕੇ ਆਖੋ ਸਤਨਾਮ, ਹਾਲੀ ਤੇਰੇ ਪਿਤਾ ਦੀ ਵਾਰੀ ਹੈ, ਜਦੋਂ ਤੂੰ ਬਹਿਣਾ ਸੰਸਾਰ ਨੇ ਤੈਨੂੰ ਸਜਦਾ ਕਰਨਾ, ਗੱਜ ਕੇ ਆਖੋ ਸਤਨਾਮ, ਤੇਰਾ ਵੱਖਰਾ ਪ੍ਰਤਾਪ ਹੋਣਾ। ਤੇ ਪਿਆਰਿਓ ਉਸ ਗੁਰੂ ਵਾਸਤੇ ਆਪਾਂ ਢਿੱਲੀ ਆਵਾਜ਼ ਨਹੀਂ, ਬੁਲੰਦ ਆਵਾਜ਼ ਵਿੱਚ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਤੁਸੀਂ ਮਨਾ ਰਹੇ।
2: ਧੰਨ ਗੁਰ ਅਰਜਨ ਦੇਵ ਸਾਹਿਬ ਜੀ, ਧੰਨ ਗੁਰ ਅਰਜਨ ਦੇਵ ਸਾਹਿਬ ਜੀ,
0: ਸ਼ਾਬਾਸ਼। ਆ ਮੇਰੀਆਂ ਧੀਆਂ ਨਿੱਕੀ ਨਿੱਕੀਆਂ ਨਾ, ਇਹ ਸਾਰਿਆਂ ਤੋਂ ਜ਼ਿਆਦਾ ਆਵਾਜ਼ ਕੱਢਦੇ ਆ। ਤੇ ਧੰਨ ਗੁਰੂ ਅਰਜਨ ਸਾਹਿਬ ਇਹਨਾਂ ਨੂੰ ਸਿੱਖੀ ਦੀ ਦਾਤ ਰਹਿੰਦੇ ਸਵਾਸਾਂ ਤੱਕ ਦਵੇ, ਤੇ ਜਿੱਥੇ ਇਹ ਜਾਣ ਉੱਥੇ ਵੀ ਸਿੱਖੀ ਦਾ ਬੂਟਾ ਲੱਗਿਆ ਹੋਵੇ, ਤੇ ਤੁਸੀਂ ਝੋਲੀ ਅੱਡ ਕੇ ਆਪਣੇ ਨੇਤਰਾਂ ਸਾਹਮਣੇ ਲੈ ਕੇ ਆਓ, ਕਿਵੇਂ ਬੀਬੀ ਭਾਨੀ ਜੀ ਦੀ ਕੁੱਖ ਤੋਂ ਮਹਾਰਾਜ ਨੇ ਪ੍ਰਕਾਸ਼ ਧਾਰੇ।

0: ਸਤਿਗੁਰੂ ਦੀਨ ਦਿਆਲ ਅਕਾਲ ਪੁਰਖ ਜੀ ਜਿਨ੍ਹਾਂ ਦੀ ਅਪਾਰ ਕਿਰਪਾ ਦਾ ਸਦਕਾ ਅੱਜ ਆਪ ਜੀ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਕੀਤਾ। ਅਖੰਡ ਪੱਠਾਂ ਦੇ ਭੋਗ ਪਏ, ਸ਼ਾਮ ਦੇ ਦੀਵਾਨ ਸੱਜੇ ਸੋਦਰ ਦੀ ਚੌਂਕੀ ਦਾ ਕੀਰਤਨ ਗਾਇਨ ਕੀਤਾ, ਉਪਰੰਤ ਮਹਾਰਾਜ ਨੇ ਕਿਰਪਾ ਕਰਕੇ ਦੁਬਾਰਾ ਫਿਰ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਆਪ ਸੰਗਤਾਂ ਨੇ ਪਿਆਰ ਦੇ ਕਿੰਨੇ ਵਾਜੇ ਆ, 3 ਤਰੀਕ ਤੋਂ ਲੈ ਕੇ ਤੇ 3 ਤੱਕ ਹੀ, ਫਿਰ ਹਾਜ਼ਰੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ 1 ਤਰੀਕ ਤੋਂ ਲੈ ਕੇ। ਆਪ ਜੀ ਨੂੰ ਬਹੁਤ ਪਿਆਰ ਦੇ ਕੇ ਨਿਵਾਜਦੇ ਹੋ, ਸਾਜਦੇ ਹੋ, ਤੁਹਾਡੀਆਂ ਪਿਆਰ ਦੀਆਂ ਕਿਰਨਾਂ ਜਿਹੜੀਆਂ ਸਾਡੇ ਉੱਪਰ ਆਉਂਦੀਆਂ ਨੇ। ਮੇਰੀਆਂ ਮਾਵਾਂ, ਭੈਣਾਂ, ਮੇਰੀਆਂ ਬੱਚੀਆਂ, ਮੇਰੇ ਵੀਰ, ਮੇਰੇ ਬਜ਼ੁਰਗ, ਜਿਨ੍ਹਾਂ ਦਾ ਪਿਆਰ ਥਾ ਪ੍ਰਾਪਤ ਹੁੰਦਾ ਹੈ, ਸਤਿਗੁਰੂ ਜੀ ਕਿਰਪਾ ਕਰੇ। ਕੱਲ੍ਹ ਦੀਵਾਨ ਦੁਪਹਿਰ ਦਾ ਹੈ, ਉਸ ਤੋਂ ਬਾਅਦ ਫਿਰ ਆਪ ਜੀ ਪਾਸੋਂ ਛੁੱਟੀ ਲੈਣੀ ਹੈ। ਜਦੋਂ ਮਹਾਰਾਜ ਨੇ ਕਿਰਪਾ ਕੀਤੀ, ਹਮ ਆਦਮੀ ਹਾਂ ਇੱਕਦਮ ਹੀ, ਕਦੀ ਵੀ ਪ੍ਰੋਮਿਸ ਨਹੀਂ ਕਰਨਾ ਚਾਹੀਦਾ। ਕਹਾਂ ਬਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਨਕਾ, ਕਦੀ ਪ੍ਰੋਮਿਸ ਨਾ ਕਰੋ। ਉਹਦੇ 'ਤੇ ਛੁੱਟੀ ਵੀ ਉਹ ਜੇ ਮੰਗਾਏਗਾ, ਜੇ ਕਰੇਗਾ ਤਾਂ ਫਿਰ ਉਹਦੀ ਕਿਰਪਾ ਦੇ ਨਾਲ ਹੀ ਸਾਰਾ ਕੁਛ ਹੁੰਦਾ ਹੈ। ਸੋ ਸਾਰੀ ਸੰਗਤ, ਬਜ਼ੁਰਗ ਮਾਤਾਵਾਂ ਮੇਰੀਆਂ ਬਹੁਤ ਪਿਆਰ ਦਿੰਦੀਆਂ ਨੇ, ਸਿਰ 'ਤੇ ਹੱਥ ਰੱਖਦੀਆਂ ਨੇ, ਮੇਰੀਆਂ ਭੈਣਾਂ, ਮੇਰੇ ਨਿੱਕੇ ਨਿੱਕੇ ਬੱਚੇ, ਬਾਲੜੀਆਂ ਨਿੱਕੇ ਨਿੱਕੀਆਂ ਬਹੁਤ ਪਿਆਰ ਦਿੰਦੀਆਂ ਨੇ, ਅਤੇ ਬਚਨ ਵੀ ਮੰਨਦੀਆਂ ਨੇ। ਕਹੀ ਨਹੀਂ ਪਿਆ ਕੰਮ ਕਰਨਾ, ਕਰੋ ਉਸੇ ਟਾਈਮ 'ਤੇ, ਠੀਕ ਹੈ। ਪ੍ਰਸ਼ਾਦਾ ਤੱਕ ਛੱਕ ਲਈਦੀਆਂ ਨੇ ਜਿਹੜੇ ਛੱਕਦੀਆਂ ਨੇ। ਐਸੀ ਕਿਰਪਾ ਹੈ, ਮਹਾਰਾਜ ਦੀ ਕਿਰਪਾ ਹੈ, ਬਖਸ਼ਿਸ਼ ਹੈ ਉਹਨਾਂ ਦੀ। ਅਤੇ ਗੁਰੂ ਕੇ ਪਿਆਰੇ, ਮੇਰੇ ਵੀਰ, ਮੇਰੇ ਬਜ਼ੁਰਗ ਬਹੁਤ ਸਿਰ 'ਤੇ ਹੱਥ ਰੱਖਦੇ ਨੇ। ਅਤੇ ਗੁਰੂ ਕੇ ਵਜ਼ੀਰ ਸਾਹਿਬਾਨ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਰਹਿ ਕੇ ਵਿੱਦਿਆ ਪ੍ਰਾਪਤ ਕੀਤੀ ਹੈ, ਬਾਬਾ ਠਾਕਰ ਸਿੰਘ ਜੀ ਜਿਨ੍ਹਾਂ ਦੇ ਕੋਲੋਂ ਮਾਂ ਪਿਓ ਵਾਲਾ ਪਿਆਰ ਮਿਲਦਾ ਹੈ। ਆਹ ਜਿਹੜੇ ਗਿਆਨੀ ਨਿਸ਼ਾਨ ਸਿੰਘ ਆ ਨਾ, ਢਾਡੀ ਸਿੰਘ, ਇਹ ਵੀ ਟਕਸਾਲ 'ਚ ਵਿੱਚ ਰਹਿ ਕੇ ਵਿੱਦਿਆ ਲਈ ਹੈ। 10 ਸਥਾਨਾਂ 'ਤੇ ਇਹ ਸੇਵਾ ਵੱਡੀਆਂ ਕਰਦੇ ਨੇ, ਪੂਰਾ ਜਥਾ ਸੇਵਾ ਕਰਦਾ ਹੈ, ਵਿਆਹਾਂ ਦੇ ਵਿੱਚ ਵੀ ਆਪਣਾ ਦਸਵੰਧ ਪਾਉਂਦੇ ਨੇ। ਫਿਰ ਇੱਥੋਂ ਤੱਕ ਵੀ ਜਦੋਂ ਸੰਗਤ ਦਾ ਜ਼ਿਆਦਾ ਇਕੱਠ ਹੋਵੇ ਤਾਂ ਆਪ ਜਾ ਕੇ ਸੰਭਾਲ ਲੰਗਰਾਂ ਦੀ ਕਰਦੇ ਨੇ। ਇਹਨਾਂ ਨੇ ਬਾਬਾ ਠਾਕਰ ਸਿੰਘ ਸਾਹਿਬ ਜੀ ਪਾਸੋਂ ਦਾਤ ਲਈ ਹੈ, ਗਿਆਨੀ ਦਿਲਬਾਗ ਸਿੰਘ ਜੀ, ਬਾਬਾ ਪ੍ਰੇਮ ਸਿੰਘ ਜੀ ਦੇ ਪਾਸੋਂ ਵਿੱਦਿਆ ਲਈ ਹੈ। ਸੋ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਦੇ ਪਿਆਰੇ ਗਿਆਨੀ ਗੁਰਪ੍ਰੀਤ ਸਿੰਘ ਜੀ, ਜਿਨ੍ਹਾਂ 'ਤੇ ਬੜੀ ਕਿਰਪਾ ਹੈ, ਗਿਆਨੀ ਜਗਤਾਰ ਸਿੰਘ 'ਤੇ, ਜਿਨ੍ਹਾਂ ਪੂਰਾ ਮੈਨੇਜਮੈਂਟ ਸਟਾਫ ਹੈ, ਪ੍ਰਬੰਧਕ ਜਨ ਨੇ ਬਹੁਤ ਪਿਆਰ ਦਿੰਦੇ ਨੇ। ਮੈਂ ਰਹਿਣੀ ਹਾਂ ਸਾਰਿਆਂ ਦਾ ਧੰਨਵਾਦ ਹਾਂ ਜਿਨ੍ਹਾਂ ਨੇ ਉਹਨਾਂ ਲੋੜਵੰਦ ਬੱਚਿਆਂ ਦੇ ਵਿਆਹਾਂ ਦੇ ਵਿੱਚ ਸੇਵਾ ਪਾਈ ਹੈ। ਉਹਨਾਂ ਬੱਚਿਆਂ ਦੇ ਵਿਆਹ ਹੋਣੇ ਨੇ, ਤੁਹਾਨੂੰ ਅਸੀਸਾਂ ਮਿਲਣੀਆਂ, ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਹੋਣੀਆਂ ਨੇ ਉਸ ਘਰ 'ਚੋਂ ਜਿੱਥੇ ਮਾਤਾ ਸੁਲੱਖਣੀ ਦਾ ਪੇਕਾ ਘਰ ਹੈ, ਜਿੱਥੇ ਗੁਰੂ ਨਾਨਕ ਬਾਬਾ ਵਿਆਹੁਣਗੇ ਹੈ, ਉੱਥੋਂ ਅਸੀਸਾਂ ਨੇ, ਬਖਸ਼ਿਸ਼ਾਂ ਨੇ ਪ੍ਰਾਪਤ ਹੋਣੀਆਂ। ਸੋ ਮਹਾਰਾਜ ਜੀ ਕਿਰਪਾ ਕਰਨ, ਕੱਲ੍ਹ ਸਾਰਿਆਂ ਨੇ ਦੀਵਾਨਾਂ 'ਚ ਹਾਜ਼ਰੀਆਂ ਭਰਨੀਆਂ ਨੇ। ਗੁਰੂ ਜੀ ਕਿਰਪਾ ਕਰ ਦੇਣ, ਸਾਰੀ ਸਾਧ ਸੰਗਤ ਨੂੰ, ਮਾਈਆਂ ਨੂੰ, ਭਾਈਆਂ ਨੂੰ, ਭੈਣਾਂ ਨੂੰ, ਬੱਚੀਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਨੂੰ, ਲੰਗਰ ਵਾਲੇ ਸੇਵਾਦਾਰਾਂ ਨੂੰ, ਸਭ ਨੂੰ ਤੰਦਰੁਸਤੀਆਂ ਦੇਣ। ਗਿਆਨੀ ਦਿਲਬਾਗ ਸਿੰਘ ਨੂੰ, ਸਾਰੇ ਗਿਆਨੀ ਸਿੰਘਾਂ ਨੂੰ ਮਹਾਰਾਜ ਚੜ੍ਹਦੀਆਂ ਕਲਾ 'ਚ ਰੱਖਣ। ਇਸੇ ਤਰ੍ਹਾਂ ਅਸੀਂ ਵੀ ਇਹਨਾਂ ਦੇ ਦਰਸ਼ਨ ਕਰਦੇ ਰਹੀਏ, ਇਹ ਵੀ ਸਾਡੇ ਸਿਰ 'ਤੇ ਹੱਥ ਰੱਖਦੇ ਰਹਿਣ। ਪ੍ਰਬੰਧਕ ਜਨਾਂ ਨੂੰ ਇਸ ਤਰ੍ਹਾਂ ਪਿਆਰ ਸੁਆਗਤ ਦੇ ਵਿੱਚ ਮਹਾਰਾਜ ਜੀ ਗੁਰੂ ਸਾਹਿਬ ਜੀ ਸੇਵਾ ਲੈਂਦੇ ਰਹਿਣ। ਗੱਜ ਵੱਜ ਕੇ ਫਤਿਹ ਕੇ ਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਬਾਬਾ ਹਰਜੀਤ ਸਿੰਘ ਜੀ ਮਹਿਤਾ ਚੌਂਕ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਇਤਿਹਾਸ ਢਾਡੀ ਵਾਰਾਂ ਦੁਆਰਾ ਨਿਹਾਲ ਕਰ ਰਹੇ ਹਨ ਸਤਿਕਾਰਯੋਗ ਗਿਆਨੀ ਨਿਸ਼ਾਨ ਸਿੰਘ ਜੀ ਖਾਲਸਾ ਅਤੇ ਉਹਨਾਂ ਦਾ ਢਾਡੀ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਗ੍ਰੰਥ ਦੀ ਬਾਣੀ ਜੋ ਸੁਣੇ ਗਾਵੇ ਗੁਰੂ ਉਸ ਦੇ ਕਾਜ ਸਵਾਰਦਾ ਹੈ। ਗੁਰੂ ਗ੍ਰੰਥ ਦੀ ਬਾਣੀ ਜੋ ਸੁਣੇ ਗਾਵੇ ਗੁਰੂ ਉਸ ਦੇ ਕਾਜ ਸਵਾਰਦਾ ਹੈ। ਰਾਹ ਸੱਚ ਦਾ ਦੱਸੇ ਮਨੁੱਖਤਾ ਨੂੰ ਕੋਈ ਵਿਤਕਰਾ ਨਹੀਂ ਨਰਨਾਰ ਦਾ ਹੈ। ਜਨਮ ਮਰਨ ਚੁਰਾਸੀ ਦੇ ਗੇੜ ਕੱਟੇ ਸ਼ਰਧਾ ਨਾਲ ਜੋ ਬਾਣੀ ਉਚਾਰਦਾ ਹੈ ਇਹ ਹੈ ਸੱਚ ਦੀ ਜੋਤ ਕਰਤਾਰ ਸਿੰਘਾ ਧੁੰਦ ਮੇਟ ਕੇ ਚਾਨਣ ਖਲਾਰਦਾ ਹੈ। ਦਿਨ ਦੁਨੀਆਂ ਦੇ ਮਾਲਕ ਵਾਲੀਏ ਕੁਲ ਆਲਮ ਹਸਤੀ ਮੁਕੱਦਸ ਚਾਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਯਾਹਰਾ ਜਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਸੰਧਿਆ ਦੀਆਂ ਦੀਵਾਨਾਂ ਦੀਆਂ ਹਾਜ਼ਰੀਆਂ ਭਰਨ ਵਾਸਤੇ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਸੱਜ ਕਰਕੇ ਆਪ ਜੀਆਂ ਨੇ ਮੇਰੇ ਤੋਂ ਪਹਿਲਾਂ ਇਲਾਹੀ ਗੁਰਬਾਣੀ ਦੇ ਕੀਰਤਨ ਬਹੁਤ ਸਤਿਕਾਰਯੋਗ ਸਨਮਾਨਯੋਗ ਸ਼੍ਰੀਮਾਨ ਸੰਤ ਬਾਬਾ ਹਰਜੀਤ ਸਿੰਘ ਸਾਹਿਬ ਜੀ ਮਹਿਤੇ ਚੌਂਕ ਵਾਲੇ ਉਹਨਾਂ ਦੀ ਪਾਵਨ ਰਸਨਾ ਤੋਂ ਸਰਵਣ ਕੀਤਾ ਹੈ। ਬੜੇ ਪਿਆਰ ਦੇ ਨਾਲ ਆਪ ਸੰਗਤਾਂ ਆਨੰਦਮਈ ਕੀਰਤਨ ਦਾ ਆਨੰਦ ਲੈ ਰਹੀਆਂ ਸਨ। ਬੜਾ ਸੁਹਾਵਣਾ ਸਮਾਂ ਬਣਿਆ ਹੋਇਆ ਸੀ ਕਿਉਂਕਿ ਜਦੋਂ ਗੁਰੂ ਚਰਨਾਂ ਵਿੱਚ ਆ ਜਾਈਏ ਉਦੋਂ ਸਮਾਂ ਸੁਹਾਵਣਾ ਬਣ ਜਾਂਦਾ ਹੈ, ਚੰਗਾ ਬਣ ਜਾਂਦਾ ਹੈ, ਕੀਮਤੀ ਬਣ ਜਾਂਦਾ ਹੈ। ਫਿਰ ਰੱਬ ਦੇ ਪਿਆਰਿਆਂ ਦੇ ਪਾਵਨ ਰਸਨਾ ਤੋਂ ਜਦੋਂ ਗੁਰਬਾਣੀ ਦੇ ਕੀਰਤਨ ਸਰਵਣ ਕਰੀਦੇ ਨੇ ਐਸਾ ਕੀਰਤਨ ਜਿਹੜਾ ਇੱਥੇ ਵੀ ਅਤੇ ਦਰਗਾਹ ਦੇ ਵਿੱਚ ਵੀ ਜਿਹਨੇ ਸਹਾਈ ਹੋਣਾ। ਸਾਹਿਬ ਜੀ ਕਹਿੰਦੇ ਐਸਾ ਕੀਰਤਨ ਕਰ ਮਨ ਮੇਰੇ ਈਹਾਂ ਊਹਾਂ ਜੋ ਕਾਮ ਤੇਰੇ। ਐਸਾ ਰੱਬ ਦਾ ਸਿਮਰਨ ਕਰ, ਬੰਦਗੀ ਕਰ, ਆਬਾਦਤ ਕਰ ਇੱਥੇ ਵੀ ਅਤੇ ਦਰਗਾਹ ਦੇ ਵਿੱਚ ਵੀ, ਦੋਵਾਂ ਜਗ੍ਹਾ 'ਤੇ ਜਿਹੜਾ ਤੇਰਾ ਕੰਮ ਆ ਜਾਵੇ, ਤੇਰੀ ਬਾਂਹ ਫੜ ਲਵੇ, ਤੇਰੀ ਲੱਜਿਆ ਰੱਖ ਲਵੇ, ਤੈਨੂੰ ਜਮਾਂ ਦੀ ਮਾਰ ਤੋਂ ਬਚਾ ਲਵੇ, ਐਸਾ ਕੀਰਤਨ ਗੁਰੂ ਦੇ ਚਰਨਾਂ 'ਚ ਬੈਠ ਕੇ ਕਰ। ਬਾਬਾ ਹਰਜੀਤ ਸਿੰਘ ਸਾਹਿਬ ਜੀ ਕੀਰਤਨ ਆਪ ਜੀਆਂ ਨੂੰ ਸਰਵਣ ਕਰਵਾ ਰਹੇ ਸਨ। ਆਪ ਜੀ ਸਰਵਣ ਕਰਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੀ। ਨਾਲ ਉਹਨਾਂ ਨੇ ਆਪ ਜੀਆਂ ਨੂੰ ਦਰਸਾ ਕੇ ਗਏ ਨੇ ਕਿ ਬਟਾਲੇ ਦੀ ਪਾਵਨ ਧਰਤੀ ਦੇ ਉੱਪਰ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਦੇ ਪਾਵਨ ਉਹ ਮਹੱਲ ਜਿੱਥੇ ਮਹਾਂਪੁਰਖ ਸੇਵਾਵਾਂ ਵੀ ਨਿਭਾਉਂਦੇ ਨੇ, ਸਾਲ 'ਚ ਦੋ ਵਾਰ ਲੋੜ ਵਾਰ ਬੱਚਿਆਂ ਦੇ ਆਨੰਦ ਕਾਰਜ ਵੀ ਕਰਦੇ ਨੇ। ਇਕੱਲਾ ਇੱਥੇ ਬਸ ਨਹੀਂ, ਹੜ੍ਹ ਦੀ ਸਥਿਤੀ ਆਈ ਸੀ ਨਾ, ਬਲੱਡ ਆਏ ਸਨ ਅਤੇ ਇੰਗਲੈਂਡ ਦੀ ਧਰਤੀ ਤੋਂ ਵਿਸ਼ੇਸ਼ ਕਰਕੇ ਜਾ ਕਰਕੇ ਆਪਣੇ ਸਾਰੇ ਹੀ ਪਿਆਰਿਆਂ ਨੂੰ ਨਾਲ ਲਿਆ ਅਤੇ ਜਿੱਥੇ ਸਰਕਾਰਾਂ ਨਹੀਂ ਸੀ ਪਹੁੰਚ ਸਕੀਆਂ, ਕੋਈ ਆਮ ਆਦਮੀ ਨਹੀਂ ਸੀ ਪਹੁੰਚ ਸਕਿਆ, ਉੱਥੇ ਜਾ ਕਰਕੇ ਇਹਨਾਂ ਨੇ ਸਹਾਇਤਾ ਕੀਤੀ। ਫਿਰ ਜਿਹੜੇ ਘਰ ਪਾਣੀ ਦੇ ਵਿੱਚ ਰੁੜ ਗਏ ਸਨ ਉਹਨਾਂ ਨੂੰ ਦੁਬਾਰੇ ਜਿਹੜਾ ਸੀ ਘਰ ਜਿਹੜੇ ਨੇ ਉਹ ਬਣਾ ਕੇ ਦਿੱਤੇ, ਰਹਿਣ ਬਸੇਰਾ ਕੀਤਾ। ਪਰ ਉਪਕਾਰੀ ਕਾਰਜ ਨੇ, ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰਾਂਗੇ, ਸਤਿਗੁਰੂ ਜੀ ਮਹਿਰਮਤਾ ਕਰਨ, ਐਸੇ ਸਤਿਪੁਰਖਾਂ ਦੇ ਸਿਰ 'ਤੇ ਮਹਿਰਮਤ ਭਰਿਆ ਹੱਥ, ਆਪਣੀਆਂ ਪਿਆਰੀਆਂ ਸੰਗਤਾਂ ਦੀਆਂ ਸੇਵਾਵਾਂ ਦਾ ਤਾਰ ਪਾਤਸ਼ਾਹ ਜੀ ਇਵੇਂ ਲੈਂਦੇ ਰਹਿਣ। ਔਰ ਵਾਹਿਗੁਰੂ ਦਾ ਸਿਮਰਨ ਕਰੀਏ, ਹਾਜ਼ਰੀ ਸਾਡੀ ਅਤੇ ਤੁਹਾਡੀ ਗੁਰੂ ਚਰਨਾਂ ਦੇ ਵਿੱਚ ਲੱਗ ਜਾਵੇ, ਗੁਰੂ ਚਰਨਾਂ ਦੇ ਵਿੱਚ ਆਉਣਾ ਸਾਡਾ ਦਾਤਾ ਜੀ ਸਫਲ ਬਣਾ ਦੇਣ। ਸਤਿਗੁਰਾਂ ਦੇ ਪਾਵਨ ਚਰਨਾਂ 'ਤੇ ਸੀਸ ਨੂੰ ਝੁਕਾਉਂਦਿਆਂ ਹੋਇਆਂ ਅਦਬ ਸਹਿਤ ਗੱਜ ਕੇ ਗਜਾਓ, ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਪਾਵਨ ਪਵਿੱਤਰ ਸਥਾਨ ਦੇ ਉੱਪਰ ਸਵੇਰ ਤੋਂ ਹੀ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਨਿਮਰਤਾ ਦੀ ਮੂਰਤ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜੀਆਂ ਦੀ ਪੰਜਵੀਂ ਜੋਤ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਸਵੇਰ ਦੇ ਦੀਵਾਨ ਸੱਜੇ ਨੇ। ਦੀਵਾਨਾਂ ਦੇ ਵਿੱਚ ਆਪ ਜੀਆਂ ਨੇ ਸਤਿਗੁਰਾਂ ਦਾ ਪਾਵਨ ਇਤਿਹਾਸ ਸਰਵਣ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ 'ਤੇ ਜਿਨ੍ਹਾਂ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ, ਉਹ ਬਖਸ਼ਿਸ਼ ਸਾਨੂੰ ਇਲਾਹੀ ਗੁਰਬਾਣੀ ਦਿੱਤੀ ਹੈ, ਗੁਰਬਾਣੀ ਦਾ ਜਹਾਜ਼ ਦਿੱਤਾ ਹੈ। ਇਲਾਹੀ ਗੁਰਬਾਣੀ, ਤੁਰਕੀ ਬਾਣੀ, ਰੱਬੀ ਬਾਣੀ, ਸੱਚੀ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਅੰਮ੍ਰਿਤ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਾ ਹੈ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ, ਉਹ ਪਾਵਨ ਗੁਰਬਾਣੀ। ਫਿਰ ਸ਼ਹੀਦਾਂ ਨੂੰ ਜਨਮ ਦਿੱਤਾ ਜਿਨ੍ਹਾਂ ਦੇ ਕਰਕੇ ਅੱਜ ਅਸੀਂ ਦੁਨੀਆਂ 'ਤੇ ਮਾਣ ਪਾ ਰਹੇ ਹਾਂ, ਕਿਉਂਕਿ ਸ਼ਹੀਦ ਪਹਿਲਾਂ ਵੀ ਬੜੇ ਹੋਏ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਨੇ। ਉਹਦਾ ਕਾਰਨ ਇਹ ਹੈ, ਜਿਹੜੇ ਪਹਿਲਾਂ ਸ਼ਹੀਦ ਹੋ ਚੁੱਕੇ ਸਨ ਉਹਨਾਂ ਦੇ ਕੋਲੋਂ ਕੇਵਲ ਕੋਈ ਹੋਰ ਰਸਤਾ ਨਹੀਂ ਹੈ,
ਹੋਰ ਉਹਨਾਂ ਦੇ ਕੋਲ ਆਪਸ਼ਨ ਨਹੀਂ ਹੈ, ਮੌਤ ਹੈ ਤੇ ਮੌਤ ਹੈ, ਜ਼ਹਿਰ ਦਾ ਪਿਆਲਾ ਪੀਣਾ ਤੇ ਜ਼ਹਿਰ ਦਾ ਪਿਆਲਾ ਪੀਣਾ, ਸੂਲੀ ਤੇ ਚੜ੍ਹਨਾ ਹੈ ਤੇ ਚੜ੍ਹਨਾ ਹੈ, ਉਹਨਾਂ ਦੇ ਕੋਲ ਸਾਹਮਣੇ ਕੇਵਲ ਮੌਤ, ਦੂਸਰਾ ਰਸਤਾ ਕੋਈ ਨਹੀਂ ਹੈ। ਪਰ ਤੁਹਾਨੂੰ ਗੁਰੂ ਅਰਜਨ ਦੇ ਮਹਾਰਾਜਿਆਂ ਦੇ ਕੋਲ ਰਸਤੇ ਸਨ, ਸ਼ਹੀਦਾਂ ਦੇ ਸਰਤਾਜ ਚ ਤਾਂ ਹੈ। ਪਹਿਲਾ ਰਸਤਾ ਇਹ ਸੀ, ਜਹਾਂਗੀਰ ਨੇ ਇਹ ਗੱਲ ਕਹੀ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲਵੋ, ਤੁਹਾਨੂੰ ਤਸੀਹੇ ਨਹੀਂ ਦਿੱਤੇ ਜਾਣਗੇ, 2 ਲੱਖ ਰੁਪਈਆ ਜੁਰਮਾਨਾ ਭਰ ਦਿਓ, ਜਾਂ ਤੁਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਵਿੱਚ ਮੁਹੰਮਦ ਸਾਹਿਬ ਦੀ ਉਸਤਤ ਤੇ ਵਡਿਆਈ ਦੇ ਕੁਝ ਸ਼ਬਦ ਪਾ ਦਿਓ। ਹੁਣ ਆਪਸ਼ਨ ਤੇ ਐਸੀ ਨਾ ਗੁਰੂ ਚਾਹੁੰਦੇ ਤੇ ਕੀ ਨਹੀਂ ਸੀ ਕਰ ਸਕਦੇ, ਇੱਕ ਸਿੱਖ ਨੂੰ ਕਹਿੰਦੇ ਤੇ ਸਾਰਾ ਜੁਰਮਾਨਾ ਤਾਰ ਸਕਦੇ ਸਨ, ਉਹ ਚਾਹੁੰਦੇ ਤੇ ਲੜਕੀ ਦਾ ਰਿਸ਼ਤਾ ਲੈ ਸਕਦੇ ਸੀ, ਪਰ ਅਸੀਂ ਸਿੱਖਾਂ ਸਿੱਖੀ ਸਿਧਾਂਤਾਂ ਦੇ ਨਾਲ ਸਮਝੌਤਾ ਕਰ ਲੈਂਦੇ। ਗੁਰੂ ਨੇ ਦੱਸਿਆ ਸਮਝੌਤਾ ਨਹੀਂ ਕਰਨਾ ਸਿੱਖੀ ਸਿਧਾਂਤਾਂ ਦੇ ਨਾਲ। ਉਹ ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਹੜੇ ਗੁਰੂ ਕਾਲ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਤੀਸਰੇ ਪਾਤਸ਼ਾਹ ਪੱਲੇ, ਅਮਰਦਾਸ ਗੁਰੂ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ, ਉਹ ਸਤਿਗੁਰੂ ਜੀ ਦੀ ਹਜ਼ਾਤੀ ਦੇ ਵਿੱਚ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਧੰਨ ਧੰਨ ਰਾਮਦਾਸ ਗੁਰ ਜਿਨ ਸਰਿਆ ਤਿਨ ਸਵਾਰਿਆ, ਉਹ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਸਤਿਕਾਰਯੋਗ ਮਾਤਾ ਭਾਨੀ ਜੀ, ਜਿਹਨਾਂ ਬੜੀ ਵੱਡੀ ਸੇਵਾ ਕੀਤੀ। ਯਾਦ ਰੱਖਿਓ, ਚੰਗੀਆਂ ਕੁੱਖਾਂ ਦੇ ਵਿੱਚ ਸੰਤ ਮਹਾਤਮਾ ਰੱਬ ਦੇ ਪਿਆਰੇ ਤੇ ਗੁਰੂ ਜਿਹੜੇ ਨੇ ਉਹ ਐਵੇਂ ਨਹੀਂ ਆ ਜਾਂਦੇ, ਬੜਾ ਵੱਡਾ ਸਿਮਰਨ ਜਪ ਤਪ ਹੁੰਦਾ ਹੈ, ਫਿਰ ਕਿਤੇ ਐਸੀਆਂ ਖੇਡਾਂ ਬਣਦੀਆਂ ਨੇ। ਆਪਾਂ ਸਾਰੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਜਦੋਂ ਪ੍ਰਕਾਸ਼ ਪੁਰਬ ਆਉਂਦਾ ਨਾ, ਤਾਂ ਸਾਹਿਬ ਜੀ ਦੀ ਆਪਣੀ ਪਾਵਨ ਰਸਨਾ ਤੋਂ ਉਚਾਰੀ ਹੋਈ ਗੁਰਬਾਣੀ ਆਪਾਂ ਸਾਰੇ ਪੜ੍ਹਦੇ ਹਾਂ ਨਾ। ਸਾਹਿਬ ਜੀ ਕਹਿੰਦੇ, ਤਾਤ ਮਾਤ ਮੁੱਲ ਅਲਖ ਅਰਾਧਾ, ਬਹੁ ਬਿਦ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲੱਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਕਹਿ ਲੱਗੇ, ਸਾਨੂੰ ਸੰਸਾਰ ਤੇ ਲਿਆਉਣ ਵਾਸਤੇ ਸਾਡੇ ਮਾਤਾ ਤੇ ਪਿਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ, ਸਤਿਕਾਰਯੋਗ ਮਾਤਾ ਗੁਜਰੀ ਜੀ ਨੇ ਪਿਛਲੇ ਵੀ ਉਹਨਾਂ ਦੇ ਜਨਮਾਂ ਦੀ ਬੇਅੰਤ ਤਪੱਸਿਆ ਇਸ ਸਿਮਰਨ ਬੰਦਗੀ ਤੇ ਆਬਾਦਤ ਹੈ। ਕਹਿ ਲੱਗੇ, ਹੁਣ ਵੀ ਸਾਨੂੰ ਕਲਯੁੱਗ ਵਿੱਚ ਲਿਆਉਣ ਵਾਸਤੇ ਸਾਡੇ ਮਾਤਾ ਤੇ ਪਿਤਾ ਨੇ ਰੱਜ ਕੇ ਤਪ ਕੀਤਾ, ਤਾਂ ਹੀ ਤੇ ਸੂਰਬੀਰ ਬਹਾਦਰ ਪੈਦਾ ਹੁੰਦੇ ਨੇ ਸਤਿਕਾਰਯੋਗ ਮਾਵਾਂ ਦੀਆਂ ਕੁੱਖਾਂ ਦੇ ਵਿੱਚੋਂ। ਤੇ ਇੱਕ ਵਿਦਵਾਨ ਕਹਿੰਦਾ, ਜਨਨੀ ਜਣੇ ਤੋਂ ਸੂਰਮਾ ਕਹਿ ਦਾਤਾ ਕਹਿ, ਜਨਨੀ ਜਣੇ ਤੋਂ ਸੂਰਮਾ, ਜਨਨੀ ਜਣੇ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਜ ਰਹੇ ਕਾਹੇ ਗਵਾਵੇ ਨੂਰ। ਜੇ ਮਾਂ ਤੂੰ ਪੈਦਾ ਹੀ ਕਰਨਾ, ਇਹਨਾਂ ਕੁਛ ਸੰਤ ਕਰ, ਮਹਾਤਮਾ ਕਰ, ਰੱਬ ਦਾ ਪਿਆਰਾ ਕਰ, ਸੂਰਬੀਰ ਬਲੀ ਕਰ, ਐਵੇਂ ਸੰਸਾਰ ਤੇ ਆਣ ਕਰਕੇ ਆਪਣੀ ਇਸ ਜ਼ਿੰਦਗੀ ਨੂੰ ਖਰਾਬ ਕਰਕੇ ਨਾ ਚਲੇ ਜਾਵੀਂ। ਉਸ ਸਤਿਕਾਰਯੋਗ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਵਨ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਜੀ ਦੀ ਪਾਨੀ ਜੀ ਦੀ ਪਾਵਨ ਪਵਿੱਤਰ ਕੁੱਖ ਨੂੰ 15 ਅਪ੍ਰੈਲ 1563 ਈਸਵੀ ਨੂੰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਪ੍ਰਕਾਸ਼ ਹੋਇਆ। ਹੁਣ ਘਰ ਦੇ ਵਿੱਚ ਸਤਿਗੁਰੂ ਜੀ ਪੈਦਾ ਹੋਏ ਨੇ, ਖੁਸ਼ੀਆਂ ਨੇ, ਚਾਓ ਨੇ, ਸੰਗਤਾਂ ਨੂੰ ਪਤਾ ਲੱਗਾ ਕਿ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਘਰ ਵਿਖੇ ਦੋਹਤਰੇ ਨੇ ਜਨਮ ਲਿਆ ਹੈ, ਤੇ ਜਿਸ ਤਰ੍ਹਾਂ ਸੰਗਤਾਂ ਆਣ ਕਰਕੇ ਸਤਿਕਾਰਯੋਗ ਮਾਤਾ ਭਾਨੀ ਜੀ ਨੂੰ ਆਣ ਕੇ ਵਧਾਈ ਦਿੰਦੇ ਨੇ, ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਉਸ ਪਾਵਨ ਪਵਿੱਤਰ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ, ਢਾਡੀ ਜੱਥਾ ਆਪ ਸੰਗਤ ਦੀ ਖਿਦਮਤ ਵਿੱਚ ਬੇਨਤੀ।

ਹੱਥ ਜੋੜ ਕੇ ਮੇਰੀ ਅਰਦਾਸ ਇਹੋ, ਪੰਚਮ ਪਾਤਸ਼ਾਹ ਜੀ ਸਦਾ ਸਹਾਈ ਹੋਵੇ। ਝੰਡੇ ਝੂਲਦੇ ਰਹਿਣ, ਦੀਵਾਨ ਸੱਜਦੇ, ਕਲਾ ਪੰਥ ਦੀ ਦੂਣ ਸਵਾਈ ਹੋਵੇ। ਹਰ ਇੱਕ ਦਿਲ ਚੋਂ ਪਿਆਰ ਦੀ ਬਹੇ ਗੰਗਾ, ਹਰ ਘਰ ਵਿੱਚ ਸੁਲਾ ਸਫਾਈ ਹੋਵੇ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਪ੍ਰਕਾਸ਼ ਹੋਇਆ, ਸੰਗਤਾਂ ਦੀਦਾਰ ਕਰਨ ਵਾਸਤੇ ਆਈਆਂ ਨੇ। ਪੱਟ ਸਾਹਿਬ ਕਹਿੰਦੇ ਪ੍ਰਤੱਖ ਹਰ ਨੇ, ਜਿਹੜਾ ਉਹਨਾਂ ਦਾ ਸਿਮਰਨ ਕਰ ਲੈਂਦਾ ਏ, ਬੰਦਗੀ ਕਰ ਲੈਂਦਾ, ਜਾਂ ਇੱਕ ਵਾਰ ਉਹਨਾਂ ਨੂੰ ਹਿਰਦੇ ਚ ਵਸਾ ਲੈਂਦਾ, ਉਹ ਜਮਾ ਦੀ ਮਾਰ ਤੇ ਮਾਤਾ ਦੇ ਗਰਭ ਤੋਂ ਬਚਾਅ ਹੋ ਜਾਂਦਾ ਹੈ। ਐਸੇ ਦਿਨ ਦੁਨੀਆਂ ਦੇ ਮਾਲਕ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਨਾਨਾ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਜਨਮ ਤੋਂ ਹੀ ਬ੍ਰਹਮ ਗਿਆਨੀ ਨੇ, ਜਨਮ ਤੋਂ ਸਿੱਖੀ ਦੇ ਧਾਰਨੀ ਨੇ, ਜਨਮ ਤੋਂ ਹੀ ਵੱਡੀਆਂ ਬਖਸ਼ਿਸ਼ਾਂ ਦੇ ਪਾਤਰ ਨੇ। ਤੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਕਿਹਾ ਸੀ, ਇਹ ਦੋਹਤਾ ਬਾਣੀ ਕਾ ਬੋਹਿਥਾ, ਇਹ ਸਾਡਾ ਦੋਹਤਾ ਹੈ ਤੇ ਇਹ ਬਾਣੀ ਦਾ ਬੋਹਿਥਾ, ਭਾਵ ਜਹਾਜ਼ ਤਿਆਰ ਕਰੇਗਾ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਰਹਿ ਕਰਕੇ ਇੰਨੀਆਂ ਮੈਂ ਰਹਿਮਤਾਂ ਪ੍ਰਾਪਤ ਕੀਤੀਆਂ। ਫਿਰ ਸਮਾਂ ਆਇਆ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਨਾਨਕ ਮਹਾਰਾਜ ਜੀਆਂ ਦੀ ਗੱਦੀ ਦੇ ਵਾਰਸ ਬਣੇ ਤੇ ਉਸ ਵਕਤ ਸਾਹਿਬ ਜੀ ਫਿਰ ਵੀ ਸੇਵਾ ਵਿੱਚ ਹਾਜ਼ਰ ਨੇ। ਵੱਖਰੀ ਗੱਲ ਹੈ, ਸਤਿਗੁਰਾਂ ਦੇ ਦੋ ਵੱਡੇ ਭਰਾ ਨੇ, ਭਾਈ ਪ੍ਰਿਥੀ ਚੰਦ, ਭਾਈ ਮਹਾਂਦੇਵ ਜੀ, ਪਰ ਦੋਨੇ ਭਰਾ ਜਿਹੜੇ ਨੇ, ਇੱਕ ਤੇ ਇਸ ਕਰਕੇ ਸੇਵਾ ਕਰਦਾ ਕਿ ਮੈਂ ਪਿਤਾ ਤੋਂ ਬਾਅਦ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਬਣਾਂਗਾ, ਉਹਦੀ ਭਾਵਨਾ ਇਹ ਹੈ। ਅਤੇ ਭਾਈ ਬਾਬਾ ਮਹਾਂਦੇਵ ਜਿਹੜੇ ਨੇ, ਉਹ ਸਿਮਰਨ ਬੰਦਗੀ ਕਰਦੇ ਨੇ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਹੈ, ਉਹ ਦੁਨੀਆਂ ਤੋਂ ਵੱਖਰੇ ਰਹਿੰਦੇ ਨੇ। ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕੇਵਲ ਇਸ ਕਰਕੇ ਗੁਰੂ ਪਿਤਾ ਦੀ ਸੇਵਾ ਕਰਦੇ ਨੇ ਕਿ ਉਹਨਾਂ ਦੇ ਅੰਦਰ ਗੁਰੂ ਨਾਨਕ ਮਹਾਰਾਜ ਜੀਆਂ ਦੀ ਜੋਤ ਦਾ ਵਾਸਾ ਹੈ, ਉਹ ਜੋਤ ਵਿਚਰਦੀ ਪਈ ਹੈ। ਫਿਰ ਸੇਵਾ ਕਰਦਿਆਂ ਕਰਦਿਆਂ ਐਸੇ ਸਤਿਗੁਰਾਂ ਦੇ ਪਾਵਨ ਚਰਨਾਂ 'ਤੇ ਪ੍ਰਵਾਨ ਚੜ੍ਹੇ, ਧੰਨ ਗੁਰੂ ਨਾਨਕ ਮਹਾਰਾਜ ਜੀਆਂ ਦੀ ਗੱਦੀ ਦੇ 5ਵੇਂ ਸਤਿਗੁਰੂ ਹੋਏ। ਫਿਰ ਤਖ਼ਤ 'ਤੇ ਬੈਠ ਕਰਕੇ ਦਤਾਰ

ਪਾਤਸ਼ਾਹ ਯਾਦ ਰੱਖਿਓ ਸਾਹਿਬ ਜੀ ਨੂੰ ਇੰਨਾ ਕੁ ਤਪਾਇਆ ਗਿਆ। ਇਤਿਹਾਸ ਕਹਿੰਦਾ ਹੈ ਭਰਾ ਵੱਲੋਂ ਏਡੀ ਵੱਡੀ ਈਰਖਾ ਕੀਤੀ ਗਈ। ਜਿਸ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਨਾਨਕ ਮਹਾਰਾਜ ਦੀ ਗੱਦੀ ਦੇ ਵਾਰਸ ਬਣਦੇ ਨੇ, ਬਾਬਾ ਬੁੱਢਾ ਸਾਹਿਬ ਜੀ ਰਸਮ ਅਦਾ ਕਰਦੇ ਨੇ, ਦਸਤਾਰਾਂ ਆਉਂਦੀਆਂ ਨੇ, ਗ੍ਰਿਸਤੀ ਦੀ ਦਸਤਾਰ ਜਿਹੜੀ ਹੈ ਬਾਬਾ ਪ੍ਰਿਥੀ ਚੰਦ ਨੂੰ ਦਿੱਤੀ ਜਾਂਦੀ ਹੈ, ਗੁਰਿਆਈ ਦੀ ਦਸਤਾਰ ਜਿਹੜੀ ਹੈ ਬਾਬਾ ਬੁੱਢਾ ਸਾਹਿਬ ਜਿਹੜੀ ਮਰਜ਼ਾਦਾ ਕਰਦੇ ਨੇ ਦੇਣ ਲੱਗੇ, ਅਤੇ ਇਹ ਵੀ ਦਸਤਾਰ ਸਤਿਗੁਰਾਂ ਦੀ ਖੋਹ ਲਈ। ਤੱਕੇ ਨਾਲ ਖੋਲ੍ਹ ਕੇ ਬੁਰਾ ਭਲਾ ਕਹਿਣ ਲੱਗੇ, ਕਹਿਣ ਲੱਗੇ ਮੈਂ ਵੱਡਾ ਸਾ, ਸੇਵਾ ਮੈਂ ਕੀਤੀ ਹੈ, ਗੱਦੀ ਦਾ ਵਾਰਸ ਮੈਂ ਸੀ, ਪਰ ਮੇਰਾ ਛੋਟਾ ਭਰਾ ਧੱਕੇ ਨਾਲ ਹੀ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਬਣ ਗਿਆ, ਹੁਣ ਮੈਂ ਸਰਕਾਰੀ ਦਰਬਾਰੇ ਜਾਵਾਂਗਾ। ਅਤੇ ਜਿਹੜੇ ਗੁਰਸਿੱਖ ਪਿਆਰੇ ਸਨ ਅੱਗੇ ਵੱਧ ਕੇ ਦਸਤਾਰ ਲੈਣੀ ਚਾਹੀ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨਹੀਂ ਪਿਆਰਿਓ, ਇਹ ਵੱਡੇ ਭਰਾਤਾ ਨੇ। ਫਿਰ ਕੀ ਹੋ ਗਿਆ, ਗੱਲ ਦਸਤਾਰਾਂ ਦੀ ਨਹੀਂ, ਗੱਲ ਜੋਤ ਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਡੇ 'ਤੇ ਕਿਰਪਾ ਕੀਤੀ, ਸਾਨੂੰ ਆਪਣੀ ਜੋਤ ਦੇ ਵਾਰਸ ਬਣਾਇਆ ਹੈ। ਫਿਰ ਪਿਤਾ ਜੀ ਦੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜਿਹੜੇ ਕਾਰਜ ਸਨ ਸਤਿਗੁਰਾਂ ਨੇ ਉਹ ਆਪ ਸ਼ੁਰੂ ਕੀਤੇ ਨੇ। ਸਭ ਤੋਂ ਪਾਵਨ ਪਵਿੱਤਰ ਸਥਾਨ ਹੈ ਜਿਹਨੂੰ ਆਪਾਂ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹਾਂ। ਗਿਆਨੀ ਦਿਲਬਾਗ ਸਿੰਘ ਜੀ ਅਰਦਾਸ ਕਰਦੇ ਨਾ ਬੜੇ ਪ੍ਰੇਮ ਦੇ ਨਾਲ ਭਿੱਜ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ। ਅਤੇ ਜਿੱਥੇ ਵੀ ਸਿੱਖ ਹੋਵੇ, ਦੇਸ਼ ਹੋਵੇ, ਭਾਵੇਂ ਉਹ ਵਿਦੇਸ਼ ਦੀ ਧਰਤੀ 'ਤੇ ਹੋਵੇ, ਉਹ ਅਰਦਾਸ ਦੇ ਵਿੱਚ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਦੀ ਮੰਗ ਕਰਦਾ ਹੈ। ਉਹ ਪਾਵਨ ਸਥਾਨ ਹੈ, ਡਿੱਠਾ ਸਭ ਹੈ ਥਾਵ ਨਹੀਂ ਤੁਧ ਜਿਹਾ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਆਰੰਭਤਾ ਕੀਤੀ ਹੈ ਪਾਵਨ ਸਰੋਵਰ ਦੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਰੋਵਰ ਜਿਹੜਾ ਸੀ ਉਹ ਸੰਪੂਰਨ ਕੀਤਾ, ਸੱਚਖੰਡ ਤਿਆਰ ਕਰਵਾਇਆ, ਸਾਈਂ ਮੀਆਂ ਮੀਰ ਜੀ ਕੋਲੋਂ ਨੀਂਹ ਰਖਾਈ। ਅਤੇ ਫਿਰ ਇੱਥੇ 52 ਤਰ੍ਹਾਂ ਦੇ ਵੱਖੋ ਵੱਖ ਜਿਹੜੇ ਕਾਸ਼ਤਕਾਰ ਲੋਕ ਸਨ ਉਹਨਾਂ ਨੂੰ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਲਿਆਂਦਾ ਗਿਆ। ਇੱਥੇ ਫਿਰ ਗੁਰੂ ਸਾਹਿਬ ਨੇ ਏਡਾ ਵੱਡਾ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕੀਤਾ। ਜਿਹੜੇ ਸਲੋਕ ਸਖੀ ਸਰਵਰੀ ਹੁੰਦੇ ਜਾ ਰਹੇ ਸਨ, ਭਾਈ ਮੰਝ ਵਰਗੇ ਹੋਰ ਬੇਅੰਤ, ਉਹਨਾਂ ਨੂੰ ਪ੍ਰੇਰ ਕੇ ਧੰਨ ਗੁਰੂ ਨਾਨਕ ਮਹਾਰਾਜ ਦੀ ਸਿੱਖੀ ਦੇ ਵਿੱਚ ਲਿਆਂਦਾ ਗਿਆ। ਕਿਉਂਕਿ ਦੂਸਰੇ ਪਾਸੇ ਤਖ਼ਤ 'ਤੇ ਬੈਠੇ ਹੋਏ ਜਿਹੜੇ ਸਨ ਬਾਦਸ਼ਾਹ, ਉਹਨਾਂ ਨੇ ਇੱਕ ਸਕੀਮ ਲੜਾਈ ਸੀ, ਜਿਹੜੇ ਹਿੰਦੂ ਨੇ ਉਹਨਾਂ ਨੂੰ ਆਸਤੇ ਆਸਤੇ ਆਪਣੇ ਵਿੱਚ ਮਿਲਾਇਆ ਜਾਵੇ, ਪਹਿਲਾਂ ਉਹ ਸਖੀ ਸਰਵਰੀਏ, ਉਹ ਅੱਧੇ ਇੱਕ ਮੁਸਲਮਾਨ 'ਤੇ ਵੈਸੇ ਹੋ ਜਾਂਦੇ ਸਨ ਕਬਰਾਂ ਨੂੰ ਮੰਨਣਾ, ਫਿਰ ਆਸਤੇ ਆਸਤੇ ਉਹ ਮੁਸਲਮਾਨ ਬਣ ਜਾਣੇ। ਪਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਜਿੱਥੇ ਜਿੱਥੇ ਇਹਨਾਂ ਦਾ ਬਹੁਤ ਵੱਡਾ ਗੜ੍ਹ ਸੀ, ਤਰਨ ਤਾਰਨ ਸਾਹਿਬ ਦਾ ਪਾਵਨ ਸਰੋਵਰ ਲਾਗੇ ਲਾਗੇ, ਅੱਜ ਵੀ ਜਗ੍ਹਾ ਮਿਲ ਜਾਂਦੀਆਂ ਨੇ, ਅੱਜ ਵੀ ਮਾਫ਼ ਕਰਿਓ ਭਾਵੇਂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਤੇ ਸਾਨੂੰ ਇਸ ਜੰਜਾਲ ਤੋਂ ਕੱਢਿਆ, ਪਰ ਅਸੀਂ ਫਿਰ ਵੀ ਉੱਥੇ ਪਏ ਹਾਂ। ਇੱਕ ਤੁਸੀਂ ਸੁਣਿਆ ਹੋਵੇਗਾ, ਤਰਨ ਤਾਰਨ ਦੇ ਕੋਲ ਹੈ ਸ਼ੇਖ ਫਤਿਹ, ਅੱਜ ਮਾਫ਼ ਕਰਿਓ ਸਾਡੀਆਂ ਦਸਤਾਰਾਂ ਵਾਲੇ, ਦਾੜਿਆਂ ਵਾਲੇ ਅਤੇ ਸ੍ਰੀ ਸਾਹਿਬਾਂ ਵਾਲੇ ਉੱਥੇ ਜਾ ਕੇ ਖੀਰ ਚੜ੍ਹਾ ਕੇ ਅੱਜ ਵੀ ਆਉਂਦੇ ਨੇ। ਉਹ ਆਉਂਦੇ ਜੇ ਖੀਰ ਨਾ ਚੜ੍ਹਾਈਏ ਤਾਂ ਸਾਡੀਆਂ ਮੱਝਾਂ ਗਾਵਾਂ ਦੁੱਧ ਨਹੀਂ ਦਿੰਦੀਆਂ, ਚਲੋ ਉੱਥੇ ਤਾਂ ਮੰਨ ਲਿਆ, ਪਰ ਜਿਹੜੀਆਂ ਵਿਦੇਸ਼ ਵਿੱਚ ਦਿੰਦੀਆਂ, ਜੇ ਉਹ ਨਾ ਹੋਣ ਤਾਂ ਫਿਰ ਇੱਥੇ ਕਿਹੜੇ ਸ਼ੱਕੇ ਸ਼ੇਖ ਫਤਿਹ ਦੀ ਕੋਈ ਜਗ੍ਹਾ ਹੈ। ਇਸ ਕਰਕੇ ਜਿਹਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਾਉਣ ਵਿੱਚ ਯੋਗਦਾਨ ਜਿਹਦਾ ਰਿਹਾ, ਇਸ ਕਰਕੇ ਗੁਰੂ ਨੇ ਤਾਂ ਸਾਨੂੰ ਇੱਧਰੋਂ ਕੱਢਿਆ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ 'ਤੇ ਮੈਂ ਰਹਿਮਤਾਂ ਵਰਤਾ ਰਹੇ ਨੇ, ਸੱਚਖੰਡ ਨੂੰ ਆ ਰਹੇ ਨੇ। ਰਾਗੀ ਸਿੰਘ ਕੀਰਤਨ ਕਰਦੇ ਪਏ ਸਨ ਕਿ ਦਤਾਰ ਪਾਤਸ਼ਾਹ ਦੇ ਪਾਵਨ ਪਵਿੱਤਰ ਕੰਨਾਂ ਦੇ ਵਿੱਚ ਕੀਰਤਨ ਦੀ ਆਵਾਜ਼ ਆਈ, ਪਰ ਇਉਂ ਪ੍ਰਤੀਤ ਹੋਇਆ ਕਿ ਇਹ ਬਾਣੀ ਕੱਚੀ ਹੈ, ਇਹ ਬਾਣੀ ਜਿਹੜੀ ਹੈ ਵੱਡੇ ਸਤਿਗੁਰਾਂ ਦੀ ਬਾਣੀ ਨਹੀਂ। ਕੀਰਤਨ ਦੀ ਸਮਾਪਤੀ ਕੀਤੀ ਰਾਗੀ ਸਿੰਘਾਂ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੁੱਛਿਆ, ਪਿਆਰਿਓ ਜਿਹੜਾ ਸੱਚਖੰਡ ਬੈਠ ਕੇ ਆਪ ਜੀ ਇਹ ਕੀਰਤਨ ਕਰ ਰਹੇ ਸੀ, ਕਿਹਦੀ ਬਾਣੀ ਹੈ, ਕਿਹਦੀ ਉਚਾਰਨ ਕੀਤੀ ਹੋਈ ਹੈ, ਕਿਉਂ ਪੜ੍ਹ ਰਹੇ? ਇਹਨਾਂ ਸਾਰਿਆਂ ਕਿਹਾ, ਜੀ ਇਹ ਮਿਹਰਬਾਨ ਦਾ ਸ਼ਬਦ ਹੈ, ਬੜੇ ਸ਼ਬਦ ਹੈ। ਹੁਣ ਪੰਜਾਬ ਦੇ ਵਿੱਚ ਟਰਾਲੀ ਟਰੈਕਟਰਾਂ ਦੇ ਉੱਤੇ ਇੱਕ ਪਿੱਛੇ ਲਿਖਿਆ ਹੁੰਦਾ ਸੀ, ਤੁੱਕ ਲਿਖੀ ਹੁੰਦੀ ਸੀ, ਨਾਮ ਖਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਪਤਾ ਕਿਸੇ ਨੂੰ ਵੀ ਨਹੀਂ ਸੀ। ਵਿਆਹਾਂ ਸ਼ਾਦੀਆਂ ਦੇ ਕਾਰਡ ਹੁੰਦੇ ਨੇ, ਉਹਦੇ 'ਤੇ ਵੀ ਪੰਕਤੀ ਹੈ, ਸਾਰੇ ਮਿਹਰਬਾਨ ਦੇ ਬਹੁਤ ਸ਼ਬਦ ਨੇ। ਇਸ ਕਰਕੇ ਕਾਰਨ ਇਹ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਨਾਲ ਭਾਵੇਂ ਇਹ ਸਾਰਾ ਪਰਿਵਾਰ ਈਰਖਾ ਕਰਦਾ ਏ, ਪਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਮਿਹਰਬਾਨ ਨੂੰ ਆਪਣੇ ਕੋਲ ਰੱਖਦੇ ਨੇ, ਉਹਨੂੰ ਵਿੱਦਿਆ ਪੜ੍ਹਾਈ ਹੈ, ਪਿੰਗਲ ਪੜਾਇਆ ਹੈ। ਅਤੇ ਇੱਥੇ ਵਿਦਵਾਨ ਲਿਖਦੇ ਨੇ, ਮਿਹਰਬਾਨ ਪੁੱਤਰ ਪ੍ਰਿਥੀਏ ਕਾ ਕਬੀਸ਼ਰੀ ਕਰੇ, ਪਾਰਸੀ ਹਿੰਦਵੀ ਸੰਸਕ੍ਰਿਤ ਅਤੇ ਗੁਰਮੁਖੀ ਪੜ੍ਹੇ, ਤਿੰਨ ਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਕਾ ਪਾਈ। ਕਹਿਣ ਲੱਗੇ ਇਹ ਸਤਿਗੁਰਾਂ ਦੇ ਕੁਲ ਰਹਿ ਕਰਕੇ ਪੜ੍ਹਿਆ ਬਹੁਤ ਹੈ, ਪਿੰਗਲ ਪੜ੍ਹਿਆ, ਹਿੰਦੀ ਜਾਣਦਾ ਹੈ, ਗੁਰਮੁਖੀ ਜਾਣਦਾ ਹੈ, ਪਰ
ਇਹਨੇ ਬਾਣੀ ਰਚੀ ਤੇ ਜਿਹੜਾ ਭੋਗ ਸੀ ਜਿਹੜਾ ਸ਼ਬਦ ਦੀ ਅਖੀਰ ਸੀ ਜਿਵੇਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜੀਆਂ ਤੋਂ ਲੈ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਰਚਦੇ ਸਨ ਅਤੇ ਗੁਰੂ ਨਾਨਕ ਮਹਾਰਾਜ ਜੀਆਂ ਦੀ ਨਾਮ ਦੀ ਛਾਪ ਲਾਉਂਦੇ ਸਨ ਇਹਨੇ ਵੀ ਲਾਉਣੀ ਸ਼ੁਰੂ ਕਰ ਦਿੱਤੀ। ਉਸ ਵਕਤ ਕੰਨਾਂ ਵਿੱਚ ਆਵਾਜ਼ ਪਈ ਹੈ, ਹੁਣ ਪਤਾ ਲੱਗਿਆ। ਸਾਹਿਬ ਜੀ ਕਹਿਣ ਲੱਗੇ, ਨਹੀਂ ਅੱਜ ਸਮਾਂ ਹੈ ਇਹ ਕੱਚੀ ਬਾਣੀ ਜਿਹੜੀ ਹੈ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ, ਲਿਖਣੀ ਸ਼ੁਰੂ ਕਰ ਦਿੱਤੀ ਹੈ। ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵਿਦਵਾਨ ਕਹਿੰਦੇ ਨੇ, ਫਿਰ ਮਨ ਦੇ ਵਿੱਚ ਆਇਆ ਕਿ ਗੁਰੂ ਨਾਨਕ ਮਹਾਰਾਜ ਜੀ ਨੇ ਨਿਰਮਲ ਪੰਥ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਪੰਥ ਨੂੰ ਚਲਾਉਣ ਵਾਸਤੇ ਹੁਣ ਇੱਕ ਗ੍ਰੰਥ ਦੀ ਜ਼ਰੂਰਤ ਹੈ। ਇਸ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਉਹ ਬੀੜ ਬਾਬਾ ਬੁੱਢਾ ਸਾਹਿਬ ਚਪਾਲ ਸੇਵਾਵਾਂ ਕਰਾਉਂਦੇ ਪਏ ਨੇ, ਉਹਨਾਂ ਨੂੰ ਸੁਨੇਹਾ ਭੇਜਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰ ਗੁਰਸਿੱਖ ਪਿਆਰੇ ਸੰਗਤਾਂ ਨੂੰ ਇਕੱਤਰ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਵੇਂ ਗੁਰਬਾਣੀ ਨੂੰ ਇੱਕ ਜਗ੍ਹਾ ਇਕੱਤਰ ਕਰਨ ਦੀ, ਜਿਸ ਤਰ੍ਹਾਂ ਬਾਣੀ ਨੂੰ ਇੱਕ ਜਗ੍ਹਾ ਦੇ ਉੱਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕਰਕੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਆਪਣੀ ਬਾਣੀ ਨੂੰ ਇੱਕ ਜਗ੍ਹਾ ਇਕੱਤਰ ਕਰਨਾ ਹੈ, ਸੰਗ੍ਰਹਿ ਕਰਨਾ ਹੈ। ਇਹਨਾਂ ਸਾਰੀਆਂ ਬ੍ਰਹਮ ਗਿਆਨੀਆਂ ਨੂੰ ਸੰਗਤਾਂ ਨੂੰ ਕੋਲ ਸੱਦ ਕਰਕੇ ਜਿਵੇਂ ਗੁਰਮਤਾ ਕਰ ਰਹੇ ਨੇ, ਸਰਵਣ ਕਰੋ, ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਇਹੋ ਕੀਤੀ ਜਾ ਰਹੀ ਹੈ।

ਸਤਿਗੁਰਾਂ ਨੇ ਸੰਗਤਾਂ ਦੇ ਨਾਲ ਵਿਚਾਰਾਂ ਕੀਤੀਆਂ, ਸੰਗਤਾਂ ਨੇ ਵੀ ਬੇਨਤੀ ਕੀਤੀ ਬਾਬਾ ਬੁੱਢਾ ਸਾਹਿਬ ਜੀਆਂ ਨੇ, ਸਤਿਗੁਰੂ ਜੀ ਫਿਰ ਇਹਦਾ ਹੱਲ ਲੱਭਿਆ ਜਾਵੇ। ਸਾਹਿਬ ਜੀ ਕਹਿੰਦੇ ਫਿਰ ਸੁਨੇਹੇ ਭੇਜ ਦਿਓ, ਜਿਨ੍ਹਾਂ ਜਿਨ੍ਹਾਂ ਪਿਆਰਿਆਂ ਦੇ ਕੋਲ ਸਤਿਗੁਰਾਂ ਦਾ ਕੋਈ ਸ਼ਬਦ ਹੈ ਉਹ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ 'ਤੇ ਪਹੁੰਚਾਇਆ ਜਾਵੇ। ਹੁਕਮਨਾਮੇ ਭੇਜੇ ਗਏ। ਸਤਿਗੁਰੂ ਜੀ ਨੇ ਕਿਹਾ ਕੁਝ ਸੈਂਚੀਆਂ ਵੱਡੇ ਸਤਿਗੁਰਾਂ ਦੀਆਂ ਬਾਣੀਆਂ ਗੋਇੰਦਵਾਲ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਬਾਬਾ ਮੋਹਨ ਜੀ ਪਾਸ ਨੇ। ਇਤਿਹਾਸ ਕਹਿੰਦਾ ਪਹਿਲਾਂ ਭਾਈ ਗੁਰਦਾਸ ਜੀ ਗਏ, ਫਿਰ ਬਾਬਾ ਬੁੱਢਾ ਸਾਹਿਬ ਜੀ ਆਪ ਗਏ। ਸਮਾਧੀ ਲੱਗੀ ਹੋਈ ਸੀ ਬਾਬਾ ਜੀ ਦੀ, ਨਾ ਆਵਾਜ਼ ਦਿੱਤੀ, ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਚੱਲ ਕੇ ਗਏ। ਇੱਕ ਰਾਤ ਗੋਇੰਦਵਾਲ ਦੀ ਧਰਤੀ 'ਤੇ ਰੁਕੇ, ਫਿਰ ਥੱਲੇ ਬੈਠ ਕਰਕੇ ਇਲਾਹੀ ਗੁਰਬਾਣੀ ਦਾ ਕੀਰਤਨ ਕੀਤਾ। ਮੋਹਨ ਤੇਰੇ ਉੱਚੇ ਮੰਦਰ, ਆਵਾਜ਼ ਕੰਨਾਂ ਵਿੱਚ ਸਤਿਗੁਰਾਂ ਦੀ ਰਸ ਭਿੰਨੀ ਪਈ। ਦਰਵਾਜ਼ਾ ਖੋਲ੍ਹਿਆ, ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਦੀਦਾਰ ਹੋਏ। ਆਉਣ ਦਾ ਕਾਰਨ ਪੁੱਛਿਆ, ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਅਸੀਂ ਗੁਰਬਾਣੀ ਇਕੱਤਰ ਕਰਨ ਲੱਗੇ ਹਾਂ, ਤੁਹਾਡੇ ਕੋਲ ਵੱਡੇ ਸਤਿਗੁਰਾਂ ਦੀ ਆਤਮਾ ਰੂਪੀ ਗੁਰਬਾਣੀ ਹੈ ਅਤੇ ਤੁਹਾਡੇ ਚਰਨਾਂ 'ਚ ਬੇਨਤੀ ਉਹ ਦਿੱਤੀ ਜਾਵੇ। ਬਾਬਾ ਮੋਹਨ ਜੀ ਕਹਿਣ ਲੱਗੇ, ਅੱਗੇ ਸੇਵਾ ਸਿਮਰਨ ਕਰਕੇ ਵੱਡੀਆਂ ਦਾਤਾਂ ਸਤਿਗੁਰਾਂ ਦੇ ਕੋਲੋਂ ਤੁਸੀਂ ਪ੍ਰਾਪਤ ਕਰ ਲਈਆਂ, ਇਹੀ ਮੇਰੇ ਕੋਲ ਸੀ, ਇਹ ਵੀ ਤੁਸੀਂ ਲੈ ਚੱਲੇ ਜੇ। ਬੜੇ ਅਦਬ ਦੇ ਨਾਲ ਉੱਥੀ ਪਰਮੇਸ਼ਰ ਕਾ ਥਾਨ ਗੁਰਬਾਣੀ ਜਿਹੜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਪਾਲਕੀ ਸਾਹਿਬ ਦੇ ਵਿੱਚ ਉਹਨੂੰ ਸੁਸ਼ੋਭਿਤ ਕੀਤਾ, ਨੰਗੇ ਚਰਨ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਸ਼ਬਦ ਕੀਰਤਨ ਗਾਇਨ ਕਰਦੇ ਹੋਏ ਅਦਬ ਸਤਿਕਾਰ ਦੇ ਨਾਲ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ 'ਤੇ ਆਏ। ਗੁਰਸਿੱਖਾਂ ਪੁੱਛਿਆ, ਦਾਤਾ ਜੀ ਇਸ ਗੁਰਬਾਣੀ ਦਾ ਜਿਹੜਾ ਏ ਸਤਿਕਾਰ ਕਰਦਿਆਂ ਹੋਇਆਂ ਆਸਣ ਕਿੱਥੇ ਲਾਉਣਾ ਏ? ਅਤੇ ਸਾਹਿਬ ਜੀ ਕਹਿੰਦੇ ਜਿੱਥੇ ਅੱਗੇ ਸਾਡਾ ਆਸਣ ਸੀ ਨਾ, ਹੁਣ ਉੱਥੇ ਗੁਰਬਾਣੀ ਦਾ ਆਸਣ ਲੱਗੇਗਾ। ਜਗ੍ਹਾ ਜਿਹੜੀ ਹੈ ਉਹ ਤਿਆਰ ਕੀਤੀ ਜਾਵੇ, ਨਵੀਆਂ ਚਾਦਰਾਂ ਲਿਆਂਦੀਆਂ ਜਾਣ। ਫਿਰ ਸਾਹਿਬ ਜੀ ਆਪ ਕਹਿਣ ਲੱਗੇ, ਅਸੀਂ ਧਰਤੀ 'ਤੇ ਬਿਰਾਜਮਾਨ ਜਾਵਾਂਗੇ। ਦੇਖੋ ਕਿੱਡਾ ਵੱਡਾ, ਸਾਹਿਬ ਜੀ ਸਾਨੂੰ ਅਦਬ ਦੱਸਦੇ ਪਏ ਨੇ ਗੁਰਬਾਣੀ ਦਾ। ਸਤਿਗੁਰਾਂ ਜੀ ਨੇ ਇਵੇਂ ਕੀਤਾ। ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਕੋਲ ਸੱਦਿਆ, ਭਾਈ ਗੁਰਦਾਸ ਜੀ ਨੂੰ ਕੋਲ ਸੱਦ ਕਰਕੇ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ, ਆਪ ਜੀ ਇਵੇਂ ਕਰੋ, ਐਸੀ ਕੋਈ ਰਮਨੀਕ ਅਤੇ ਚੰਗੀ ਜਗ੍ਹਾ ਦੀ ਭਾਲ ਕਰੋ ਜਿੱਥੇ ਬੈਠ ਕਰਕੇ ਇਸ ਕਾਰਜ ਨੂੰ ਸੰਪੂਰਨ ਕੀਤਾ ਜਾਵੇ। ਬਾਬਾ ਬੁੱਢਾ ਸਾਹਿਬ ਜੀ ਤੁਹਾਡਾ ਹੀ ਇਹ ਡਿਊਟੀ ਹੈ, ਸਾਡੇ ਵੱਲੋਂ ਬੇਨਤੀ ਹੈ, ਜਿੰਨਾ ਚਿਰ ਗੁਰਬਾਣੀ ਦਾ ਕਾਰਜ ਸੰਪੂਰਨ ਨਹੀਂ ਹੋ ਜਾਂਦਾ ਉਨਾ ਚਿਰ ਆਪ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਬੈਠ ਕਰਕੇ ਸੰਗਤਾਂ ਨੂੰ ਉਪਦੇਸ਼ ਦੇਣਾ ਹੈ। ਦੇਖੋ ਕਿੱਡਾ ਵੱਡਾ ਸਤਿਕਾਰ ਅਦਬ ਹੈ ਬਾਬਾ ਬੁੱਢਾ ਸਾਹਿਬ ਜੀ ਦਾ। ਬਹੁਤ ਵੱਡਾ ਜੀਵਨ ਹੈ ਬਾਬਾ ਬੁੱਢਾ ਸਾਹਿਬ ਜੀ ਦਾ, ਪੂਰਨ ਪੁਰਖ ਨੇ ਬਾਬਾ ਬੁੱਢਾ ਸਾਹਿਬ ਜੀ। ਤੇ ਕੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਪੂਰਨ ਪੁਰਖ ਹੈ, ਇੰਦਰੀ ਅਜੇਤ ਹੈ, ਤੇ ਸੰਸਾਰ ਦੀ ਬਾਜੀ ਨੂੰ ਜਿੱਤਣ ਵਾਲੇ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਉਹਨਾਂ ਨੂੰ ਕਿਹਾ, ਕਹਿਣ ਲੱਗੇ ਤੁਸੀਂ ਉਹਨਾਂ ਚਿਰ ਇੱਥੇ ਸੇਵਾ ਕਰਨੀ? ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਦਾਤਾ ਜੀ ਮੈਂ ਨਮਾਣਾ ਜਿਹਾ ਅਨਪੜ੍ਹ ਹਾਂ, ਤੁਹਾਡੇ ਮੱਝਾਂ ਨੂੰ ਪੱਠੇ ਪਾਉਣ ਵਾਲਾ ਹਾਂ। ਦਾਤਾ ਜੀ ਇੰਨੀ ਤਾਕਤ ਮੈਂ ਆਪ ਜੀ ਦੇ ਜਗ੍ਹਾ 'ਤੇ ਬੈਠ ਕਰਕੇ ਸੰਗਤਾਂ ਨੂੰ ਉਪਦੇਸ਼ ਦੇਵਾਂ? ਸਾਹਿਬ ਜੀ ਕਹਿੰਦੇ ਸਾਡੇ ਵੱਲੋਂ ਹੁਕਮ ਹੈ। ਸਤਿ ਬਚਨ ਕੀਤਾ ਗਿਆ। ਭਾਈ ਗੁਰਦਾਸ ਜੀ ਨੇ ਚਾਰ ਸ਼ਫੇਰੇ ਅੰਮ੍ਰਿਤਸਰ ਦੇ ਰਮਨੀਕ ਜਗ੍ਹਾ ਵੇਖਣ ਵਾਸਤੇ ਗਏ, ਜਿੱਥੇ ਅੱਜ ਗੁਰਦੁਆਰਾ ਰਾਮਸਰ ਸਾਹਿਬ ਹੈ। ਉਸ ਪਾਵਨ ਸਥਾਨ 'ਤੇ ਆਏ ਅਤੇ ਬਾਬਾ ਬੁੱਢਾ ਸਾਹਿਬ ਜੀ, ਮਾਫ਼ ਕਰਿਓ, ਭਾਈ ਗੁਰਦਾਸ ਜੀ ਨੇ ਦੇਖਿਆ ਇੱਕ ਬੇਰੀਆਂ ਦਾ ਬੜਾ ਸੋਹਣਾ ਝੁੰਡ ਹੈ, ਕੋਲ ਜਲ ਦਾ ਸੋਮਾ ਹੈ, ਇੱਥੇ ਆਵਾਜਾਈ ਵੀ ਘੱਟ ਹੈ। ਆਣ ਕੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੱਸਿਆ, ਸਾਹਿਬ ਜੀ ਨੇ ਆਣ ਕੇ ਜਗ੍ਹਾ ਦੇਖੀ, ਇੱਥੇ ਫਿਰ ਤੰਬੂ ਕਨਾਤਾਂ ਲਾ ਦਿੱਤੇ ਗਏ, ਗੁਰਸਿੱਖਾਂ ਨੂੰ ਪੈਰੇ 'ਤੇ ਖਿਲਾਰ ਦਿੱਤਾ ਗਿਆ। ਡਿਊਟੀ ਲਿਖਣ ਦੀ ਲੱਗ ਗਈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ, ਭਾਈ ਬੰਨੋ ਜੀ ਦੀ ਡਿਊਟੀ ਲੱਗੀ ਹੈ, ਕਾਗਜ਼ ਸ਼ਾਹੀ ਅਤੇ ਦਵਾਤ, ਹੋਰ ਜਿਹੜੀ ਸਮੱਗਰੀ ਚਾਹੀਦੀ ਸੀ ਉਹਦੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲੇ ਦਿਨ ਆਪਣੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਇੱਕ ਓਅੰਕਾਰ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅੱਖਰ ਲਿਖਣੇ ਸ਼ੁਰੂ ਕੀਤੇ ਨੇ। ਇਸ ਤਰ੍ਹਾਂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਬਾਣੀ ਜਿਹੜੀ ਹੈ 30 ਰਾਗਾਂ ਦੇ ਵਿੱਚ ਜਿਹੜੀ ਲਿਖੀ ਸੰਪੂਰਨ ਹੋਇਆ। ਭਾਈ ਬੰਨੋ ਜੀ ਦੀ ਡਿਊਟੀ ਲੱਗੀ ਕਿ ਉਹ ਤਰਤੀਬ ਵਾਰ ਇਸ ਦੀ ਜਿਲਤ ਬਣ ਕੇ ਲੈ ਕੇ ਆਉਣ। ਇਤਿਹਾਸ ਕਹਿੰਦਾ ਲਾਹੌਰ ਗਏ, ਪਰ ਇੱਕ ਉਤਾਰਾ ਉਹਨਾਂ ਨੇ ਵੀ ਕਰ ਲਿਆ ਜਿਹਨਾਂ ਨੂੰ ਖਾਰੀ ਬੀਰ ਕਿਹਾ ਜਾਂਦਾ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਇਸ ਕਾਰਜ ਨੂੰ ਸੰਪੂਰਨ ਕੀਤਾ ਹੈ। ਸੰਗਤਾਂ ਨੂੰ ਕਿਹਾ ਕਿ ਪਾਦੋਂ ਸੁਤੀ ਏਕਮ ਨੂੰ ਅਸੀਂ ਇਹ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਕਰਾਂਗੇ, ਸਾਰੀਆਂ ਸੰਗਤਾਂ ਆਉਣ। ਸਾਰੀਆਂ ਸੰਗਤਾਂ ਆਈਆਂ, ਰਾਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਰਾਜੇ ਨਹੀਂ, ਦੇਖਿਆ ਕੱਲ੍ਹ ਨੂੰ ਕੌਣ ਹੈ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬੈਠੇਗਾ, ਗੁਰੂ ਦਾ ਹੁਕਮ ਲਵੇਗਾ। ਹੁਣ ਕੋਲ ਸਾਰੇ ਨੇ, ਭੱਲੇ ਵੀ ਨੇ, ਬੇਦੀ ਵੀ ਹੈ, ਸਾਰੇ ਕੋਲ ਹੈ ਨਾ ਉਸ ਟਾਈਮ।
पर निगाह पई बाबा बुढ़ा साहब जिया के उपर। अगला दिन चढ़िया त्यार बर त्यार होए ने ते उस वक्त आवाज मारी धन गुरु अर्जन देव महाराज जी ने, बाबा बुढ़ा साहब जी हां सतगुरु जी, कह लगे ये कार्ज तुहाडे हिस्से है। आप जी धन गुरु ग्रंथ साहब महाराज जी का पावन सुवारा अपने सीस ते टकाओ ते असी चौर करांगे। आओ तकीए धन साहब श्री गुरु अर्जन देव महाराज जी जिन्हां दा आपां प्रकाश पुरब मना रहे हैं, किड्डा वड्डा साडे ते परउपकार कीता, किड्डी वड्डी साडे ते दयालता दित्ती, सानू इलाही गुरबाणी दित्ती जिन्हों पढ़ सुन करके असी पवजल तो पार हो जावांगे। एक रस्ता है परमेश्वर दे मलाप दा, धन गुरु अर्जन देव महाराज जी बाबा बुढ़ा साहब जी दे पावन पवित्र सीस ते धन गुरु ग्रंथ साहब महाराज जी दा प्रकाश किया है। भाई बन्नो जी जल तरौकते पए ने, गुरु अर्जन देव महाराज जी चौर की सेवा करते पए ने, सिमरन बंदगी करदिया होया धन गुरु अर्जन देव महाराज जी रामसर की पावन पवित्र धरती तो सचखंड श्री दरबार साहब नू चाले

ਸਤਿਗੁਰਾਂ ਨੇ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਰਾਇਆ। ਪਹਿਲੇ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਨੂੰ ਲਾਇਆ ਗਿਆ। ਫਿਰ ਸਮਾਂ ਆਇਆ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਗਤਾਂ ਭਗਤਾਂ ਦੀ ਆਤਮਾ ਨੂੰ ਦਸਾਂ ਜਾਮਿਆਂ ਤੋਂ ਬਾਅਦ ਗੁਰਿਆਈ ਦੇ ਕਰਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਫਿਰ ਸਾਨੂੰ ਇੱਕ ਹੁਕਮ ਕੀਤਾ ਸੀ। ਸਾਹਿਬ ਜੀ ਕਹਿੰਦੇ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇਹੇ। ਇਹ ਪਰ ਉਪਕਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ ਉੱਤੇ ਕੀਤੇ ਨੇ। ਗੁਰੂ ਦਾ ਘੁੱਟ ਕੇ ਲੜ ਫੜ ਲਈਏ, ਬਾਣੀ ਪੜ੍ਹੀਏ ਤਾਂ ਜੋ ਸਾਡੀ ਗੁਰੂ ਦੇ ਨਾਲ ਸਾਂਝ ਬਣ ਆਵੇ। ਸਮੇਂ ਦੀ ਸਮਾਪਤੀ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ, ਕੁਟਾਨਕੁਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਆਪ ਰੱਬ ਵਰਗੀ ਸੰਗਤ ਦਾ, ਸਮੁੱਚੇ ਪ੍ਰਬੰਧਕਾਂ ਸਤਿਕਾਰਯੋਗ ਗੁਰੂ ਕੇ ਵਜ਼ੀਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਭੁੱਲਾਂ ਚੁੱਕਾਂ ਦੀ ਖਿਮਾ, ਰਲ ਕੇ ਸਾਰੇ ਜਾਣੇ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਹੀ ਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਉ ਨਿਧਿ ਆਵੇ ਧਾਏ ਸਾਬ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਖਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਰਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨਣੀ ਵਾਂ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਮ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਆਪਣੀਆਂ ਪਿਆਰੀਆਂ ਸੰਗਤਾਂ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਜੀ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਜੀਵਨ ਕੌਤਕਾਂ ਦੀ ਕਥਾ ਵਿਚਾਰ ਗੁਰਬਾਣੀ ਦੇ ਕੀਰਤਨ ਸੱਚੇ ਪਾਤਸ਼ਾਹ ਜੀ ਉਪਰੰਤ ਢਾਡੀ ਸਿੰਘਾਂ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਪਾਵਨ ਪ੍ਰਸੰਗ ਅਤੇ ਸੱਚੇ ਪਾਤਸ਼ਾਹ ਜੀ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਪਹਿਲੇ ਪ੍ਰਕਾਸ਼ ਦਾ ਪ੍ਰਸੰਗ ਸੱਚੇ ਪਾਤਸ਼ਾਹ ਨਾਲ ਸਰਵਣ ਕਰਾਇਆ ਹੈ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਕੀਤਾ ਸੱਚੇ ਪਾਤਸ਼ਾਹ ਕਿਰਪਾ ਕਰਨੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਗੁਰ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਬਲਦੀਪ ਕੌਰ ਦੀ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਅਨੁਸਾਰ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ ਇਸ ਵੇਲੇ ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ਼ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸਾਹਿਬਾਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਸ਼ਾਮਾਂ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਭ ਸੰਗਤਾਂ ਨੂੰ ਸਾਹਿਬਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਕ ਗਿਰਦ ਹਮਾਰੇ। ਰਾਮ ਨਾਮ ਲਾਗਾ, ਜਮ ਲਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਬਿਨਾਸੀ, ਤਾਂ ਕੀ ਸੇਵ ਨ ਬਿਥੀ ਜਾਸੀ। ਅਨੰਦ ਕਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ, ਬ੍ਰਹਮ ਸਰਨਾਈ ਚੌਗਿਰਦ ਹਮਾਰੈ ਰਾਮ ਕਾਰ। ਦੁੱਖ ਲੱਗੇ ਨ ਭਾਈ, ਸਤਿਗੁਰ ਪੂਰਾ ਪੇਟਿਆ, ਜਿਨ ਬਨਤ ਬਨਾਈ। ਰਾਮ ਨਾਮ ਔਖ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਪਈ, ਪ੍ਰਭ ਪਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹਾਉਣਾ ਤੂੰ ਨਹਿ ਛੁੱਟੈ, ਨਿਕਟ ਨਾ ਜਾਇ ਹੋ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾਓ, ਸਿਵਰਿਹੋ ਸਿਰਜਨਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹਵਾਰੀ ਜਿਸ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਮਨ ਸੁਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੈ ਸਾਹਿਬ ਸਿਉਂ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰੱਖ ਵਡਾਈ ਤੋਏ ਰਾਉ। ਵਿਸਵੇ ਚਸਿਆ ਕੜੀਆਂ ਪੈਰਾਂ, ਤਿੱਤੀ ਵਾਰੀ ਮਾਂ ਹੁਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸ੍ਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵਚਾਂ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਿਵ ਦੁਬਾ ਜੰਤ ਪੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਾਉ, ਸਹਿਸ ਮੂਰਤ ਨਨਾ ਇਕ ਤੋਹੀ। ਸਹਿਸ ਪਦ ਬਿਮਲ ਨਨ ਇਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੇ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ, ਮਨੋ ਅੰਦਨੋ ਮੋਹਿ ਆਹੇ ਪਿਆਸਾ। ਕਿਰਪਾ ਜਲ ਦੇ ਹੇ ਨਾਨਕ ਸਾਰੰਕੋ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਭਉ ਪਰਿਆ। ਮਿਲ ਸਾਧੂ ਖੰਡਲ ਖੰਡਾਹੇ, ਪੂਰਵ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾਹੇ, ਕਰ ਸਾਧੂ ਅੰਜੁਲੀ ਪੁਨ ਵੱਡਾਹੇ। ਕਰ ਡੰਡੌਤ ਪੁਨ ਵੱਡਾਹੇ ਰਹਾਉ। ਸਾਕਤ ਹਰ ਸਾਧ ਨੇ ਜਾਣਿਆ, ਤਿਨ ਅੰਤਰ ਹਮੇ ਕੰਡਾਹੇ। ਜਿਉਂ ਜਿਉਂ ਚਲੈ ਚੁਬਹਿ, ਦੁਖ ਪਾਵਹਿ ਜਮਕਾਲ ਸਹਿ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾਹੇ। अविनाशी पुरख पाया परमेश्वर बहु सोभ खंड ब्रह्मंडाहे हम गरीब मस्कीन प्रभ तेरे हर राख राख बुड वड्डाहे जन नानक नाम आधार टेक है हर नामे ही सुख मंडाहे राग गौड़ी पूर्वी महला पंजवा करो बेनंती सुनो मेरे मीता संत टहल की बेला एहा खाड़ चलो हरलाहा या गै बसन सुहेला औत कटै दिन सुरै नारे मन गुर मिलका सवारे रहाओ एहो संसार विकार संसे मह तरियो ब्रह्म ज्ञानी जिस सह जगाए पे आवै एहो रस अकथ कथा तिन जानी जाको आए सोई बिहाज हर गुरते मन बसेरा निज घर महल पावो सुख सहजे बहुत

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਇ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਇਧਾਰ ਦਾ ਧਿਆਨ ਤਰਕੇ ਬੋਲਣਾ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੋਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਉਪਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪਦੇ ਭਾਂਡੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਂਡੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਆਪਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

वाहेगुरु वाहेगुरु वाहेगुरु वाहेगुरु वाहेगुरु।

गुरु आ गुरु आ गुरु आ गुरु आ गुरु आ

はい。

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: Vaheguru.
1: Vaheguru.
0: Vaheguru.
1: Vaheguru.
0: Vaheguru.
1: Vaheguru.

グルワイグルワイグルワイグルワイ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vai.

Bye. Bye. Bye. Bye. Bye. Bye.

Who are? Who are?

Pero.

Peru.

Hello.

ഒരു ഓ ആയ് ഒരു ഓ ആയ് ഒരു ഓ ആയ്

फिर।

0: Hello. Oh, hi.
1: Hello.
0: Oh, hi.

Why, Ru,

0: Hello,
1: Hi.
0: hi, hello, hi, hello, hi, hello,
1: Hi.
0: hi, hello.

Hello.

Why?

साहिब जी दंडौत बंदन अनक बार सर्व कला समरथ

ऐसी मत दीजै मेरे ठाकुर, सदा सदा तुद त्याहीं।

जिन पदाइश तू किया सोई दे अदा।

ਜਿਸ ਪਾਸ ਬੈਠਿਆਂ ਸੋਹੀਐ, ਜਿਸ ਪਾਸ ਬੈਠਿਆਂ ਸੋਹੀਐ।

जिन किए तिसे न चेतै बपुड़े, हर गुरमुख सोजी पा।

ਸਾਦੀ ਕੋ ਬਿਰਲਾ ਛੁਟੈ ਤਿਸ ਜਨ ਕੋ ਹੋਂ ਬਲਿਹਾਰੀ ਜਿਨ ਸਿਸ

ਏਕ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣੇ ਤਾਕਾ ਰੂਪ

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਚੌਥਾ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ, ਤੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਗ੍ਰੀਨਵਾਜ ਦਾ ਪਵਿੱਤਰ ਹੁਕਮ ਸੂਹੀ ਰਾਗ ਦੇ ਵਿੱਚ ਹੈ ਜੀ ਅੰਗ 735 736 'ਤੇ ਵਿਰਾਜਮਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ ਗੌੜੀ ਸੁਖਮਨੀ ਮਹੱਲਾ

ਸਤਿਗੁਰ ਨਮਹਿ ਸਤਿਗੁਰ ਨਮਹਿ ਸ੍ਰੀ ਗੁਰੂ ਦੇਵ ਨਮਹਿ ਅਸ਼ਪਰੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਮਿਟਾਵੋ ਸਿਮਰੋ ਜਾਸਵ ਸੰਮਰੇ ਇੱਕੈ ਨਾਮ ਜਪਤੇ ਅਗੰਤ ਨੇਕੈ ਵੇਦ ਪ੍ਰਾਣ ਸਿਮਰ ਸੋਧ ਆਖਿਰ ਕਿੰਨੇ ਰਾਮ ਨਾਮ ਇੱਕ ਆਖਿਰ ਕਿਨਕਾ ਏਕ ਜਿਸ ਜੀਵ ਵਸਾਵੇ ਤਾਂ ਕੀ ਮਹਿਮਾ ਗਨੀ ਨਾ ਆਵੇ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਾਮ ਅਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰਹਰੇ ਪ੍ਰਭ ਕੈ ਸਿਮਰਨ ਦੁਸ਼ਮਣ ਟਰੇ ਪ੍ਰਭ ਸਿਮਰਤ ਕਛ ਬਿਘਨ ਨ ਲਾਗੇ ਪ੍ਰਭ ਕੈ ਸਿਮਰਨ ਅਨਦਿਨ ਜਾਗੇ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਬਲ ਭਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾ ਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੇ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧਮਾਇ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ ਨਾਨਕ ਜਨਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਵਿਆਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਅੰਧ ਕਨੇਰੇ ਪ੍ਰਭ ਕੋ ਸਿਮਰੇ ਬਸੇ ਅਨੇਰੇ ਸੰਤ ਕਿਰਪਾ ਤੇ ਅੰਧਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਕਬੂ ਨ ਝੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਨੀ ਪ੍ਰਭ ਕੇ ਸਿਮਰਨ ਸਹਿਜ ਸਮਾਨੀ ਪ੍ਰਭ ਕੇ ਸਿਮਰਨ ਨੇ ਚਲੇ ਆਸਨ ਪ੍ਰਭ ਕੇ ਸਿਮਰਨ ਕਮਲ ਬਿਗਾਸਨ ਪ੍ਰਭ ਕੇ ਸਿਮਰਨ ਅਨੰਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ ਨਾਨਕ ਤਿਨ ਜਨ ਸੜਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਭੈ ਸਿਧ ਜਤੀ ਦਾਤੇ ਹਰ ਸਿਮਰਨ ਨੀ ਚੌ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲ ਕਾਰਾ ਹਰ ਸਿਮਰਨ ਮੈਂ ਆਪ ਨੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸ਼ਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਨਾਥ ਸੰਤ ਮਹਰੀ ਆਇਓ ਨਾਨਕੇ ਪ੍ਰਭ ਸਾਥ ਅਸ਼ਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜੈ ਮਾਂ ਭਿਆਨ ਦੂਤ ਜਮ ਦਲੇ ਤਾ ਕੇਵਲ ਨਾਮ ਸੰਗ ਤੇਰੇ ਚਲੇ ਜੈ ਮੁਸ਼ਕਿਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨੋ ਆਏ ਉਧਾਰੀ ਅਨਕ ਪੁੰਨ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਸਤਰੇ ਅਨਕ ਮਾਇਆ ਰੰਗ ਤਿਖ ਨਾਮ ਬੁਝਾਵੈ

ਸਿੱਖ ਪਰਮ ਗਤ ਪਾਈ ਐ ਛੂਟਤ ਨਹੀਂ ਕੋਟ ਲਖ ਬਾਈ ਨਾਮ ਜਪ ਤੈ ਪਾਰ ਪਰਾਈ ਅਨਕ ਬਿਘਨ ਜੈ ਆਇ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹੋ ਮੈਲਾ ਮਲ ਕਊ ਨ ਧੋਵੇ ਹਰ ਕਾ ਨਾਮ ਕੋਟ ਪਾਪ ਖੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੈ ਸੰਗ ਜੇ ਮਾਰਗ ਕੇ ਗਨ ਜਾਏ ਨ ਕੋਸਾ ਹਰ ਕਾ ਨਾਮ ਸੰਤੋਸਾ ਜੈ ਪੈਂਡੇ ਮਾਂਦ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਂ ਪੰਥ ਤੇਰਾ ਕੋ ਨਾਮ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਨੂ ਜੈ ਮਾਂ ਭਿਆਨ ਤਬ ਦਬਾਉ ਕਾਮ ਤੈ ਹਰ ਕੇ ਨਾਮ ਕੀ ਤੁਮੀ ਉਪਰ ਸ਼ਾਮ ਜਾਂ ਤ੍ਰਿਕਾ ਮਨ ਤੁਜ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਦੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ

ਕਨ ਪ੍ਰਥਮੀ ਵਰੇ ਚਰ ਜੀਵੇ ਮਾਂ ਦਾਤ ਪੀਸਰ ਥੀ ਵੈ ਆਗਨ ਮਾਏ ਹੋਮਤ ਪ੍ਰਾਨ ਕਨਕ ਅਸਵ ਹੈਬਰ ਭੂਮ ਦਾਨ ਨਿਓਲੀ ਕਰਮ ਕਰੇ ਬਹੁ ਆਸਨ ਜੈਨ ਮਾਰ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੇ ਤੋ ਵੀ ਹੋਮੇ ਮਹਿਲ ਨਾ ਜਾਵੇ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁੱਟੇ ਗਰਭ ਘੁਮਾਨ ਨਮੰਤੇ ਹੁੱਟੇ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨ ਤੰਤੇ ਜਾਤ

ਗਿਆਨ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਵਹਿ ਨਾਲ ਅਸ਼ਪਦੀ। ਰਮਈਆ ਕੇ ਗੁਣ ਚੇਤ ਪੁਰਾਣੀ, ਕਵਨ ਮੂਲ ਤੇ ਕਮ ਦਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਪਰ ਜੋਵਨ ਭੋਜਨ ਸੁਖ ਸੂਦ, ਬਿਰਧ ਪਿਆ ਉਪਰ ਸਾਗ ਸਹਿਨ, ਮੁੱਖ ਪਿਆਓ ਬੈਠ ਕੋ ਦਹਿਨ, ਏਵ ਨਿਰਗੁਣ ਗੁਣ ਕਛੂ ਨ ਬੂਜੇ, ਬਖਸ਼ ਲਿਓ ਤੋ ਨਾਨਕ ਸੀਜੇ, ਜੇ ਪ੍ਰਸਾਦ ਧਾਰ ਉਪਰ ਸੁਖ ਵਸੇ, ਸੁਤ ਭਰਾਤ ਮੀਤ ਬਨਤਾ ਸੰਗਤ ਸੇ।

ਜਾਂ ਕੀ ਟਹਿਲ ਪਾਵੇ ਦਰਗਹਿ ਮਹਾਨ ਤਿਸੇ ਵਿਸਾਰੇ ਮੁਗਧ ਜਾਨ ਸਦਾ ਸਦਾ ਉਹ ਭੁੱਲਣਹਾਰ ਨਾਨਕ ਰਾਖਣਹਾਰ ਭਾਰ ਰਤਨ ਤਿਆਗ ਕੌਡੀ ਸੰਗਰਚੇ ਸਾਥ ਛੋਟ ਝੂਠ ਸਮਚੈ ਜੋ ਛੱਡਣਾ ਸੋ ਅਸਤਿਰ ਕਰ ਮਾਨੇ ਜੋ ਹੋਵਨ ਸੋ ਦੂਰ ਪ੍ਰਾਣੇ ਛੋੜ ਜਾਏ ਤਿਸ ਘਾ ਸਰਮ ਕਰੇ ਸੰਗ ਸਾਏ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਕਰਤਵ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਿਤ ਵਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਚਾਰਾ ਕਰੇ ਦਿਨ ਰਾਤ ਬਾਹਰ ਪੇਖ ਅੰਤਰ ਮਲਮਾਇਆ ਸ਼ਬਦ ਸੁਣਾਏ ਕਿਸ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਕ ਸਵਾਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਵਸੇ ਪ੍ਰਵਿਆਪ ਨਾਨਕ ਤੇ ਜਨ ਸਹਿ ਸਮਾਦ ਸੁਣੇ ਅੰਦਾ ਕੈਸੇ ਮਾਰਗ ਪਾਵੇ ਕਰ ਕੇ ਲਿਓ ਨਿਭਾਵੇ ਕਾਮ ਬੁਜਾਰਤ ਬੂਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ

ਤਾਂ ਸੋ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਵਸੇ ਅੰਧਕੇਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ।

ਕੋ ਕੀ ਜੇ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਭ ਸੁਖ ਤਾਹੂ ਮਨ ਮੂਠਾ ਜੇ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨੰਦ ਸਭ ਆਪਣੀ ਦੇ ਰਾਸ ਖਾਤ ਪੀਤ ਵਰਤੇ ਅਨੰਦ ਉਲਾਸ ਆਪਣੀ ਅਮਾਨ ਕਿਸ਼ਬਾ ਔਰ ਸਾਵਲੇ।

ਮਾਥੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕਹੇ ਸਰਪਰ ਹੋਵਤ ਜਾਣਨ ਏਤ ਬਿਰਕੀ ਛਾਇਆ ਸੁਨ ਰੰਗ ਲਾਵੇ ਓ ਬਿਨਸੇ ਓ ਮਨ ਪਛਤਾਵੇ ਜੋ ਦਿਸੇ ਸੋ ਚਾਲਣ ਹਾਲ ਲਪਟ ਰਿਓ ਤੈ ਅੰਧ ਅੰਧਾਰ ਪਟਾਉ ਸਿਓ ਜੋ ਲਾਵੇ ਨੇ ਤਾਕੋ ਹਾਥ ਨਾ ਆਵੇ ਕੇ

ਮਿਥਿਆ ਰਾਜ ਜੋਵਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਗਰਾਲ ਮਿਥਿਆ ਰਥ ਹਸਤੀ ਅਸਲ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋਹ ਮੋਹ ਅਭਿਮਾਨ ਮਿਥਿਆ ਆਪਸੂ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਵਨ ਪਰਨਿੰਦਾ ਸੁਨੇ ਮਿਥਿਆ ਹਸਤ ਪਰ ਦਰ ਕੋਇਰੇ ਮਿਥਿਆ ਨੇਤਰ ਪਿਖਤ ਪਰਤਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੁਧਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਦ ਵਿਕਾਰਾ ਬਿਨ ਬੂਜੇ ਮਿਥਿਆ ਸਭ ਪਏ ਸਬਲ ਦੇ ਨਾਨਕ ਹਰ ਹਰ ਨਾਮ ਲੇ ਮਿਰਥੀ ਸਾਗਤ ਕੀ ਆਰ ਜਾ ਸਚ ਬਿਨਾ ਕਹਿ ਹੋਵਦ ਸੁੱਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤ ਆਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਆਹੇ ਮੇਕ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਮਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਧਾਮ ਧਨ ਧਨ ਤੇ ਜਨ ਜੇ ਘਟ ਵਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਓ ਰਹਿਤ ਅਵਰ ਕਿਸੇ ਅਵਰ ਕਮਾਤ ਮਨੀ ਪ੍ਰੀਤ ਮੁਖੋਂ ਗਣ ਲਾਵਤ ਜਨ ਹਾਰ ਪ੍ਰਭੂ ਪ੍ਰਵੀਨ ਬਾਰ ਪੇਖ ਨਾ ਕਾਊ ਪੀਨ ਅਵਰ ਉਪਦੇਸ਼ ਆਪ ਨਾ ਕਰੇ ਆਵਦ ਜਾਵਦ ਜਨਮੈ ਮਰੇ ਜਿਸਕੇ ਅੰਤਰ ਵਸੇ ਨੰਕਾਰ ਤਿਸਕੀ ਸੀਖ ਤਰੇ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ

ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਆ ਸਮਾਈ ਪ੍ਰਭਾਵੇ ਮਾਨੁ ਗਦ ਪਾਵੇ ਪ੍ਰਭਾਵੇ ਤਾਂ ਪਾਤਰ ਤਰਾਵੇ।

ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨ ਦ੍ਰਿਸ਼ਟੀ ਅਵਨਾਵੇ ਕਹੋ ਮਨੁੱਖ ਤੇ ਕਿਆ ਹੋਏ ਆਵੇ ਜੋ ਤੁਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਚਲੇ ਜੋ ਤੁਸ ਭਾਵੇ ਸੋਈ ਕਰੇ ਅਨਜਾਨਦ ਵਿਖਿਆ ਮੈਂ ਰਚੇ ਜੇ ਜਾਂਦ ਆਪਣਾ ਬਚੇ ਭਰਮੇ ਭੂਲਾ ਦੇ ਦਿਸ ਧਾਵੇ ਨਿਮਕਮਾਏ ਚਾਰ ਕੁੰਡ ਫਿਰਾਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਵਾ ਜਾਕਾ ਦ੍ਰਿਸ਼ ਕਛੂ ਨਾ ਆਵੇ ਤਿਸ ਤਤਕਾਲ ਦੇ ਦਿਸ ਪ੍ਰਟਾਵੇ ਜਾਕੂ ਆਪਣੀ ਕਰੇ ਬਖਸ਼ੀਸ਼ ਤਾ ਕਾ ਲੇਖਾ ਨਾ ਕਰੇ ਜਗਦੀਸ਼ ਜੀਓ ਪਿੰਡ ਸਾਹਿਬ ਤਸਕੀ ਰਾਜ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਬਣਾਈ ਨਾਨਕ ਜੀਵੇ ਦੇਖ ਵਡਾਈ ਇਸ ਕਾ ਬਲ ਨਾਏ ਸਹਾਤ ਕਰਨ ਕਰਾਵਨ ਸਰਵ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਪਾਵੇ ਸੋਈ ਪੁੰਦੀ ਓ ਕਬੂ ਉੱਚ ਨੀਚ ਮੈਂ ਵਸੈ ਕਬੂ ਸੋਗ ਹਰ ਕਰੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਬਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣਹਾਰ ਕਬੂ ਨਿਰਤ ਕਰੇ ਵੋ ਭਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਾਂ ਕ੍ਰੋਧ ਵਿਕਰਾਲ ਕਬੂ ਸਰਵ ਕੀਓ ਤਰਵਾਲ ਕਬੂ ਹੋਏ ਮੈਂ ਬਿਟ ਰਾਜਾ ਕਬੂ ਭੇਖਾਰੀ ਨੀਚ ਕਾ ਸਾਜਾ ਕਬੂ ਅਪਕੀਰਤ ਮੈਂ ਆਵੇ ਕਬੂ ਭਲਾ ਭਲਾ ਕਹਾਵੇ ਜੋ ਪ੍ਰਭ ਰਾਖੇ ਤਵੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਿਤ ਕਰੇ ਵਿਖਿਆਨ ਕਬੂ ਮੂੰਹ ਧਾਰੀ ਲਾਵੇ ਧਿਆਨ ਕਬੂ ਤੱਟ ਤੀਰਥ ਇਸ਼ਨਾਨ ਕਬੂ ਸਿੱਧ ਸਤਿਮੁਖ ਗਿਆਨ ਕਬੂ ਕੀ ਰਹੱਸ ਪਤੰਗ ਹੋਏ ਜੀਆਨ ਜੋਨ ਪਰਮੇ ਪਰਮੀਆ ਨਾਨਾ ਰੂਪ ਜਨ ਸਵਾਗੀ ਦਿਖਾਵੇ ਜੋ ਪ੍ਰਭ ਪਾਵੇ ਤਿਵੇ ਨਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਆਪਣਾ ਕੋਏ

ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਗਟੇ ਸਤਿਗੁਰਬਾਣ ਸ਼ਲੋਕ ਸੁਖੀ ਵਸੈ ਮਸਕੀਨੀਆ ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ ਅਸ਼ਪਤੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਭਾਤੀ ਓ ਸਵਾਨ ਜੋ ਜਾਣੇ ਮੈਂ ਜੋ ਬਨਵੰਤ ਸੋ ਹੋਵਦ ਵਿਸ਼ਟਾ ਕਾ ਜੰਤ ਆਪਸ ਕੋ ਕਰਮ ਬੰਦ ਕਹਾਵੇ ਜਨਮ ਮਰੇ ਵੋ ਜੋਨ ਭਰਮਾਵੇ ਧਨ ਭੂਮ ਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕੀਆਂ ਮੁਕਤਾ ਕੇ ਸੁਖਵਾਵੇ ਧਨਵੰਤਾ ਹੋਏ ਕਰ ਕਰਵਾਵੇ ਤ੍ਰਿਣ ਸਮਾਨ ਕੇ ਸੰਗ ਨ ਜਾਵੇ ਬਹੁ ਲਸ਼ਕਰ ਮਾਨੁ ਕੂਪਰ ਕਰੇ ਆਸ ਫਲ ਪੀਤਰ ਤਾਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਕਿਨ ਮੈਂ ਹੋਏ ਜਾਵੇ ਬਸਮੰਤ ਕਿਸੇ ਨ ਵਧੇ ਆਪ ਅਹੰਕਾਰੀ ਧਰਮ ਰਾਏ ਤਿਸ ਕਹੇ ਖੁਆਰੇ।

ਜਤਨ ਕਰੇ ਆਤਮ ਨਹੀਂ ਦਰਵੇ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਇੱਕ ਭਲਾਈ ਨਿਕ ਨਾ ਆਵੇ ਸਭ ਕੀ ਰੇਨ ਜਾ ਕਾ ਮਨੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝਤੇ ਕਛ ਹੋਏ ਤਬ ਇਸ ਕੋ ਉਸ ਗੁਨਾਹੀ ਕੋਏ ਜਬ ਇਹ ਜਾਣੇ ਮੈਂ ਕਿਛ ਕਰਦਾ ਤਬਲਾ ਗਰਭ ਜੋਨ ਮੈਂ ਫਿਰਦਾ ਜਬ ਤਾਰੇ ਕੋ ਬੈਰੀ ਮੀ ਤਬਲਾ ਨੇ ਚਲਨਾ ਏ ਚੀਤ ਜਬ ਲਗ ਮੋਹ ਮਗਨ ਸਮਾਏ ਤਬ ਲਗ ਧਰਮ ਆਏ ਦੇਸ਼ ਆਏ ਪ੍ਰਭ ਕਿਰਪਾ ਦੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕੋਂ ਛੁੱਟੇ ਸਹਿਸ ਖੱਡੇ ਲੱਖ ਕੋਟ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਚੇ ਪਾਵੇ ਅਨਕ ਭੋਗ ਵਿਖਿਆ ਕੇ ਕਰੇ ਨਾ ਤ੍ਰਿਪਤਾਵੇ ਖਪਖਾ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਬਨ ਮਨੋਹਰਤ ਬਿਰਥੇ ਸਭ ਕਾਜੇ ਨਾਮ ਰੰਗ ਸਭ ਸੁਖੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਨਾਨਕ ਜਾਪ ਕਰਨ ਕਰਾਵਣ ਕਰਨੇ ਹਾਰ ਇਸ ਕੇ ਹਾਥ ਕਾਮ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਸ਼ਕੀਨੋ ਸੋ

ਮਨ ਆਪਣੇ ਮਾਏ। ਨਾਨਕ ਕੀਮਤ ਕਹਿਣ ਨਾ ਜਾਏ, ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਰੇ ਵਖਿਆ ਨਹੀਂ, ਸੱਚ ਸੱਚ ਸੱਚ ਸਭ ਕੀ।

ਵਖਿਆਣੇ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸ਼ਲੋਕ ਸੰਤ ਸਨ ਜੋ ਜਨ ਪਰੈ ਸੋ ਜਨ ਉਦਰਨਹਾਰ ਸੰਤ ਕੇ ਨਿੰਦਾ ਨਾਨਕਾ ਬੋਰ ਬੋਰ ਅਵਤਾਰ ਅਸ਼ਪਦੀ ਸੰਤ ਕੇ ਦੁਖ ਨ ਆਰਜਾ ਘਟੇ ਸੰਤ ਕੇ ਦੁਖ ਨ ਜਮਤੇ ਨਹੀਂ ਛੁਟੇ ਸੰਤ ਕੇ ਦੁਖ ਨ ਸੁਖ ਸਭ ਜਾਏ ਸੰਤ ਕੇ ਦੁਖ ਨ ਨਰਕ ਮੈਂ ਪਾਏ ਸੰਤ ਕੇ ਦੁਖ ਨ ਮਤ ਹੋਏ ਮਲੀਨ ਸੰਤ ਕੇ ਦੁਖ ਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰਖੈ ਨਾ ਕੋਏ ਸੰਤ ਕੈ ਦੁਖਨ ਥਾਨ ਪ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨ ਸੰਤ ਸੰਗ ਨਿੰਦਕ ਭੀ ਤਰੇ ਸੰਤ ਕੈ ਦੁਖਨ ਤੇ ਮੁਖ ਭਵੇ ਸੰਤਨ ਕੈ ਦੁਖਨ ਕਾਗ ਜੁਨ ਲਵੇ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤਿਰਕ ਜੋਨ ਕਰਮਾਏ ਸੰਤਨ ਕੈ ਦੁਖਨ ਤਿਸ਼ਨਾ ਮੈਂ ਜਲੇ ਸੰਤ ਕੈ ਦੁਖਨ ਸਭ ਕੋ ਚਲੇ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨਚਾਏ ਸੰਤ ਦੁਖੀ ਗਾਥਾ ਕੋ ਨਾਏ ਨਾਨ ਸੰਤ ਭਾਵੇ ਤਾਂ ਵੀ ਗਾਤ ਪਾਏ ਸੰਤ ਕਾ ਨਿੰਦਕ ਮਾਂ ਤਾਏ ਸੰਤ ਕਾ ਨਿੰਦਕ ਖੰਡਕ ਨ ਪਾਏ ਸੰਤ ਕਾ ਨਿੰਦਕ ਮਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ

ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਕ। ਸੰਤ ਕਾ ਦੁਖੀ ਸਦਾ ਵਿਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ। ਸੰਤ ਕੇ ਦੁਖੀ ਕੋ ਡਾਣ ਲਾਗੇ, ਸੰਤ ਕੇ ਦੁਖੀ ਕੋ ਸਭ ਤਿਆਗੇ। ਸੰਤ ਕਾ ਦੁਖੀ ਮਹਾਂ ਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ। ਸੰਤ ਕਾ ਦੁਖੀ ਜਨਮੇ ਮਰੇ, ਸੰਤ ਕੀ ਦੁਖ ਨਾ ਸੁਖਤੇ ਡਰੇ। ਸੰਤ ਕੇ ਦੁਖੀ ਕੋ ਨਾਹੀ ਠਾਓ, ਨਾਨ ਸੰਤ ਪਾਵੇ ਤਾਂ ਲੈ ਮਿਲਾਏ। ਸੰਤ ਕਾ ਦੁਖੀ ਅਦ ਵੀ ਤੇ ਟੁੱਟੇ, ਸੰਤ ਕਾ ਦੁਖੀ ਕਿਤੇ ਕਾਜ ਨਾ ਬਹੁਚੇ। ਸੰਤ ਕੇ ਦੁਖੀ ਕਹੋ ਧਿਆਨ ਭਰਮਾਈਏ, ਸੰਤ ਕਾ ਦੁਖੀ ਅਵਜਲ ਪਾਈਏ। ਸੰਤ ਕਾ ਦੁਖੀ ਅੰਦਰ ਦੇ ਥੋਥਾ, ਜਿਉ ਸਾਸ ਬਨਾ ਮ੍ਰਿਤ ਕੀ ਲੋਥਾ। ਸੰਤ ਕੇ ਦੁਖੀ ਕੀ ਜੜ ਕਿਸ਼ਨਾ, ਆਪਣ ਬੀਜ ਆਪੇ ਕਾਏ। ਸੰਤ ਕੇ ਦੁਖੀ ਕਹੋ ਅਪਨ ਰਾਖਣ ਹਾਰ, ਨਾਨ ਸੰਤ ਪਾਵੇ ਤਾਂ ਲੈ ਉਭਾਰ। ਸੰਤ ਕਾ ਦੁਖੀ ਓ ਬਿਲ ਲਾਏ, ਜਿਉ ਜਲ ਵਿਹੂਨ ਮਛਲੀ ਤ੍ਰਿਫੜਾਏ। ਸੰਤ ਕਾ ਦੁਖੀ ਭੁੱਖਾ ਨੇ ਰਾਜੇ, ਜਿਉ ਪਾਵ ਕੀ ਤਨ ਨਹੀਂ ਤਰਾਪੇ। ਸੰਤ ਕਾ ਦੁਖੀ ਛੁੱਟੇ ਅਕੇਲਾ, ਜਿਉ ਬੁਆੜ ਦਿਲਖੇਤ ਮਾਏ ਦੁਵੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦਮ ਥਿਆ ਕੈਦ। ਕੀਰਤਨ ਕਾ ਧੁਰੀ ਪੈ, ਨਾਨ ਜੋਤ ਭਾਵੇ ਸੋਏ ਥੀਆ। ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈ ਹੈ, ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈ ਹੈ। ਸੰਤ ਕੇ ਦੁਖੀ ਕੀ ਪੁਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚਲੇ ਨਿਰਸਾ। ਸੰਤ ਕੇ ਦੁਖ ਨ ਤਿਸ਼ਟੇ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ। ਪਿਆ ਕੀਰਤਨ ਮੇਟੇ ਕੋਏ, ਨਾਨਕ ਜਾਣੇ ਸੱਚਾ ਸੋਏ। ਸਭ ਕਰ ਦਿਸਕੇ ਉਹ ਕਰਨੇ ਹਾਰ, ਸਦਾ ਦਿਸਕੋ ਨਮਸਕਾਰ। ਬਲਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਰਾਸ। ਸਭ ਕਿਸੇ ਵਰਤੇ ਦਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ। ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ। ਜਿਸਨੂੰ ਕਿਰਪਾ ਕਰੇ ਤਿਸਾ ਆਪਣ ਨਾਮ ਦੇ ਵਡ ਭਾਗੀ। ਨਾਨਕ ਜਨ ਸੇ ਸ਼ਲੋਕ, ਤਜੋ ਸਿਆਣ ਸੁਰਜਨੋ ਸਿਮਰੋ ਹਰ ਹਰ ਰਾਏ। ਕਾ ਸਮਨ ਰੱਖੋ ਨਾਨੰਦੂ ਭਰਮ ਪੋ ਜਾਏ ਅਸ਼ਪਦੀ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ। ਜਿਸਕੇ ਦੀਏ ਰਹਿ ਅਗਾਏ, ਬਹੁ ਨ ਤਿਸਨਾ ਲਾਗੇ ਆਏ। ਮਾਰੇ ਰਾਖੇ ਕੋ ਆਪ, ਮਾਨੁਖ ਕੇ ਕਿਸ ਨਾਈ ਹਾਥ। ਤਿਸਕਾ ਕੰਬੂ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਸੋਏ, ਨਾਨਕ ਬਿਘਨ ਲਾਗੇ ਕੋਏ। ਉਸਤਤ ਮਨ ਮੈਂ ਕਰਨ ਅੰਕਾਰ, ਕਰਮਨ ਮੇਰੇ ਸਤ ਵਿਵਹਾਰ। ਨਿਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਤ ਸੰਗ। ਚਰਨ ਚਲੋ ਮਾਰ ਗੋਬਿੰਦ, ਮਿਟੇ ਪਾਪ ਜਪੀਐ ਅਰਬਿੰਦ। ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ। ਵਡਪਾ ਕੀਤੇ ਜਨ ਜਗਮਾਏ, ਸਦਾ ਹਰ ਕੇ ਗੁਣ ਗਾਏ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਕਨੀ ਸੰਸਾਰ। ਮਨ ਧਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ। ਏਕੋ ਏਕ ਏਕ ਪਛਾਨੇ, ਤੁਧ ਕੀਓ ਸੋਜੀ ਜਾਣੇ। ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪ ਨਰ ਸੁਜੇ, ਤਿਸਕੀ ਜਾਨੋ ਤਿਸਨਾ ਮੁਜੇ। ਸਾਧ ਸੰਗ ਹਰ ਹਰ ਜਿਸਕੈ, ਸਰਬ ਰੋਗ ਤਿਉ ਅਰਜਨ ਰਹਿਤ। ਅੰਦਨ ਕੀਰਤਨ ਕੇਵਲ ਵਖਿਆਨ, ਗ੍ਰਿਸ ਮੈਂ ਸੋਈ ਨਿਰਵਾਣ। ਏਕ ਉਪਰ ਜਿਸ ਜਨ ਕੀ ਆਸਾ, ਤਿਸਕੀ ਕਟੀਏ ਜਮਕੀ ਪਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨ ਤਿਸੇ ਨ ਲਾਗੇ ਦੂਖ। ਜਿਸ ਕੋ ਹਰ ਪ੍ਰਭ ਮਨ ਚਿੱਤ ਆਵੇ, ਸੋ ਸੰਤ ਸੁਹੇਲਾ ਨਹੀਂ ਡਲਾਵੇ। ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਕੋ ਕਿਸ ਤੇ ਡਰੇ। ਜੈਸਾ ਸਾ ਤੈਸਾ ਅਧਿਸ਼ਠਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧ ਸੀਜਿਆ ਗੁਰਪ੍ਰਸਾਦ, ਤਬ ਸਭ ਪੂਜਿਆ ਜਬ ਦੇਖੋ ਤਾਂ ਸਭ ਕਿਸ ਮੂਲ। ਨਾਨਕ ਸੋ ਸੁਗਮ ਸੋਈ ਅਸਥੂਲ, ਨਾ ਕਿਸ ਜਨਮੇ ਨਾ ਕਿਸ ਮਰੇ। ਆਪਨ ਚਲਤੇ ਆਪ ਹੀ ਕਰੇ, ਆਪਨ ਜਾਵਨ ਦ੍ਰਿਸ਼ਟਾਨ ਦ੍ਰਿਸ਼ਟ ਆਗਿਆਕਾਰੀ। ਧਾਰੀ ਸਭ ਸ੍ਰਿਸ਼ਟ ਆਪੇ, ਆਪ ਸਗਲ ਮੈਂ ਆਪ। ਅਨਯੁਗਤ ਰਸਾ ਪਿਉਥਾਪ, ਅਵਨਾਸੀ ਨਾਹੀ ਕਿਸ ਖੰਡ। ਧਾਰਨ ਧਾਰਿਓ ਬ੍ਰਹਿਮੰਡ, ਲਖ ਭੇਗ ਪੁਰ ਪ੍ਰਤਾਪ। ਆਪ ਜਪਾਇਤ ਨਾਨਕ ਜਾਪ, ਜਿਨ ਪ੍ਰਜਾਤਾ ਸੋ ਸੋ ਬਾਵੰਦ। ਸਗਲ ਸੰਸਾਰ ਉਧਰੇ ਤਨਮੰਦ, ਪ੍ਰਭ ਕੇ ਸੇਵਕ ਸਲ ਉਧਾਰਨ। ਪ੍ਰਭ ਕੇ ਸੇਵਕ ਦੂਸਾਰਨ, ਆਪੇ ਮੇਲ ਲੈ ਕਿਰਪਾਲ। ਗੁਰ ਕਾ ਸਭ ਜਪੈ ਨਿਹਾਲ, ਉਨ ਕੀ ਸੇਵਾ ਸੋਈ ਲਾਗੇ। ਜਿਸ ਨੂੰ ਕਿਰਪਾ ਕਰੇ ਵਡ ਭਾਗੇ, ਨਾਮ ਜਪਦ ਪਾਵੇ ਵਿਸਰਾਮ। ਨਾਨਕ ਤਿਨ ਪੁਰ ਕੋ ਉਤਮ ਕਰਮਾਨ, ਜੋ ਕਿਛ ਕਰੇ ਸੋ ਪ੍ਰਭ ਕੇ ਰੰਗ। ਸਦਾ ਸਦਾ ਵਸੇ ਹਰ ਸੰਗ, ਸਹਿ ਸੁਭਾਇ ਹੋਵੇ ਸੋ ਹੋਏ। ਕਰਨੇ ਹਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨਮੀ ਠਰਗਾਨਾ। ਜੈਸਾ ਸਾ ਤੈਸਾ ਦਿਸ਼ਟਾਨਾ,

ਮੁਖ ਸਰਬ ਕਲਾ ਭਰਪੂਰ ਪ੍ਰਭ ਬਿਰਤਾ ਜਾਣਨ ਹਾਰ ਜਾ ਕੇ ਸਿਮਰਨ ਉਤਰੀਏ ਨਾਨਕ ਤਿਸ ਬਲਿਆਰੀ ਟੂਟੀ ਗਾਣਨ ਹਾਰ ਗੋਪਾਲ ਸਬਜੀਆਂ ਆਪੇ ਪ੍ਰਤਭਾਲ ਸਗਲ ਕੀ ਚਿੰਤਾ ਜਿਸਮਨ ਮਾਏ ਤਿਸ ਤੇ ਬਿਰਤਾ ਕੋਈ ਨਾ ਏ ਰੇ ਮਨ ਮੇਰੇ ਸਦਾਰ ਜਾ ਵੀ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛ ਨਾ ਹੋਏ ਜੇ ਸੋ ਪ੍ਰਾਨੀ ਲੋਚੇ ਕੋਏ

ਤਾ ਜਬ ਮਾਂ ਲਿਉ ਮਨ ਮੋਲ ਰਾਮ ਨਾਮ ਹਿਰਦੇ ਮੈਂ ਧੋਲ ਲਾਦ ਕੇ ਸੰਤੈ ਸੰਚਾਲ ਉਰਤਿਆ ਵਿਖਿਆ ਜੰਜਾਲ ਤਨ ਧਨ ਕਹਿ ਸਭ ਕੋ ਮੁਖੋ ਜਲ ਹਰ ਦਰ ਕਹਿ ਸੋਏ ਇਹ ਵਪਾਰ ਬਿਰਲਾ ਵਪਾਰੇ ਨਾਨਕ ਤਾਂ ਕਹਿ ਸਤਮਲਿਆਰੇ ਚਰਨ ਸਾਧ ਕੇ ਧੋ ਧੋ ਪੀਓ ਅਰਬ ਸਾਧ ਕੋ ਆਪਣਾ ਜੀਓ ਸਾਧ ਕੇ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ।

ਮ੍ਰਿਤਕ ਕੋ ਜੀਵ ਆਲਣਹਾਰ, ਭੂਖੇ ਕੋ ਦੇਵਤੇ ਆਧਾਰ। ਸਰਵਧਾਨ ਜਾਕੀ ਦਿਸ਼ਟੀ ਮਾਏ, ਪੁਰਬ ਲਿਖੇ ਕਾ ਲਹਿਣਾ ਪਾਏ। ਸਭ ਕੇ ਤਿਸਕਾ ਉਹ ਕਰਨੇ ਜੋ, ਤਿਸਮੈਨ ਦੂਸਰ ਹੋਆ ਨਾ ਹੋ। ਜਪ ਦਿਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉਸ ਨਿਰਮਲੇ ਕਰਨੀ ਕਰ ਕਿਰਪਾ।

ਤਿਸੇ ਬੁਝਾਏ ਨਾਨਕਾ, ਜੇ ਸੋਵੇ ਸੋ ਪ੍ਰਸੰਨ ਅਸ਼ਪਰੀ। ਆਵਨਾ ਸੀ ਬ੍ਰਹਮਨ ਮੈਂ ਰਾਗ, ਮਾਨੁ ਕੀ ਤੂੰ ਪ੍ਰੀਤ ਆਗ, ਤਿਸਤੇ ਪਰੇ ਨਾਈ ਕਿਸ ਕੋਏ, ਸਭ ਨਿਰੰਤਰ ਏਕੋ ਸੋਏ, ਆਪੇ ਬੀਨਾ ਆਪੇ ਦਾਨਾ, ਗੈਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਵਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ। ਸਾ ਤੇਰੀ ਕੀ ਚਰਨੀ ਪਾਓ, ਨਾਨਕ ਕੈ ਮਰੇ ਅਨਰਾਓ, ਮਨਸਾ ਪੂਰਨ ਸੰਨਾ ਜੋਗ, ਜੋ ਕਰ ਪਾਇਆ ਸੋਈ ਹੋ, ਹਨ ਪਨ ਜਾਗਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ, ਅਣ ਧਰੂਪ ਮੰਗਲ ਸੱਜਾ ਕੇ, ਸਰਵ ਧੋਖ ਸੁਣਿਆ ਕਰਤਾ ਕੇ, ਰਾਜ ਮੇ ਰਾਜ ਯੋਗ ਮੇ ਜੋਗੀ, ਤਪ ਮੇ ਤਪੀ ਸਿਰ ਕ੍ਰਿਸ਼ਮੇ ਭੋਗੀ, ਧਿਆਏ ਧਿਆਏ ਭਗਤਾਂ ਸੁਖ ਪਾਇਆ, ਨਾਨਕ ਪੁਰਖਾ ਕਿਨੇ ਅੰਤ ਨ ਪਾਇਆ, ਜਾਕੀ ਲੀਲਾ ਕੀਮਤ ਨਾਏ, ਸਗਲ ਦੇਵ ਹਾਰੇ ਅਵਗਾਏ, ਪਿਤਾ ਕਾ ਜਨਮ ਕੇ ਜਾਣੇ, ਪੂਤ ਸਗਲ ਭਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿੰਦੇ, ਜਨਦਾਸ ਨਾਮ ਤੇ ਆਵੇ ਸੇ, ਤੇ ਗੁਣਵੇ ਜਾ ਕੋ ਪਰਮਾਏ, ਜਨਮ ਮਰੇ ਫਿਰੇ ਆਵੇ ਜਾਏ, ਉਚਨੀ ਦਿਸਕੇ ਅਸਥਾਨ।

ਨਾਨਾ ਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਨ ਮਾਏ ਪੂਰੇ ਪੂਰਨ ਸਭ ਡਾਏ ਨਾਨਾ ਵਿਦਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਏ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਪ ਜਪ ਜੀਵੇ ਹਾਂ ਨਾਨਕ ਹਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਹਸਪਤਾਲ

ਸਤ ਜਾਗਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤ ਪੁਰਖ ਸਭ ਮਾਏ ਸਮਾਣੀ ਸਤ ਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਾਦ ਸਤ ਕਰਨੀ ਨਿਰਮਲ ਨਿਰਮਲੀ ਜੇ ਬਜਾਏ ਤਿਸ ਸਭ ਭਲੀ ਸਤਨਾਮ ਪ੍ਰਗਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਵਜਨ ਸਤ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਧ ਪੂਜੇ ਜੇ ਕੋਏ ਨਾਮ ਜਪ ਦਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸਿਸ਼ ਤੋਂ ਕਰਨੇ ਹਾਰੇ ਅਵਨ ਬੂਝ ਕਰਤ ਵਿਚਾਰ ਕਰਦੇ ਕੀਮਤ ਨਾ ਜਾਣੇ ਕੀ ਆ ਨਾਨਕ ਜੋਤ ਭਾਵੇ ਸੋ ਵਰਤੀਆ ਬਿਸਮਨ ਬਿਸਮ ਪੈ ਬਿਸਮਾਸ ਜਿਨ ਬੂਝਿਆ ਤਿਸਾ ਸੁਆਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ।

ਜੁਗਾਦ ਸੱਚ ਜੁਗਾਦ ਸੱਚ ਹੈ ਵੇ ਸੱਚ ਨਾਨਕ ਉਸੀ ਪੈ ਸੱਚ ਅਸ਼ਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਾਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸ ਸੁਨਤਾ ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਣਿਆ ਜਾ ਕੇ ਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਿਸਮਨ ਪਰਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਦੇ ਉਪਜਿਆ ਤਿਸਮਾਏ ਸਮਾਨਾ ਬਸਤ ਮਾਏ ਲੇ ਬਸਤ ਕਢਾਈ ਤਾ ਕੋ ਭਿੰਨ ਕਹਿਣਾ ਜਾਏ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ

ਸੱਚ ਉਪਦੇਸ਼ ਸੇਵਕੋ ਦੇ। ਮੋਹ ਮਾਇਆ ਕੇ ਸੰਗ ਨਾ ਲੇ, ਮਨ ਮੇ ਰਾਖੇ ਹਰ ਹਰੇ, ਅੰਧਕਾਰ ਦੀ ਪ੍ਰਗਾਸੇ ਨਾਨ ਭਰਮ, ਮੋਹ ਦੁਖਤਾ ਤੇ ਨਾ ਸੇ ਤਪਤ ਮਾਏ, ਠਾਂਡ ਵਰਤਾਏ ਅੰਧ ਭਿਆ ਦੁਖ ਨਾਠੇ ਪਾਈ। ਜਨ ਮਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਉ ਚੁਕਾ ਨਿਰਭਉ ਹੋਏ ਵਸੇ, ਸਕਲ ਵਿਆਦ ਮੰਤੇ ਗਏ ਨਸੇ, ਜਿਸਕਾ ਸਾਧਨ ਕਿਰਪਾ ਧਾਰੀ, ਸਾ ਸੰਗ ਜਪ ਨਾਮ ਮੁਰਾਰੀ, ਤਿਤ ਪਾ ਚੁਕੇ ਭਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਵਣ, ਨਿਰਗੁਣ ਆਪ ਸਰਗੁਣ ਵੀ ਹੋਈ, ਕਲਾ ਧਾਰ ਜਿਨ ਸਗਲੀ ਮੋਈ, ਆਪਣੇ ਚਰਿਤ ਪ੍ਰਗ ਆਪਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿੰਦੂ ਜਾ ਨਾਈ ਕੋਏ, ਸਰਬ ਨਿਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ, ਸਾਧ ਕੈ ਸੰਗ ਰਚ ਰਚਨਾ ਆਪਣੀ ਕਲਧਾਰੀ, ਅਨਕ ਬਾਰ ਨਾਨਕ ਬਲਿਹਾਰੀ, ਸ਼ਲੋਕ ਸਾਧਨ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਨਾਮ ਕਮਾਵਨਾ ਨਾਨਕੇ ਧਨ ਸਾਰ ਅਸ਼ਪਦੀ, ਸੰਜ ਨਾਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਔਰ ਭਾਵ ਸਮੀਤ ਵਿਸਾਰੋ, ਚਰਨ ਕਮਲ ਰਿਦਮੇ ਉਧਾਰੋ, ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਕਹੋ ਨਾਮ ਰਵਤ, ਏਹ ਧਨ ਸੰਚੋ ਹੋਵੋ ਭਗਵੰਤ, ਸੰਜਨਾ ਕਾ ਨਿਰਮਲ ਮੰਤ, ਏਕਾਸ ਆਖੋ ਮਰਮਾਏ, ਸਰਵ ਰੋਗ ਨਾਨ ਮਿਟ ਜਾਏ, ਜਿਸ ਧਨ ਕੋ ਚਾਰ ਕੁੰਡ ਉਠਾਵੇ, ਸੋ ਧਨ ਹਰ ਸੇਵਾ ਤੇ ਪਾਵੇ, ਜਿਸ ਕੋ ਨਿਤ ਬਾਦਸ਼ਾਹ ਮੀਤ, ਸੋ ਸੁਖ ਸਾਧੂ ਸੰਗ ਫਰੀਦ, ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਪਜਰ ਕੀ ਸਰਨੀ, ਅਨਕੋ ਪਾਵੀ ਰੋਗ ਨ ਜਾਏ, ਰੋਗ ਮਿਟੇ ਹਰਿ ਔਖ ਲਾਏ,

ਸੁਣਾਓ ਸਿਮਰ ਸਿਮਰ ਸਾਸਕ ਪਾਓ ਭਵਿੰਦ ਸਾਹਿਬ ਪੂਨ ਹੋਏ ਆਸ ਭਗਤ ਪਾਏ ਆਤਮ ਪ੍ਰਕਾਸ਼ ਜਿਤ ਕਰ ਜਾਏ ਬਸੇ ਅਵਨਾਸੀ ਕਹੋ ਨਾਨਕ ਕਾਟੀ ਜੰਪਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾਗਮਨ ਮਿਠੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਸਿਮਰ ਪ੍ਰਾਣ ਆਧਾਰ ਹਨ ਕੋ ਭਾਵ ਨ ਛੁੱਟ ਨਾਰੇ ਸਿਮਨ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਨ ਨਾਨਕ ਫਲ ਪਾਏ ਸੰਗ ਨ ਚਾਲ ਤੇਰੇ ਧਨਾ ਤੂੰ ਗਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟਮ ਹਰ ਬਨਤਾ ਇੰਤੇ ਕਹੋ ਹੋ ਤੁਮ ਗਮਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਹੋ ਕਵਨ ਛੁਟਕਾਰ ਆਸ ਹਸਦੀ ਰਸ ਸਵਾਰੀ ਝੂਠਾ ਡੰਬ ਝੂਠ ਵਿਸਾਰੀ ਜੰਦੀ ਏ ਤਿਸ ਬੁਝੇ ਨਾਮ ਗਾਨਾ ਨਾਮ ਸਾਨਾ ਨਪਛਤਾਨਾ ਗੁਰ ਕੀ ਮੱਤ ਤੂੰ ਲੇ ਆਨੇ ਭਗਤ ਬਿਨਾ ਵੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮੋ ਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲਵ ਜਾਏ ਆਪ ਜਪੋ ਅਵਰਾ ਨਾਮ ਜਪਾਓ ਸੁਨਤ ਕੈਦ ਰਹਿਤ ਕਦ ਪਾਓ ਸਾਰ ਪੂਰ ਸਾਧਰ ਕੋ ਨਾਮ ਸਹਿ ਸਵਾਏ ਨਾਨਕ ਗੁਣ ਗਾਓ।

ਸਾਧਨਾ ਸਾਧ ਸੰਗ ਪਾਵੇ ਸਤਨਾ ਹਰ ਪੂੰਜੀ ਸੰਜ ਕਰੋ ਵਿਹਾਰੀਆਂ ਸੁਖਦਰ ਕੈ ਜੈਕਾਰ ਸਰਬ ਨਿਰੰਤਰ ਏਕੋ ਦੇਹ ਕੋ ਨਾਨ ਜਾ ਕੇ ਮਸਤਕ ਲੇਖ ਏਕੋ ਜਾਪੇ ਕੋ ਸਲਾਏ ਏਕ ਸਿਮਰੇ ਏਕੋ ਮਨ ਆਏ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਵੰਤ ਏਕੋ ਏਕ ਏਕ ਹਰਾ ਪੂਰਨ ਪੂਰਿਓ ਪ੍ਰਭਿਆਪਨ ਵਿਸਥਾਰ ਏਕ ਤੇ ਭੈ ਏਕ ਰਾਤ ਪ੍ਰਾਸਤ ਗਏ ਮੰਤਨ ਅੰਤਰ ਏਕ ਪ੍ਰਵਰਤਾ ਗੁਰ ਪ੍ਰਸਾਦ ਨਾਨਕ ਜਾਤਾ ਸ਼ਲੋਕ ਫਿਰਦ ਫਿਰਦ ਪ੍ਰਵਾਇਆ ਪਰਿਆ ਤੋ ਸਿਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸਪਦੀ ਜਾਚਕ ਜਨ ਜਾਚੇ ਪ੍ਰਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਨਮਿਰ ਸਦਾ ਪੂਰ ਸਦਾ ਪ੍ਰਕੇ ਗੁਣ ਗਾਵੋ ਸਾਧ ਸਾਸ ਪ੍ਰਭ ਤੁਵੇਂ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਗੁਰੂ ਪ੍ਰਭ ਕੀ ਨਿਤ ਨੀ ਦੇ ਕੋ ਟੇਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦਿਸ਼ਟ ਮਾਸ ਕੋਏ

ਨਾਨਕ ਨਾਮ ਤੇ ਸਗੋਏ। ਸੇਵਕ ਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤਲੀ, ਜਨ ਕੋ ਪ੍ਰਭ ਹੋਇਓ ਦਿਆਲ। ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਢ ਮੁਖ ਜਨ ਪਿਆ, ਜਨ ਮਰਨ ਦੂ ਪਰਮ ਗਿਆ, ਇਸ਼ਪੁਨੀ ਸਦਾ ਸਭ ਪੂਰੀ, ਰਵ ਰਿਆ ਸਤਸੰਗ ਹਜ਼ੂਰੀ। ਜਿਸਕਾ ਸਾਧਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਵਿਸਰੇ ਜੇ ਘਾਲ ਨ ਪਾਨੇ, ਸੋ ਕਿਉਂ ਵਿਸਰੇ ਜੇ ਕੀਆ ਜਾਣੇ, ਸੋ ਕਿਉਂ ਵਿਸਰੇ ਜਿਨ ਸਭ ਕੁਛ ਦਈਆ, ਸੋ ਕਿਉਂ ਵਿਸਰੇ ਜੇ ਜੀਵਨ ਜੀਆ, ਸੋ ਕਿਉਂ ਵਿਸਰੇ ਜੇ ਅਗਨ ਮੇਰਾ ਕੇ ਗੁਰਪ੍ਰਸਾਦ ਕੋ ਬਿਰਲਾ ਲਾਕੇ, ਸੋ ਕਿਉਂ ਵਿਸਰੇ ਜੇ ਬਿਕਤੇ ਕਾਂਡੇ, ਜਨਮ ਜਨਮ ਕਾ ਟੁੱਟਾ ਕਾਂਡੇ, ਗੁਰਪੂਰੇ ਤਦੇ ਵਜਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਕਾਮ, ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ, ਭਗਤ ਪਾਏ ਤਰੀਏ ਸੰਸਾਰ, ਬਿਨ ਭਗਤੀ ਤਨ ਉਸੀ ਸ਼ਾਰ, ਸਰਵ ਕਲਿਆਣ ਸੁਖ ਨਿਧ ਨਾਮ, ਬੁੱਢ ਜਾਤ ਪਾਏ ਵਿਸਰਾਮ, ਸਗਲ ਦੁੱਖ ਕਾਹੋ ਵਤਨਾਸ, ਨਾਨਕ ਨਾਮ ਜਪੋ ਗੁਣਤਾ, ਸੁਜੀ ਪ੍ਰੀਤ ਪ੍ਰੇਮ ਰਚਾਓ, ਮੰਤਨ ਅੰਤਰੇ ਸੁਆਓ, ਨੇਤਰੋ ਵੇਗ ਦਰਸ਼ਕ ਹੋਏ, ਮਨ ਵਿਕਸੇ ਸਾਧ ਚੰਨ ਧੋਏ, ਭਗਤ ਜਨਾ ਕੇ ਮੰਤਨ ਰੰਗ, ਬਿਰਲਾ ਕੋ ਭਾਵੇ ਸੰਗ, ਏਕ ਵਸ ਦੀ ਚੱਕਰ ਮੈਂ ਆ, ਗੁਰ ਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਿਹਾ ਸਰਬ ਸਮਾਏ, ਪ੍ਰਭ ਬਖਸ਼ੰਦ ਦੀਨ ਦਿਆਲ, ਭਗਤ ਬਿਸ਼ਲ ਸਦਾ ਕਿਰਪਾਲ, ਨਾਥ ਨਾਥ ਗੋਬਿੰਦ ਗੋਪਾਲ, ਸਰਵ ਘਟਾ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੇ ਸੋਏ ਪੁਨੀਤ, ਭਗਤ ਪਾਏ ਲਾਵੇ ਮਨੀਤ, ਹਮ ਨਿਰਗੁਣ ਹਾਰ ਨੀਚ ਜਾਨ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ, ਸਰਬ ਕੁੰਡ ਮੁਕਤ ਮੋਖ ਪਾਏ, ਇਕ ਨਿਮ ਕਰਕੇ ਗੁੰਗਾਏ, ਅਨਕਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਏ, ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਦੀ ਹਰਾ ਨੀਤ, ਭਲੀ ਸੁਗੰਢੀ ਸੋਭਾ ਤਨਵੰਤ, ਹਿਰਦੇ ਵਸੇ ਪੂਰਨ ਗੁਰਮੰਤ, ਸਾਧਸੰਗ ਪ੍ਰਦੇਵ ਨਿਵਾਸ, ਸਰਬ ਸੁਖ ਨਾਨ ਪ੍ਰਗਾਸ, ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ ਵਿਆਪਨ ਕੀਆ, ਨਾਨਕਾ ਆਪੇ ਹੀ ਫਿਰ ਜਾਪ ਅਸ਼ਪਰੀ, ਜਬਾ ਕਾਰੇ ਕਿਸ਼ਨਾ ਦਿਸ਼ਟੇਤਾ, ਪਾਪ ਹੁਣ ਤਬ ਕਹਿਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਤ, ਬੈਰ ਵਿਰੋਧ ਕੇ ਸੰਕਮਾਤ,

ਆਪਣੀ ਗਤ ਜਾਣੋ ਆਪ ਜੈ ਛਲ ਛੇਦ ਭੇਦ ਸਮਾਇਆ ਹੁਆ ਕਿਸੇ ਵਿਆਪਤ ਮਾਇਆ ਆਪ ਸਕੋ ਆਪੇ ਆਦੇਸ਼ ਤੈ ਗੁਣ ਕਾ ਨਾਹੀ ਪ੍ਰਵੇਸ਼ ਜੈ ਕਹਿ ਏਕ ਏਕ ਭਵੰਤਾ ਤੈ ਕੌਣ ਚਿੰਤਕ ਸਲਾਗੇ ਚਿੰਤਾ ਜੈ ਆਪਣੇ ਆਪ ਆਪਤੀ ਆਰਾ ਤੈ ਕੌਣ ਕਦੇ ਗੁਣ ਸੁਣੇ ਆਰਾ ਬਹੁ ਬੇਅੰਤ ਉਚਤੇ ਉੱਚਾ ਨਾਨਕ ਆਪ ਸਕੋ ਆਪੇ ਪਹੁੰਚਾ ਜੈ ਆਪ ਰਚਿਓ ਪ੍ਰਪੰਚਕਾਰ ਤੈ ਗੁਣ ਮੈਂ ਕੀਨੋ ਵਿਸਥਾਰ ਪਾਪੁਨ ਤੈ ਭਈ ਕਹਾਵਤ ਕਹੁ ਨਰ ਕਹੁ ਸਵਰਗ ਮੰਛਾ ਵਧਿਆਲ ਜਾਲ ਮਾਇਆ ਜੰਜਾਲ ਹੁਮੇ ਮੋਹ ਭਰਮ ਪੈ ਪਾਰ ਦੁਖ ਸੁਖ ਮਾਨ ਅਵਮਾਨ ਪ੍ਰਕਾਰ ਕੀ ਵਖਿਆਨ

ਜੀ ਜੰਦ ਕੇ ਠਾਕਰਾਇਆ ਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸ਼ਟਾਰ ਅਸਪਦੀ ਆਪ ਕਦੇ ਆਪ ਸੁਣੇ ਹਾਰ ਆਪੇ ਕਾ ਵਿਸਤਾਰ ਜਦ ਪਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨੇ ਕਿਛ ਹੋਏ ਆਪਨ ਸੂਤ ਸਭ ਜਗਤ ਪਰ ਹੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸੱਚ ਨਾਮ ਸੋਏ ਜਨ ਪਾਏ ਸੋ ਸੁੰਦਰ ਜੀ ਤਤਕਾ ਵੇਤਾ ਨਾਨਕ ਸਰਵ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਦਾ ਗਿਆ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨ ਮਾਰੇ ਸੋ ਮੂਹਾ ਜਿਸ ਮਨੋ ਮਸਾਰੇ ਦਿਸਦਾ ਜਬਰ ਕਾ ਕੋ ਜਾਏ ਸਭ ਸਿਰੇ ਇੱਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਵਿਆਤ ਅੰਤਰ ਬਾਰ ਜਨ ਸਾਧ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰ ਹੈ ਦਿਆਲ ਸਭ ਉਪਰ ਹੋਵਦ ਕਿਰਪਾਲੇ ਆਪਣੇ ਕਰਤਵ ਜਾਣੇ ਆਪ ਹੀ ਅੰਤਰ ਜਾਮੀ ਰਿਹੋ ਵਿਆਹ ਪ੍ਰਤਪਾਲੇ ਜੀਨ ਬਹੁ ਭਾਤ ਜੋ ਜੋ ਰਚਿਓ ਸੋ ਤਿਸੇ ਧਿਆਤ ਜਿਸ ਪਾਵੇ ਤਿਸਲੇ ਮਿਲਾਏ ਭਗਤ ਕਰੇ ਹਰ ਕੇ ਗੁੰਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਲ ਲਗਾ ਹਰੇਕ ਕਹਿ ਨਾਏ ਤਿਸ ਕੀ ਆਸ ਨਿਮਰਤੀ ਜਾਏ ਸੇਵਕ ਕੋ ਸੇਵਾ ਬਣਿਆਏ ਕੰਭੂਜ ਪਰਮ ਪਦ ਪਾਈ ਇਸੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨੰਕਾਰ ਬੰਧਨ ਤੋਰ ਪੈ ਨਿਰਵੈਰੇ ਅੰਦਰ ਪੂਜੇ ਗੁਰਕੇ ਪੈਰੇ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਨਾਨਕਾਰ ਪ੍ਰਭ ਆਪੇ ਮਿਲੇ

fijo nera mede gyan vinse andera suno vadesir dev savo manishe nan bal bavo halt balt doi leo swa ram nam yantar urdhar pure gur ki puri dikhya jis man vase te saach prikhya ਮੰਤਨ ਨਾਮ ਜਪੋ ਲਿਵ ਲਾਏ ਦੂਤ ਮੰਤੇ ਪੋ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਵੇ ਖੇਪਤ ਮਾਰੀ ਏਕਾ ਟੇਕਰ ਖੋ ਮਨਮਾਏ ਨਾਨਕ ਬੋਰ ਨਾ ਆਵੇ ਜਾਏ ਤਿਸਤੇ ਦੂਰ ਕਾ ਕੋ ਜਾਏ ਉਬਰੇ ਰਾਕਨ ਹਾਰ ਧਿਆਏ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਦੇ ਪ੍ਰਾਣੀ ਛੁਟੇ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਇਨ ਪਹੁੰਚਨਾਰ ਸਿਰਫ ਠਾਡਾ ਗੁਰਸੂਰਾ ਨਾਨਕ ਧਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖ ਦੋ ਦ੍ਰਿਸ਼ ਚੰਨ ਕਮਲ ਜਾ ਕੇ ਅਨੂ ਸਬਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਤ ਨਿਹਾਲ ਤਾਕੇ ਨਿਕਟ ਨਾਵਦ ਕਾਲ ਅਮਰ ਪੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸ਼ਲੋਕ ਗਿਆਨ ਅੰਜਨ ਗੁਰਦਿਆ ਗਿਆਨ ਅਧੇਰ ਵਿਰਾਸ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਘ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਰ ਸਮਿਗਰੀ ਏ ਕੁਸ ਘਟ ਮਾਹੇ ਅਨਕਰੰਗ ਨਾਨਾ ਨਿਸ਼ਟਾਏ ਨੌਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ।

ਨਾਲ ਬੰਧਨ ਪਰਬਤ ਹੈ। ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਵੇ ਸੰਤਰ ਮਾਏ ਚਾਰ ਗੁਣ ਦੈ ਦਿਸੇ ਸਮਾਏ ਦਿਸਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨੂ ਸੁਖ ਪਾਓ। ਵੇਦ ਪ੍ਰਾਣ ਸਿਮਰਤ ਮੈਂ ਦੇਖ ਸੱਸੇ ਸੂਨ ਨਖੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਬੂਨ ਡੋਲੇ ਸਰਵ ਕਲਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਮੋਲ ਸਰਵ ਜੋਤ ਮੈਂ ਜਾਗੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨ ਤਿਨ ਮੈਂ ਓ ਵਿਸਾਸ ਸੰਜਨਾ ਕਾ ਪੇਖਨ ਸਭ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਜਨਾ ਸੁਨੇ ਸ਼ੁਭ ਵਚਨ ਸਰਵ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਦਿਸ ਕੀ ਏ ਰਹਿਤ ਸਤ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਏ ਸੁਖਮਾਨੇ ਕਰਨ ਕਰਾਵਣ ਹਾਰ ਪ੍ਰਜਾਨੇ ਅੰਤਰ ਵਸੇ ਬਾਰ ਵੀ ਉਹੀ ਨਾਨ ਦਰਸ਼ਨ ਦੇਖ ਸਮ ਹੋਈ ਆਪ ਸਤ ਕੀਆ ਸਭ ਸਤ ਦਿਸ ਪਰ ਦੇ ਸਗਲੀ ਉਤਪਾਦ ਦਿਸ ਪਾਵੇ ਤਾਂ ਕਰੇ ਵਿਸਥਾਰ ਦਿਸ ਪਾਵੇ ਤਾਂ ਏਕੰਕਾਰ ਅਨਕ ਕਲਾ ਲਖੀ ਨਾ ਜਾਏ ਜਿਸ ਪਾਵੇ ਤੇ ਲੈ ਮਿਲਾਏ।

ਜਾਣੇ ਖੇਲ ਮਨਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੇ ਮਦ ਲਿਪਤ ਹੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਹੋਵੇ ਆਗਿਆ ਜਾਏ ਨਾਨ ਜਾ ਪਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੁਣਾਏ ਬੁਰਾ ਹੋਰ ਕਹੋ ਕਿ ਕੁਛ ਕਰਾ ਆਪ ਭਲਾ ਕਰਤੂਤ ਅਦਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਬੋਧ ਆਪਣ ਸੰਗਰਾਜ ਦਾ ਕੀ ਖਤਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਜਿਸਕਾ ਕੀਆ ਸਭ ਪ੍ਰਵਾਨ।

ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਜਾ ਜਗ ਤੇਰਾ ਆਇਆ ਜਨ ਆਵਨ ਕਾਏ ਸੁਆਉ ਜਨ ਕੇ ਸੰਗ ਚ ਜਾਓ ਚਿਤ ਆਵੇ ਨਾ ਹੋ ਆ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸ਼ਲੋਕ ਪੂਰਾ ਪ੍ਰਭ ਇਰਾਦਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ।

ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਆਧਾਰ ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀ ਲਾਲ ਹੇ ਰਤਨ ਸੰਤ ਕੁਮਾਵਤ ਹੋਤ ਉਧਾਰ ਆਪ ਤੇਰੇ ਲੋਕਾਂ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾਰਦ ਬਾਜੇ ਸੁਨ ਸੁਨ ਅਨੰਦ ਕਰੇ ਪ੍ਰਭ ਗਾਜੇ ਪ੍ਰਟ ਹੇ ਗੋਪਾਲ ਮਾਤ ਕੇ ਮਾਤੇ ਨਾਨਕ ਉਦਰੇ ਤਿਨਕੇ ਸਾਥੇ ਸਰਨ ਜੋਗ ਸੁਨਸਣ ਨੀ ਆਏ ਕਰ ਕਿਰਪਾ ਪ੍ਰਭਿਆਮ ਮਿਲਾਏ ਮਿਟ ਗਏ ਬੈਰ ਪਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭੈ ਗੁਰਦੇ ਪੂਰਨ ਹੋਈ ਸੇਵ ਕੀ ਸੇਵ ਆਲ ਵਿਕਾਰ ਤੇਰੇ ਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਤਾਰੀ ਨਾਨਕ ਨਿਵੇਖੇ ਬਿਮਾਰੀ ਪ੍ਰਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਰ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਸਥਾਨ ਬੋਰ ਨ ਹੋਵੇ ਆਵਨ ਜਾਨ ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਦੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮੱਧ ਸਗਲ ਦੇਵ ਦਾਸ ਸੁੰਦਰ ਚਦਰ ਤਤਕਾ ਵੇਤਾ ਸੰਦਾ ਸੀ ਏਕ ਦਿਸ਼ਟੇਤਾ ਏ ਫਲ ਦਿਸ਼ਜਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ ਏਹੋ ਨਿਧਾਨ ਜਪੇ ਮਨ ਗੋਏ ਸਭ ਜੁਗ ਮੇ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸਾਸਤ੍ਰ ਵੇਦ ਵਿਖਾਣੇ ਸਗਲ ਮਤਾਨ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਪਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁਟੇ ਜਾ ਕੇ ਮਸਤ ਕਰਮ ਪ੍ਰਭਾਏ ਸਾਧ ਸੰਨ ਨਾਨਕ ਤੇ ਆਏ ਜਿਸ ਮਨ ਵਸੇ

ਪ੍ਰੀਆਂ ਭਾਰ ਸਹਿ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਘੋੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਹਿਆ ਜਾਏ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੇ ਤਾਂ ਹੁਮੈ ਕਹਿ ਨਾ ਕੋਏ

ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਥਿਨ ਪਾਇਆ ਮਾਨ ਨਾਨਕ ਗਾ ਵੀ ਹੈ ਗੁਣੀ ਨਿਧਾਨ ਗਾ ਵੀ ਹੈ ਸੁਣਿਐ ਮਨ ਰੱਖਿਐ ਭਾਉ ਦੁਖ ਪਰ ਹਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸੁਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ

ਦੇਖੋ ਮੰਡਾਣੇ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਅੰਦਰ ਗਹਿ ਮਾਨ ਪੰਚਾ ਸੁਹਾਇ ਅੰਦਰ ਰਾਜਾਨ ਪੰਚਾ ਕਾ ਗੁਰੂ ਏਕ ਧਿਆਨ ਦੇਖੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਦੇਖੋ ਬੁੱਝ

ਮੁੜ ਕੇ ਉੜ ਗੋਪਾਲ ਥੱਕੇ ਵੇਦ ਕੈਨਿਕ ਵਾਸ ਸਟਾਰਾ ਕੈਨਿਕ ਤੇ ਬਾਸ ਲੋਇਕ ਤਾਤ ਲੇਖਾ ਹੋਏ ਤਾਂ ਲਿਖੀਏ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹੇ ਤੇ ਸੁਰਤ ਨਾ ਪਾਈਆ ਨਦੀਆਂ ਤੇ ਵਾਪ ਵੈ ਸੁਮੰਦ ਨਾ ਜਾਣੀਆਂ ਸੁਮੰਦ ਸਾਧ ਸੁਲਤਾਨ ਗ੍ਰਹਿ ਸੇਤੀ ਮਾਲ ਤਨ ਕੀੜੇ ਤੁਲ ਨਾ ਹੋ ਨਿਜੇ ਤਿਸ ਮਨ ਹੋ ਨਾ ਵਿਸਰੈ ਅੰਤ ਨਾ ਸਿਰ ਤੇ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪਿਆ ਕਿਹਾ ਮਨ ਮੰਤ ਅੰਤ ਨਾ ਜਾਪਿਆ ਕੀਤਾ ਆਕਾਰ ਅੰਤ ਨਾ ਜਾਪਿਆ ਪਾਰਾਵਾਰ ਅੰਤ ਕਾਰਨ ਕੀਤਾ ਬਿਲਾਹੇ ਤਾਂ ਕਿ ਅੰਤ ਨਾ ਪਾਏ

ਸਤਿ ਸੁਚੇ ਕੋ ਜਾਣ ਸੋਏ ਦੇਵ ਡਾਪ ਜਾਣੇ ਆਪੋ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤੂੰ ਆਏ ਕਿਤੇ ਮੰਗਿਆ ਜੋ ਦਿਆ ਪਾਰ ਕਿਤਿਆਂ ਗਣਤ ਨਹੀਂ ਵਿਚਾਰ।

ਪਵਿੱਤਰ ਸਾਲੇ ਹੋਰ ਕਿਤੇ ਗਾਵਨ ਸਮੈ ਚਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਚਾ ਸਚੀ ਨਾਈ ਹੈ ਭੀ ਹੋਸੀ ਦਾਇਨ ਜਸੀ ਰਚਨਾ ਜਿੰਦਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਦਿਨਸੀ ਮਾਇਆ ਜਿਨਿਉ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤੇ ਦੀ ਵਡਿਆਈ ਜੋਤ ਪਾ

ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਬਾਤ ਪਾਤਸ਼ਾਹੀ ਦਸਵੀਂ ਚੱਕਰ ਚੇਨ ਹਰ ਬਰਨ ਜਾਤ ਪਾਤ ਨਹਿੰਦੇ ਰੂਪ ਰੰਗ ਹਰੇ ਪੇ ਕੋ ਕਹਿ ਨਾ ਸਕਤ ਕਹਿ ਅਚਲ ਮੂਰਤਨ ਪਾਉ ਪ੍ਰਕਾਸ਼ ਸੰਤੋਸ਼ ਗਹਿ ਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਾਮ ਗਣੇ ਜੈ ਤ੍ਰਿਪਵਨ ਮਹੀਪ ਅਸੁਰ ਨਰ ਅਸੁਰ ਨੇਤ ਨੇਤ ਬੰਤ੍ਰਣ ਕਹਿਤ ਤਵ ਸਰਵ ਨਾਮ ਕਥੇ ਕਵਨ ਕਰਮ ਨਾਮ ਬੰਨ ਸੁਮਤ ਪ੍ਰਜਾਂ ਪ੍ਰਜਾ ਛੰਦ ਨਮਸਤ ਮਹਾਕਾਲੇ ਨਮਸਤ ਕਿਰਪਾਲੇ ਨਮਸਤ ਰੂਪੇ ਨਮਸਤ ਨੂਪੇ ਨਮਸਤ ਭਿਖੇ ਨਮਸਤ ਲੇਖੇ ਨਮਸਤ ਕਾਏ ਨਮਸਤ ਜਾਏ ਨਮਸਤੰ ਗੰਜੇ ਨਮਸਤੰ ਪੰਜੇ ਨਮਸਤ ਨਾਮੇ ਨਮਸਤੰ ਠਾਮੇ ਨਮਸਤੰ ਕਰਮ ਨਮਸਤੰ ਧਰਮ ਨਮਸਤ ਨਾਮ ਨਮਸਤ ਦਾਮ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਵਾਹੇ ਨਮਸਤੰ ਡਾਹੇ ਨਮਸਤ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਪੰਜੇ ਨਮਸਤ ਉਧਾਰੇ ਨਮਸਤੰ ਪਾਰੇ ਨਮਸਤੰ ਸੁਏਕੇ ਨਮਸਤੰ ਅਨੇਕੇ ਨਮਸਤੰ ਭੂਤੇ ਨਮਸਤੰ ਜੁਪੇ ਨਮਸਤ ਨਿਰਕਰਮੇ ਨਮਸਤ ਨਿਰਭਰਮੇ ਨਮਸਤ ਨਿਰਦੇਸੇ ਨਮਸਤ ਨਿਰਭੇਸੇ ਨਮਸਤ ਨਿਰਨਾਮੇ ਨਮਸਤ ਨਿਰਕਾਮੇ ਨਮਸਤ ਨਿਰਧਾਤੇ ਨਮਸਤ ਨਿਰਘਾਤੇ ਨਮਸਤ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸ਼ੋਕੇ ਨਮਸਤ ਨਿਰਤਾਪੇ ਨਮਸਤੰ ਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਗਾਏ ਨਮਸਤੰ ਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤ ਰੰਗੇ ਨਮਸਤੰ ਭੰਗੇ ਨਮਸਤੰ ਗੰਮੇ ਨਮਸਤ ਸਤ ਰੰਮੇ ਨਮਸਤੰ ਜਲਾਸਰੇ ਨਮਸਤ ਨਰਾਸੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਮਜਵੇ ਨਮਸਤ ਸਤ ਅਜਵੇ ਆਦੇ ਸੰਦੇਸੇ ਨਮਸਤੰ ਭੇਸੇ ਨਮਸਤ ਨਿਰਦਾਮੇ ਨਮਸਤ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤ ਸਤ ਦੇਵੇ ਨਮਸਤੰ ਭੇਵੇ ਨਮਸਤੰ ਜਨਮੇ ਨਮਸਤ ਸੋ ਬਨਵੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸ ਸਦਿਆਲੇ ਨਮਸਤੰ ਵਰਨੇ ਨਮਸਤੰ ਮਰਨੇ ਨਮਸਤੰ ਜਰਾਰਨ ਨਮਸਤੰ ਕਰਤਾਰਨ ਨਮੋ ਸਰਵਤੰਦੇ ਨਮੋ ਸਤਵੰਦੇ ਨਮਸਤੰ ਸਾਕੇ ਨਮਸਤ ਨਿਰਵਾਕੇ ਨਮਸਤ ਰਹੀਮੇ ਨਮਸਤ ਕਰੀਮੇ ਨਮਸਤ ਅਨੰਤੇ ਨਮਸਤ ਮਹੰਤੇ ਨਮਸਤ ਸਤ ਰਾਗੇ ਨਮਸਤ ਸੁਭਾਗੇ ਨਮੋ ਸਰ ਸੋਖ ਨਮੋ ਸਰ ਪੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋ ਜੋਗੇ ਨਮੋ ਪੋ ਭੋਗੇ ਨਮੋ ਸਰ ਦਿਆਲੇ ਨਮੋ ਸਰ ਪਾਲੇ ਚਾਚੀ ਛੰਦ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਦੇਹ ਹੈ ਭੇ ਹੈ ਜੀਤ ਹੈ ਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਅਨੀਲ ਹੈ ਨਾਦ ਹੈ ਜੈ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਪੜਨ ਹੈ ਗੰਜ ਹੈ ਬੰਜ ਹੈ ਜੂਝ ਹੈ ਜੰਜ ਹੈ ਮੀਕ ਹੈ ਰਵੀਕ ਹੈ ਦੰਦ ਹੈ ਵੰਦਨ ਬੂਝ ਹੈ ਸੂਝ ਹੈ ਕਾਲ ਹੈ ਜਾਲ ਹੈ ਲਾਹ ਹੈ ਜਾ ਹੈ ਅਨੰਤ ਹੈ ਮਾਨਤ ਹੈ ਅਲੀਕ ਹੈ ਨਰਸੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਸ਼ੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਪੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਜਾ ਚੰਦ ਨਮੋ ਸਰਵ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰ ਗੌਣੇ ਨਮੋ ਸਰ ਪੌਣੇ ਨੰਗੀ ਨਾਤੇ ਨਿਸੰਗੀ ਪ੍ਰਮਾਤੇ ਨਮੋ ਪਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਨੰਗੀ ਨਾਮੇ ਸਮਸਤੀ ਸਰੂਪੇ ਪਰਵੰਗੀ ਪ੍ਰਮਾਤੇ ਸਮਸਤੀ ਵਿਪੂਤੇ ਕਲੰਕ ਨਾਨੇ ਕਲੰਕੀ ਸਰੂਪੇ ਨਮੋ।

ਅਪੇਖੇ ਭਰਮੇ ਅਭੋਗੇ ਭੁਗਤੇ ਨਮੋ ਜੋਗ ਜੇ ਸ੍ਰਮ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪਰੇ ਦੇਵ ਇਸ ਧਰਮੇ ਨਮੋ ਰੋਗ ਹਰਤਾ ਨਮੋ ਰਾਹ ਰੂਪੇ ਨਮੋ ਸਾਸਾ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋ ਰੋਗੇ ਨਮਸਤ ਇਸ਼ਨਾਨ ਨਮੋ ਮੰਤਰ ਮੰਤ੍ਰ ਨਮੋ ਜੰਤਰ ਜੰਤਰ ਨਮੋ ਇਸ਼ਟੇ ਨਮੋ ਤੰਤਰ ਤੰਤਰ ਸਦਾ ਸਚਦਾਨੰਦ ਸਰਵਪ੍ਰਨਾਸੀ ਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧਾ ਬੁੱਧਾ ਬਿਰਧ ਕਰਤਾ ਦੁਧ ਅਧੰਗ ਆਗੰ ਹੋਗ ਹਰਤਾ ਪਰਮ ਪਰਮ ਪਰਮੇਸ਼ਰ ਪੋਸ਼ਪਾਲੰ ਸਦਾ ਸਰਵਦਾ ਸਿੱਧਾ ਦਾ ਦਿਆਲੰ ਅਸ਼ੇਦੇ ਭੇਦੀ ਇਨਾਮ ਕਾਮ ਸਮਸਤ ਉਪਰਾਜੀ ਸਮਸਤ ਸਦਮ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਪੀਤ ਹੈ ਭੈ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭਜਾਉ ਗੁਰਿਆ ਛੰਦ ਅਗਾਧੇ ਬਾਧੇ ਨੰਦੀ ਸਰੂਪੇ ਨਮੋ ਸਨਮਾਨੇ ਸਮਸਤਿ ਨਿਧਾਨੇ ਨਮਸਤਮ ਨਨਾਥੇ ਨਮਸਤਮ ਪਰਮਾਤੇ ਨਮਸਤਮ ਆਗੰਜੇ ਨਮਸਤਮ ਪੰਜੇ ਨਮਸਤਮ ਅਕਾਲੇ ਨਮਸਤਮ ਪਾਲੇ ਨਮੋ ਸਰਦੇਸੇ ਨਮੋ ਸਰਭੇਸੇ ਨਮੋ ਰਾਜੇ ਨਮੋ ਸਾਹ ਸਾਜੇ ਨਮੋ ਸਾਹ ਸ਼ਾਹ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰ ਜੀਤ ਨਮੋ ਸਰਵ ਭੀਤ ਨਮੋ ਸਰਵ ਗਿਆਨ ਨਮੋ ਪਰਮਤਾਨ ਨਮੋ ਸਰਵ ਮੰਤਰ ਨਮੋ ਸਰਵ ਜੰਤਰ ਨਮੋ ਸਰ ਦਿਰਸਨ ਨਮੋ ਸਰਵ ਕਿਰਸਨ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵ ਨਮੋ ਬੀਜ ਬੀਜੇ ਖਿਜੇ ਭੀਜੇ ਸਮਸਤ ਪ੍ਰਸੀਜੇ ਕਿਰਪਾਲ ਸਰੂਪੇ ਕੁਕਰਮ ਪ੍ਰਣਾਸੀ ਸਦਾ ਸਰਵਧਾਰੇ ਸਤਿਮ ਨਿਵਾਸੀ ਚਰਪ ਛੰਦ ਪ੍ਰਸਾਦ ਅਮ੍ਰਿਤ ਕਰਮੇ ਅਮ੍ਰਿਤ ਧਰਮੇ ਖਲ ਜੋਗੇ ਚਲ ਪੋਗੇ ਚਲ ਰਾਜੇ।

ਜੀਵ ਦੂਤ ਰੂਪ ਵਿਸ਼ਾਲ ਨਾਮ ਠਾਮ ਨਜਾਤ ਜਾਕਰ ਰੂਪ ਰੰਗ ਨਰੇਖ ਆਦਿ ਪੁਰਖ ਧਾਰ ਮੂਰਤ ਜੋ ਨਾਦ ਸੇਖ ਦੇਸ ਦੇਸ ਔਰ ਨਾ ਭੇਜ ਜਾਕਰ ਰੂਪ ਰੇਖ ਨਾਰਾਗ ਜਤਰ ਤਤਰ ਦਿਸਾ ਸਭ ਫੈਲਿਓ ਨਾਗ।

ਕਾਮ ਆਪ ਰੂਪ ਅਮੇਕ ਅਨ ਉਸਤਦ ਏਕ ਪੁਰਖ ਵਧੂਤ ਗਰਭ ਗੰਜਨ ਸਰਵ ਪੰਜਨ ਆਦਿ ਰੂਪ ਸੂਤ ਅੰਗਹੀਨ ਭੰਗਨ ਆਤਮ ਏਕ ਪੁਰਖ ਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਰ ਸਰਵ ਹਨ ਸਰਵ

ਚਿਤ ਕੋਟ ਸਿਮਰ ਪਾਨਸ਼ਾਹ ਤਨਾ ਵੀ ਬਹੁ ਚਿਤ ਮਤ ਭਾਸ਼ਨ ਤੁਆ ਪ੍ਰਸਾਦ ਗੁਣ ਗਨ ਉਧਾਰ ਮਹਿਮਾ ਪਾਰ ਆਸਨ ਭੰਗ ਮਾਨੰਗਨ ਭਉ ਪ੍ਰਕਾਸ਼ ਨਿਸਨ ਰਾਜ ਜਾਨ ਬਾਹੋ ਸ਼ਾਨ ਸ਼ਾਹ ਰਾਜਾਨ ਰਾਜ

ਨਿਰਭੈ ਨਿਕਾਮ ਆਦਤ ਪ੍ਰਚੰਨ ਮਿਤਗਤ ਖੰਡ ਅਲਿਸ਼ਿਆ ਕਰਮ ਦਿਸ਼ਾ ਧਰਮ ਸਰਵ ਪਰਨਾਂਡਿਆ ਅੰਡਨ ਬਾਡੀਏ ਚਾਚੀ ਸ਼ੰਤੋ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀਅੰ ਕਰੀਅੰ ਨਿਨਾਮੇ ਅਕਾਮੇ ਭੁਜੰਗ ਪ੍ਰਜਾ ਛੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਪਾਸੇ ਚਤਰ ਚਕਰ ਵਾਸੇ ਚਤਰ ਚਕਰ ਮਾਨੀਏ ਚਤਰ ਚਕ ਦਾਨੀਏ ਚਾਚੀ ਛੰਦ ਨਾ ਸਤਰੇ ਨਾ ਮਿਤਰੇ ਨਾ ਭਰਮ ਨਾ ਮਿਤਰੇ ਨਾ ਕਰਮ ਨਾ ਕਾਏ ਅਜਨਮ ਜਾਏ ਨਾ ਚਿਤਰੇ ਨਾ ਮਿਤਰੇ ਪਰੇ ਪਵਿੱਤਰੇ ਪ੍ਰਥੀ ਸੇ ਅਧਿ ਸੇ ਅਧਿ ਸੇ ਕਿਰਸੇ ਭਗਤੀ ਛੰਦ ਵਾ ਪ੍ਰਸਾਦ ਕਥਤੇ ਕੇਸ਼ਜ ਦੇਸੇ ਕੇ ਬਿਜ ਭੇਸੇ ਕੇ ਗੰਜ ਕਰਮੇ ਕੇ ਪੰਜ ਪਰਮੇ ਕੇ ਬਿਜ ਲੋਕੇ ਕੇ ਦੇ ਸੋਕੇ ਕੇ ਵਧੂਤ ਬਰਨੇ ਕੇ ਵਿਭੂਤ ਕਰਨ ਕੇ ਰਾਜ ਪ੍ਰਵਾਹ ਹੈ ਕੇ ਧਰਮ ਤੁਜਾ ਹੈ ਕੇ ਅਸ਼ੋਕ ਬਰਨੇ ਕੇ ਸਰਵਾ ਭਰਨੇ ਕੇ ਜਗਤਨ ਕਿਰਤੀ ਹੈ ਕੇ ਸ਼ਤਰਨ ਛਤਰੀਏ ਕੇ ਭ੍ਰਮਣ ਸਰੂਪੇ ਕੇ ਨਭਾਓ ਅਨੂਪ ਕੇ ਆਦ ਦੇਵੇ ਕੇ ਬਾਪ ਭੇਵੇ ਕੇ ਚਿਤ੍ਰ ਮਹੀਨੇ ਕੇ ਕਹਿ ਦੀਨੇ ਕੇ ਰੋਜ਼ ਰਜ਼ਾ ਕੇ ਰਹੀ ਮੇਰਾ ਕੇ ਭਾਗ ਵੀ ਐਵੇਂ ਕੇ ਕਹਿ ਉਲ ਕਹਿਵੇ ਕੇ ਅਬੁਲ ਗੁਨਾਏ ਕੇ ਸ਼ਾਨ ਛਾਏ ਕੇ ਕਾਰਨ ਕੁਨਿੰਦ ਹੈ ਕੇ ਰੋਜ਼ੀ ਰਹਿੰਦੇ ਕੇ ਰਾਜ ਕਰੀਵੇਂ ਕੇ ਕਰਮ ਕਰੀਵੇਂ ਕੇ ਸਰਮੰਕਲੀਏ ਕੇ ਸਰੁੰਦਲੀਏ ਕੇ ਜ਼ਰੂਰਤ ਮਾਨੀਏ ਕੇ ਜ਼ਰੂਰਤ ਦਾਨੀਏ ਕੇ ਜ਼ਰੂਰਤ ਗਾਉਣੇ ਕੇ ਜ਼ਰੂਰਤ ਭਾਉਣੇ ਕੇ ਜ਼ਰੂਰਤ ਦਿਸੈ ਕੇ ਸਰਵਤਰ ਭੇਸੈ ਕੇ ਸਰਵਤਰ ਰਾਜੇ ਕੇ ਸਰਵਤਰ ਸਾਜੇ ਕੇ ਸਰਵਤਰ ਦੀਨੇ ਕੇ ਸਰਵਤਰ ਲੀਨੇ ਕੇ ਸਰਵਤਰ ਜਾਹੋ ਕੇ ਸਰਵਤਰ ਭਾਹੋ ਕੇ ਸਰਵਤਰ ਦਿਸੈ ਕੇ ਸਰਵਤਰ ਭੇਸੈ ਕੇ ਸਰਵਤਰ ਕਾਲੇ ਕੇ ਸਰਵਤਰ ਪਾਲੇ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਰਾਜੇ ਕੇ ਸਰਵਤਰ ਕਾਜੇ ਕੇ ਸਰਵਤਰ ਰਾਜੇ ਕੇ ਸਰਵਤਰ ਸੁਖੇ ਕੇ ਸਰਵਤਰ ਭੁੱਖੇ ਕੇ ਸਰਵਤਰ ਤਰਾਣੇ ਕੇ ਸਰਵਤਰ ਪੁਰਾਣੇ ਕੇ ਸਰਵਤਰ ਦੇਸੇ ਕੇ ਸਰਵਤਰ ਭੇਸੇ ਕੇ ਸਰਵਤਰ ਮਾਨੀਏ ਸਦੇਵ ਪ੍ਰਧਾਨੀਏ ਕੇ ਸਰਵਤਰ ਜਾਪੀਏ ਕੇ ਸਰਵਤਰ ਥਾਪੀਏ ਕੇ ਸਰਵਤਰ ਭਾਨੇ ਕੇ ਸਰਵਤਰ ਮਾਨੇ ਕੇ ਸਰਵਤਰ ਇੰਦਰੇ ਕੇ ਸਰਵਨ ਕਲੇ ਕੇ ਸਰਵਤਰ ਇੰਦਰੇ ਕੇ ਸਰਵਤਰ ਚੰਦਰੇ ਕੇ ਸਰਵਨ ਕਲੀਮੇ ਕੇ ਪਰਮ ਫਹੀਮੇ ਕੇ ਅਕਲ ਅਲਾਮੇ ਕੇ ਸਾਹਿਬ ਕਲਾਮੇ ਕੇ ਹੁਸਨ ਵਜ਼ੂ ਹੈ ਤੋ ਮਾਮਲ ਰਜ਼ੂ ਹੈ ਹਾਮੇ ਸਿਲਸਿਲਾ ਮੇ ਸਲੀ ਖਦਮਦਾਮੇ ਗਨੀਮ ਸ਼ਿਕਸ਼ਤੇ ਗਰੀਬ ਅਲ ਪ੍ਰਸਤੇ ਬੁਲੰਦਲ ਮਕਾਨੇ ਜਮੀਨ ਜਮਾਨੇ ਤਮੀਜ਼ਲ ਤਮਾਮੇ ਰਜ਼ੂਲ ਨਿਦਾਨੇ ਰੀਫਲ ਅਜ਼ੀਮੇ ਜ਼ਾਇਕ ਜ਼ਕੀਨੇ ਅਨੇਕ ਅਲ ਤਰੰਗ ਹੈ ਭੇਦ ਹੈ ਭੰਗ ਹੈ ਜੀਸਲ ਨਵਾਜ ਹੈ ਗਨੀਮ ਖਰਾਜ ਹੈ ਨੁਕਤ ਸਰੂਪ ਹੈ ਤਰਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਯੁਕਤ ਸਦਾ ਹੈ ਸਦੇਵ ਸਰੂਪ ਹੈ ਭੇਦੀ ਨੂਪ ਹੈ ਸਮਾਜ ਤੋਂ ਪਰਾਜ ਹੈ ਸਦਾ

ਸਾਧ ਸਰਮ ਹੰਤਾ ਸਰਮ ਗੰਤਾ ਸਰਮ ਖਿਆਤਾ ਸਰਮ ਗਿਆਤਾ ਸਰਮ ਹਰਤਾ ਸਰਮ ਕਰਤਾ ਸਰਮ ਪ੍ਰਾਣ ਸਰਮ ਤ੍ਰਾਣ ਸਰਮ ਕਰਮ ਸਰਮ ਧਰਮ ਸਰਮ ਯੁਕਤਾ ਸਰਮ ਮੁਕਤਾ ਰਸਾਵਸ਼ੰਦੋ ਪ੍ਰਸਾਦ ਨਮੋ ਨਰਕ ਨਾਸੇ ਦੇਵ ਪ੍ਰਗਾਸੇ ਨੰਗਨ ਸਰੂਪੇ ਭੰਗਮ ਭੂਤੇ ਪ੍ਰਮਾਤਮ ਪ੍ਰਮਾਤੇ ਸਦਾ ਸਰਬ ਸਾਤੇ ਘਾਤ ਸਰੂਪੇ ਨਿਰਵਾਦ ਵਿਭੂਤੇ ਅਨੰਗੀ ਨਾਮ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਨੂਪੇ ਨ ਪੋਤਰੇ ਨ ਪੁੱਤਰੇ ਨ ਸਤਰੇ ਨ ਮਿੱਤਰੇ ਨ ਤਾਤੇ ਨ ਮਾਤੇ ਨ ਜਾਤੇ ਨ ਪਾਤੇ ਨਿਰਸਾਧਨ ਸ੍ਰੀ ਕਹਿ ਮਿਤੋ ਅਮੀ ਕਹਿ ਸੇਵ ਪ੍ਰਵਾਹੈ ਜੈ ਜਾਹੈ ਭਗਤੀ ਛੰਦੋ ਪ੍ਰਸਾਦ ਕੇ ਹਾਂ ਜ਼ਾਹਰ ਜ਼ਹੂਰ ਕੇ ਹਾਜ਼ਰ ਹਜ਼ੂਰ ਹੈ ਮੇ ਸੁਰ ਸਲਾਮ ਹੈ ਸਮਸਤ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਸੁਣ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜ਼ੀ ਦਹਿੰਦ ਹੈ ਕਿ ਰਾਜ ਕਰਹਿੰਦ ਹੈ ਕਰੀਮ ਨੂੰ ਕਮਾਲ ਹੈ ਕਿ ਉਸ ਨੂੰ ਜਮਾਲ ਹੈ ਗਨੀ ਮੁਲਖ ਰਾਜ ਹੈ ਗਰੀਬ ਨਿਵਾਜ ਹੈ ਰੀ ਫੁਲ ਚਕਹਿੰਦੇ ਹੈ ਰਾਜ ਸੁਲਭ ਕਹਿੰਦੇ ਹੈ ਕਲੰਕੁਰ ਮਨਾਸ ਮੈਂ ਸਮਸਤਲ ਨਿਵਾਸ ਹੈ ਗੰਜਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤਲ ਜਵਾ ਹੈ ਕਿ ਸਾਹਿਬ ਕਰਾ ਹੈ ਕਿ ਨਰਕਮ ਪ੍ਰਣਾਸ ਹੈ ਬੈਸਤੁਲ ਨਿਵਾਸ ਹੈ

ਜਮਾਲੇ ਕੇ ਅਚਲਮ ਪ੍ਰਕਾਸ਼ ਹੈ ਕੇ ਮਿਤੋ ਸੁਭਾ ਸਿੰਘ ਅਜ ਸਰੂਪ ਹੈ ਕੇ ਮਿਤੋ ਭੂਤ ਹੈ ਕੇ ਮਿਤੋ ਵਸਾਏਗੇ ਆਤਮ ਪ੍ਰਭਾ ਹੈ ਕੇ ਅਚਲੰਗ ਨੰਗ ਹੈ ਕੇ ਮਿਤੋ ਅਭੰਗ ਹੈ ਮਦ ਭਾਰ ਛੰਦੋ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ

ਸੱਚੇ ਚਰਨ ਨਾਮ ਅਨ ਸਚ ਗਾਧ ਅਜ ਨਵਾਦ ਅਨ ਝੰਜ ਗਾਧ ਅਨ ਰੰਜ ਅਨ ਝੰਜ ਗਾਧ ਅਨ ਰੰਜ ਅਨ ਰੰਜ ਬਾਦ ਅਨ ਠੁੜ ਭੰਡਾਰ ਅਨਠਾ ਪਾਰਾ ਡੀਰ ਧਰਮਤ ਦੀਟ ਕਰਮ ਬਣਨ ਅਨੰਤ ਦਾਤਾ ਮਹੰਤਰ ਬੋਲ ਮਨਾ ਸੰਤ ਵਾਹਿ ਪ੍ਰਸਾਦ।

ਸਹਿ ਕਲ ਖੰਡ ਸਹਿ ਪਰਦੇ ਪਰਹਿ ਕਰਨ ਕਰਹਿ ਜਪਾ ਜਪੇ ਥਪਾ ਥਪੇ ਅਕਿਰਤ ਕਿਰਤ ਹੈ ਅਮ੍ਰਿਤ ਅਮ੍ਰਿਤ ਹੈ ਅਮ੍ਰਿਤ ਅਮ੍ਰਿਤ ਹੈ ਕਰਨ ਕਿਰਤ ਹੈ ਅਕਿਰਤ ਕਿਰਤ ਹੈ ਧਰਨੀ ਧਿੰਤ ਹੈ।

ਦਾਸ ਕਾਸ ਗੰਜ ਪੰਜ ਲੱਖ ਭਖ ਕਾਲ ਦਿਆਲ ਲੇਖ ਭੇਗ ਅਨਾਮ ਕਾਮ ਗਾਢਾ ਨਾ ਤੇ ਪ੍ਰਮਾਤੇ ਜੋਨੀ ਮੋਨੀ ਨਾ ਰਾਗ ਨਾ ਰੰਗੇ ਨਾ ਰੂਪ ਨ ਰੱਖੇ ਕਰਮ ਲੇਖੇ ਅਰੂਪ ਅਡਾ ਅਨਾਥ ਪ੍ਰਮਾਤੇ ਜੋਨੀ ਮੋਨੀ ਨਾ ਰਾਗ ਨਾ ਰੰਗੇ ਨਾ ਰੂਪ ਨਾ ਰੇਖੇ ਕਰਮ ਬ੍ਰਹਮ ਅੰਜੇ ਅਗੰਜੇ ਅਲੇਖੇ ਭੁਜੰਗ ਪ੍ਰਜਾ ਚੰਦ ਨਮਸਤ ਪ੍ਰਣਾਮੇ ਸਮਸਤ ਪ੍ਰਣਾਸੇ ਗੰਜਲ ਨਾਮੇ ਸਮਸਤ ਨਿਵਾਸੇ ਨਿਰਕਾਮ ਵਿਭੂਤੇ ਸਮਸਤ ਸਰੂਪੇ ਕੋ ਕਰਮ ਪ੍ਰਣਾਸੀ ਸਧਰਮ ਵਿਭੂਤੇ ਸਦਾ ਸਚਦਾਨੰਦ ਸਧਰਮ ਪ੍ਰਣਾਸੀ ਕ੍ਰੀ ਮੁਲਕ ਨਿੰਦਾ ਸਮਸਤ ਨਿਵਾਸੀ ਜਾਏ ਵਿਭੂਤੇ ਗਜਾਏ ਵਿਕਨੀਮੇ ਹਰਿਅੰਕਰਿਅੰ ਕ੍ਰੀ ਮਰੀਮੇ ਚਤਰ ਚਕਰਵਰਤੀ ਚੰਦਰ ਚਕਰ ਭੁਗਤੇ ਸਵੰ ਭਵ ਸਵੰ ਸਰਵਦਾ ਸਰਵ ਜੁਗਤੇ ਦੁਕਾਲ ਪ੍ਰਣਾਸੀ ਦਿਆਲ ਸਰੂਪੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਤਵਾ ਪ੍ਰਸਾਦ ਸਵਈਐ ਸਰਾਬ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਹਾ ਮਤ ਕੋ ਨ ਦੇਖਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁੰਦੇ ਏਕ ਰਤੀ ਬਨੇ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭਜਾਨ ਕੇ ਭੂਪਲੀ ਵਿਦ ਨੈ ਆਵਦ ਸੀਸ ਨ ਜਾਤ ਵਿਚਾਰੇ ਏਤੇ ਪੈ ਤੋ ਕਾਂ ਪੈ ਭੂਪਤ ਅੰਤ ਕੋ ਨਾਂਗੇ ਪਾਏ ਪਦਾਰੇ ਜੀਤ ਫਿਰੇ ਸਭ ਦੇਸ ਦਿਦਾਨ ਦਿਸਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਗੂੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਨੇ ਅੰਤ ਕੋ ਅੰਤ ਕੇ ਦਾਮ ਸਧਾਰੇ।

ਲੇਂਗੇ ਤੋਰਾਰੀਨ ਮਰੋਰ ਮਵਾਸਨ ਮਾਤੇ ਮਦੰਗਨ ਮਾਨ ਮਲੇਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੇਂਗੇ ਵੀਰ ਭਾਰ ਵੱਡੇ ਵਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਜਾਣ ਕੇ ਮਾਨ ਮਲਈਆ ਗਾੜੇ ਗੜਾਣ ਕੇ ਧੋਣ ਨਹਾਰ ਸੁਭਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾ ਇੱਕ ਜਾ ਚੈ ਨੇਕ ਸੋ ਏਕ ਦਵਈਆ ਦਾਨਵ ਦੇਵ ਨਿੰਦਨ ਸਚਿਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਥੇ ਜਲਮੇ ਤਲਮੇ ਪਲੀ ਪਲਮੇ ਸਰਦਾਵ ਤਪੇਂਗੇ ਪੁਨ ਪ੍ਰਤਾਪਨ ਬਾਟ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਭੇ ਅਵਲੋਕ ਚਪੇਂਗੇ

0: ਸਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਹੈ ਸਵੈ ਸਵਿਤਾਇਓ ਸਾਸ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨੀ ਪ੍ਰਭਾਇਓ ਕਾਉ ਲਪਾਨ ਪੂਛਦੇ ਰਿਹੋ ਸਿਰ ਕਾਉ ਨਲਿੰਗ ਗਰੇ ਲਟਕਾਇਓ ਕਾਉ ਲਖਿਆ ਰਵਾਚੀ ਸਾਵੇਂ ਕਾਉ ਵਿਛਾ ਕੋ ਸੀਸ ਨਿਵਾਇਓ ਕਉ ਬਤਾਨ ਕੋ ਪੂਛਦਾ ਹੈ ਪਸ ਕਉ ਮਿਰਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨ ਕੋ ਪੂਜਦਾ ਹੈ ਪਸ ਕੋ ਮਿਰਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਵਾਹਿਗੁਰੂ ਜੀ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵੇ ਵਾਚ ਬੇਨਤੀ ਚੌਪਈ ਹਮਰੀ ਕਰਵਾਤ ਦੇ ਰੱਛਾ ਪੂਰਨ ਹੋਏ ਚਿਤ ਕੀ ਸ਼ਾਦਵ ਚੰਮਰੇ ਹਮਾਰਾ ਆਪਣਾ ਜਾਨ ਕਰੋ ਬਦਪਾਰਾ ਹਮਰੇ ਦੁਸਵੇ ਤੁੰਘਾਵੋ ਆਪ ਹਾਰ ਦੇ ਮੋਏ ਬਚਾਵੋ ਸੁਖੀ ਵਸੇ ਮੋਰ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਛਾਨ ਕਰਦੇ ਕਰੀਏ ਸਭ ਬੈਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਦਨ ਹਮਾਰੇ ਮਾਰੀਐ ਆਭਾ ਦੇ ਮੁਝੇ ਵਰੀਐ ਮਨ ਕਾਲ ਕਾ ਦਰਾਸਨ ਵਰੀਐ ਉਜੋ ਸਦਾ ਮਾਰੇ ਪਛਾ ਸ੍ਰੀ ਦੂਜੋ ਕਰਿਓ ਰੱਛਾ ਰਾਖ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਨ ਕੇ ਅੰਤਾ ਤੁਮੋ ਪੁਰੀ ਤਰਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸ਼ਿਵ ਜੀ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ

ਮਾਂ ਮੂੜ ਕਛ ਭੇਦ ਨਾ ਜਾਣਤ। ਮਹਾਂਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਾ ਪਵੇ ਆਪ ਆਪਣੀ ਬੁੱਧੈ ਚੇਤੀ ਬਣਨਦ ਭਿੰਨ ਭਿੰਨ ਤੁਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਵਤ ਸਜਾ ਪ੍ਰਤੰਦ ਸੰਸਾਰਾ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤੈ ਪਾਇਆ, ਸਹਿਜ ਸਥਿਤੀ ਮਨੋਜਿਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਓ ਤੰਗਾਵੋ, ਹਰੀ ਕੇਰਾ ਮਨਜਨੀ ਵਸਾਇਆ, ਕਹਿ ਨਾਨਕ ਆਨੰਦ ਹੋ।

ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆਂ ਕਰ ਸ਼ਾਨ ਸੁਖ ਮਨਾ ਵਸਿਆ ਜਿਨ ਇੱਛਾਂ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਣ ਜਿਥੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਜਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖੋ ਅਤਿਤ ਘਰ ਅਨੰਦ ਵਾਜੇ ਸਾਚੀ ਲਿਵੇ ਬਿੰਦੇ ਨਿਮਾਣੀ ਦੇਹ ਨਿਮਾਣੀ ਲਿਵੇ ਬਾਜੋ ਗਾ ਕਿਰੇ ਵਿਚਾਰਿਆ ਤੁਸ ਬਾਸ ਸਮਰਥ ਕੋਏ ਨਾਏ ਕਿਰਪਾ ਕਰ ਬਨਵਾਰੀਆ

ਕਰੇ ਵਿਚਾਰੀਆ। ਇੱਕ ਭਰਮ ਭੁੱਲੇ ਫਿਰੇ ਦੈਤ ਸਿਕਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਓ ਸੰਤ ਪਿਆਰਿਓ ਕਥ ਕੀ ਕਰਾ ਕਾਣੀ ਕਰਾ, ਕਾਣੀ ਕਥ ਕੇਰੀ ਕਿ ਦੁਆਰੇ ਪਾਈਐ। ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਐ ਪਾਇਐ, ਹੁਕਮ ਮੰਨਿਓ ਗੁਰੂ ਕੇਰਾ ਗਾਓ, ਸੱਚੀ ਬਾਣੀ ਕਹੇ ਨਾਨਕ ਸਦਾ ਗਾਓ। ਕਹੇ ਨਾਨਕ ਸੁਣ ਸੰਤੋ ਕਥਿਓ ਆਕਥ ਕਹਾਣੀ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ। ਤੂੰ ਸੁਣ ਮਨ ਮੇਰਿਆ, ਏ ਮਾਇਆ ਮੋਣੀ ਜਿਨੇ ਤਨ ਭੁਲਾਇਆ, ਮਾਇਆ ਤਾਂ ਮੋਣੀ ਤਿਨੇ ਕੀਤੀ ਜੰਡਗੋਲੀ ਪਾਈ ਆ, ਕੁਰਬਾਨ ਕੀਤਾ ਤੁਸੇ ਬਿੱਟੋ ਜਿਨਮੋ ਮੀਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਸ ਮਨ ਲੇ, ਉਹ ਕੁਟੰਬ ਤੂੰ ਜਦੇਂਦਾ ਚਲੇ ਨਾਈ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਈ ਤਿਸ ਨਾਲ ਕਿਉਂ ਜਿਤ ਲਾਈਏ, ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈਏ।

ਜਾਣੇ ਜੀ ਜਨ ਸਭ ਖੇਲ ਤੇਰਾ ਗਿਆ ਗੋ ਆਪ ਖਾਣੇ ਆਖੇ ਤਾਂ ਵੇਖੇ ਸਭ ਤੂੰ ਇਹ ਜਗਤ ਪਾਇਆ ਕਹਿ ਨਾਨ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਦ ਪਾਇਕ ਵੇਖ ਪਰਸਨ ਆਇਆ ਲਵ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨ ਜਿਸ ਨੂੰ ਆਪ ਤੁਠਾ ਤੇਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰ ਚੱਲਣਾ ਲਵ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਏ ਬੋਲਣਾ ਕੰਨੇ ਉਹ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪਤ ਜੈਰ ਵਾਸਨਾ ਸਮਾਣੀ ਕਹੇ ਨਾਨ ਚਾਲ ਭਗਤਾਂ ਚੁਗੋ ਜੁਗ ਨਿਰਾਲੀ ਜਿਉ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਿਹਾ ਜਾਣਾ ਗੁਣ ਤੇਰੇ ਜੇ ਤੂੰ ਚਲਾਏ ਦਿਵੇ ਚੱਲੇ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿੰਨਾ ਅਮਲਾ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਦਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨ ਸੱਚੇ ਸਾਹਿਬ ਜਿਉਂ ਪਾਵੇ ਦਿਵੇ ਚਲਾਵੇ ਉਹ ਸੋਏ ਲਾ ਸ਼ਬਦ ਸੁਹਾਵਾ ਸ਼ਬਦ ਉਹ ਸੁਹਾਵਾ ਸਦਾ ਸੋਲਾ ਸਤਿਗੁਰੂ ਸੁਣਾਇਆ ਇਹੋ ਤਿਨਕੇ ਮਨ ਵਸਿਆ ਜਨ ਧੁਰੋਂ ਲਿਖਿਆ ਆਇਆ ਇੱਕ ਫਿਰੇ ਕਿਨੇਰੇ ਕਰੇ ਗੱਲਾਂ ਗੱਲੀ ਕਿਨੇ ਨਪਾਇਆ ਕਹਿ ਨਾਨ ਸ਼ਬਦ ਸੋਲਾ ਸਤਿਗੁਰੂ ਸੁਣਾਇਆ ਪਿਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ ਪਿਤ ਮਾਤਾ ਪਿਤਾ ਕੁਟੰਬ ਸਹਿਤ ਸੋ ਪਿਤ ਸੰਗ ਸਭਾਇਆ ਕਹਿਦੇ ਸੁਣਦੇ ਵੇ ਸੇਵ ਵੇ ਜਿਨੀ ਮਨ ਵਸਾਇਆ ਕਹੇ ਨਾਨ ਸੇਵ ਵਿੱਚ ਜਿਨੀ ਗੁਰਮੁਖਾਰਾ ਧਿਆਇਆ ਕਰਮੀ ਸਹਿਜ ਨਵ ਜੀਵਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਸੋਂ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਸਹਿਜ ਸਾਹਿਬ ਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਏ ਤਿਸਨਾ ਵੱਡਾ ਰੋ ਲੱਗਾ ਮਨ ਮਨੋ ਵਿਸਾਰਿਆ

ਸਦਾ ਨਿਰਵਲ ਜੀਉ ਨਿਰਵਲ ਸਤਿਗੁਰ ਦੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੇ ਨਾਈ ਮਨਸਾ ਸਤਸਮਾਣੀ ਜਨਵਰ ਤਨ ਜਿਨ ਖਟਿਆ ਪਲੇ ਸੇਵਣ ਜਾ ਰਹੇ ਕਹੇ ਨਾਨ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ।

ਛੱਡ ਸਾਰੇ ਪੜ੍ਹਨੇ ਗੁਰਬਿਨੇ ਉਹਨਾਂ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਵੇਖੀਆ ਜਾਏ। ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚੜ੍ਹਨੀ ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ।

ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਰ ਅਨਿਤ ਕਰੇ ਰਸਨਾ ਕਿਹਾ ਕਸਨਾ ਜਾਣੀ ਜਿਨ ਕਰ ਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਗੁਰੂ ਕਾ ਸ਼ਬਦ ਰਤਨ ਹੈ।

ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰੂ ਵਜੋਂ ਤੱਤੇ ਸਾਰ ਨਾ ਜਾਣੀ, ਤਹੀ ਗੁਣੀ ਸੰਸਾਰ ਭਣ ਸੁੱਤਾ ਸੁੱਤਿਆਂ ਰਹਿਣ ਬਿਆਣੀ, ਗੁਰੂ ਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ।

ਤੁਹਾਨੂੰ ਕਿਉਂ ਵਿਸਾਰੀਏ ਵਿੜਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਘਿਓ ਪੋਜ ਨਾ ਸਕੇ, ਇਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ। ਕਹੇ ਨਾਨਕੇ ਵਿੜਦਾਤਾ ਸੋ ਕਿਉਂ ਮਨੋ ਵਿਸਾਰੀਏ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਰ ਚਾਇਆ। ਜਾਣ ਦਿਸਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤਿਸ਼ਨਾ ਮਾਇਆ, ਉਮਰ ਵਰਤਾਇਆ ਏ ਮਾਇਆ, ਜਿਤਰ ਵਿਸਰੇ ਮੋਹ ਜੇ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ।

ਸਤਿਗੁਰ ਦੇ ਰਾਹ ਜਾਣੀ। ਹਰ ਹਰ ਨਿਤ ਕਰ ਜਪਿਓ ਜੀਉ ਲਾਹ ਖਟਿਓ ਦਿਆਲੀਏ ਧਨ ਤਿਨਾ ਮਿਲਿਆ ਜਿਨਾ ਰਾਪੇ ਭਾਣਾ ਕਹਿ ਨਾਨਕ ਰਾਸ ਮੇਰੀ ਮਨ ਮਨ ਹੋਆ ਵਣਜਾਰਾ। ਏ ਰਸਨਾ ਤੂੰ ਅਨਸ ਰਾਜ ਰਹੀ ਤੇਰੀ ਪਿਆਸ ਸੰਜਾਏ ਪਿਆਸ ਸੰਜਾਏ ਹੋਰ ਕਿਤੇ ਚਰ ਹਰਸ ਪੱਲੇ ਨਾ ਪਾਏ। ਹਾਰਸ ਪਾਏ ਪੱਲੇ ਪੀਏ ਹਾਰਸ ਬੋੜ ਨਾ ਤ੍ਰਿਸ਼ਨਾ ਲਾਗੇ ਆਏ ਹਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸਾਏ ਕਹੇ ਨਾਨਕ ਹੋਰ ਅਨ ਸਭ ਵਿਸਰੇ ਜਾਂ ਹਰ ਵਸੇ ਮਨ ਆਏ।

ਸਿਸ਼ਕਾ ਮੂਨ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਮਨ ਚਾਉ ਪਿਆ ਪ੍ਰਭਾਕਮ ਸੁਣਿਆ ਹਰ ਮੰਗਲ ਗਾਓ ਸਕੇ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਕੀਏ ਸੋਗ ਦੁਖ ਨਾ ਵਿਆਪੇ ਗੁਰ ਚੜਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ।

ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸ੍ਰੀ ਰਾਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਨ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨੇਤਰੋ ਮੇਰੇ ਹਰ ਤੁਮੇ ਜੋਤ ਤਰੀ ਹਰ ਬਿਨ ਅਵਨ ਦੇਖੋ ਕੋਈ ਹਰ ਬਿਨ ਅਵਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਏ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਪੂਜਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਨ ਕੋਈ ਕਹੇ ਨਾਨਕੇ ਨੇਤਰੰਦ ਸੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਏ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਬਿਠਾਏ ਸਾਚੇ ਸੁਣਨੇ ਨੂੰ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਸਣ ਮੰਤਨ ਹਰਿਆ ਹੋ ਆ ਰਸਨਾ ਰਸ ਬਾਣੀ ਸਾਚੇ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ

ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਤੈ ਨੇਕ ਰੂਪ ਨਾਉ ਨਾਉ ਨਿਦ ਤਿਸਦਾ ਅੰਤਨ ਜਾਈ ਪਾਇਆ, ਕਹੇ ਨਾਨਕ ਪਿਆਰੇ ਜੀਓ ਗੁਪਾਂਦ ਰੱਖ ਕੇ ਵਾਜਾ ਪੁਣ ਵਜਾਇਆ। ਇਹੋ ਸੱਚਾ

ਹੈ ਸੱਚੇ ਘਰ ਗਾਵੋ। ਗਾਵੋ ਤਾਂ ਸੋਦਾ ਘਰ ਸੱਚੇ ਜਿੱਥੇ ਸਦਾ ਸੱਚ ਆਵੇ। ਸੱਚੋ ਧਿਆਵੇ ਜੰਤ ਪਾਵੇ ਗੁਰਮੁਖ ਜਿਨਾ ਬੁਝਾਵੇ। ਇਹੋ ਸੱਚ ਸਭ

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ।

ਕੇ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਮਨਭਾਗੀ ਮਾਈ ਭਾਈ ਜਿਹਨਾਂ ਨੂੰ ਸਮਾਂ ਮਿਲਿਆ ਹੈ ਭਾਈ ਗੁਰੂ ਕੇ ਚਰਨਾਂ ਵਿੱਚ ਆ ਕਰਕੇ ਸਤਿਗੁਰਾਂ ਦੀ ਅਲਾਹੀ ਬਾਣੀ ਸੁਖਮਨੀ ਸਾਹਿਬ ਦੇ ਜਾਪ ਅਤੇ ਨਿਤਨੇਮ ਦੀਆਂ ਬਾਣੀਆਂ ਸਰਵਣ ਕੀਤੀਆਂ। ਸਤਿਗੁਰ ਰਹਿਮਤ ਕਰ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਅੰਦਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼। ਸੋ ਆਓ ਅੱਜ ਦਾ ਇਹ ਮਹਾਨ ਦਿਹਾੜਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਜਿਹਨਾਂ ਦਾ ਪ੍ਰਕਾਸ਼ ਦਿਹਾੜਾ ਕੱਲ੍ਹ ਸੀ। ਕੱਲ੍ਹ ਸ਼ਾਮੀ ਅਖੰਡ ਪਾਠਾਂ ਦੇ ਭੋਗ ਪਏ ਨੇ, ਉਪਰੰਤ ਦੀਵਾਨ ਸਜਿਆ। ਅੱਜ ਵੀ ਉਸੇ ਦੇ ਪ੍ਰਥਾਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸਾਰਿਆਂ ਰਾਗੀ ਜਥਿਆਂ ਪਾਸੋਂ ਕਥਾਵਾਚਕ ਪਾਸੋਂ ਗੁਰੂ ਕਾ ਇਤਿਹਾਸ ਸਰਵਣ ਕਰਕੇ ਆਪਣਾ ਜਨਮ ਸਫਲਾ ਕਰੀਏ। ਸਾਰੇ ਹੀ ਮਾਈਪਾ ਦੇ ਚਰਨਾਂ 'ਚ ਬੇਨਤੀ ਹੈ, ਖਾਸ ਕਰਕੇ ਬੇਰੀ ਦੀਆਂ ਸੰਗਤਾਂ ਜੋ ਰੇਡੀਓ ਰਾਹੀਂ ਸਰਵਣ ਕਰ ਰਹੇ ਹੋ ਭਾਈ, ਦਿਨੇ ਦੀਵਾਨ ਵਿੱਚ ਆ ਕਰਕੇ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਲਵਾਓ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ। ਆਓ ਹੁਣ ਸਤਿਕਾਰਯੋਗ ਡਾਕਟਰ ਸਾਹਿਬ ਦਾ ਜਥਾ ਆ ਗਿਆ ਹੈ, ਉਹਨਾਂ ਪਾਸੋਂ ਆਪਾਂ ਸ੍ਰੀ ਆਸਾ ਜੀ ਵਾਰਦਾਤ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪ੍ਰਣੀਤਾ ਨਦਰੀ ਸਤਿਗੁਰ ਪਾਇਆ
1: ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦਹਿਤ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ।

ਤਲੀ ਖਾਕ ਜੇ ਮਿਲਤ ਮਸਤਕ ਲਾਈਐ ਕੂੜਾ ਲਾਲ ਛੱਡੀਐ ਹੋਏ ਇੱਕ ਮਨ ਅਲਖ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਘਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂਰਤ ਨਾ।

ਸਹਿ ਮੇਲੇ ਤਾਂ ਨਦਰੀਆਂ ਆਈਆਂ, ਜਾਤ ਸਪਾਉਣਾ ਤਾਂ ਮਨ ਵਸਾਈਆਂ, ਪਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸ਼ਹਿ ਤੁੱਠੈ ਨੌਨਦ ਪਾਈਆਂ।

ਜੀ ਠਾਕਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਬਾਤ ਕਾ ਹਮ ਬਾਰਕ ਤੇਰੇ ਤੁਮਰੀ ਕਿਰ

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਦ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਿਣ ਛਕਿਆ ਦੇਖ ਚੜਾਈ ਤੇ ਗਵਾਹੀ ਦੇਖ ਕੇ ਅੰਡਿਟ ਕੀਤਾ ਤਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਂਸ ਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਗਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਤਰਛੇ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਮਤ ਬਖਸ਼ਿਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ ਮਨ ਹੋ ਕੇ ਦਰਸ਼ਨਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨੇਤਰਿਮ ਸ੍ਰੀ ਆਸਾ ਕੀ ਵਾਰ ਦੇ ਸਿਮਰਨ ਸ਼ਬਦ ਕੀਰਤਨ ਸ਼੍ਰੀ ਪੂਰੀ ਨੰਦ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦ ਕਲਾ ਦਾਤਾਂ ਬਖਸ਼ਣੀ ਸੰਦੀਪ ਕੌਰ ਗੌਰਵ ਚੱਡਾ ਵੱਲੋਂ ਆਪਣੇ ਬੇਟੇ ਕਿਰਮਨ ਅਤੇ ਬੇਟੀ ਅਨਾਇਆ ਵੱਲੋਂ ਸਤਿਗੁਰੂ ਜੀ ਗੁਰੂ ਘਰ ਲੰਗਰ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਪਰਿਵਾਰ ਵੱਲੋਂ ਪੁਰਾਤਨ ਦੱਸੀ ਚੜ੍ਹਦੀ ਕਲਾ ਵਾਸਤੇ ਕਾਰਜ ਰਾਸ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਰਿਵਾਰ ਦੀਆਂ ਬੇਨਤੀਆਂ ਗੁਰਮਤਸਾਰ ਪ੍ਰਵਾਨ ਕਰਨੀਆਂ ਪਰਿਵਾਰ ਦੀਆਂ ਸੇਵਾਵਾਂ ਗੁਰਮਤਸਾਰ ਥਾਂਏ ਪਾਵਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਅਭਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ ਪਰਿਵਾਰ ਪ੍ਰਸ਼ਾਦ ਸਿੰਘ ਵਰਤਾਉਣ ਦੀ ਅੱਗੇ ਬਖਸ਼ਿਸ਼ ਨੂੰ ਬੇਨਤੀਆਂ ਗੁਰਮਤਸਾਰ ਪ੍ਰਵਾਨ ਕਰਦੇ ਬਖਸ਼ ਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ

सत संतोख धरियो उर आद पुरख प्रतख लिखियो अक्षर मस्तक धुर।

ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀ ਹਾਜ਼ਰੀ ਭਰੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਇਸਮੂ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਆਪ ਸਭ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜਿਸ ਸੰਬੰਧ ਵਿੱਚ ਵੀ ਅੱਜ ਦੇ ਦੀਵਾਨ ਸਜਣਗੇ। ਆਓ ਪਹਿਲਾਂ ਪਰਿਵਾਰ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋ ਰਹੀ ਹੈ, ਪੁੱਤਰ ਬਾਣੀ ਰਾਹੀਂ ਜੁੜਨਾ ਕਰੋ ਜੀ। ਪਾਠ ਸਾਹਿਬ ਦੀ ਸੰਪੂਰਨਤਾ ਹੋ ਰਹੀ ਹੈ, ਪੁੱਤਰ ਬਾਣੀ ਰਾਹੀਂ ਜੁੜਨਾ ਕਰੋ ਜੀ।

ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰ ਦੇ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨਾ ਆਵੈ ਤੋਟ, ਕਾਤ ਕਾਤ ਕਥੀ ਕੋਟੀ।

ਸਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ।

ਈਸ਼ਰ ਹੈ। ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨ ਦੇਣ ਨਾ ਅੰਤ, ਅੰਤ ਨ ਵੇਖਣ ਸੁਣਨ ਨਾ ਅੰਤ, ਅੰਤ ਨ ਜਾਪੇ ਕਿਆ ਮਨ ਮੰਤ।

ਕੇ ਜਿਸਨੂੰ ਬਖਸ਼ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰੇ ਅਮੁੱਲ ਵਪਾਰੀਏ ਅਮੁੱਲ ਭੰਡਾਰੇ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣੀ ਅਮੁੱਲ ਤੁਲ ਅਮੁੱਲ ਪਰਵਾਣੀ ਅਮੁੱਲ ਬਖਸ਼ੀਸ।

ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ। ਗਿਆਨ ਖੰਡ ਮੈਂ ਹੈ ਗਿਆਨ ਪ੍ਰਚੰਡ ਤਿੱਥੈ ਨਾਦ ਬਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਏ ਬਹੁ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ
1: ਸਹਿਜ ਸੇਤੀ ਮਨ ਵਜੀਆਂ ਵਧਾਈਆ। ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣ ਆਈਆ। ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੁ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭ ਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਬਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੂ। ਸਾਚਾ ਨਾਮ ਮੇਰਾ ਆਧਾਰੂ, ਬਾਜੇ ਪੰਚ ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬਿਟੋ, ਜਿਸ ਦੀਆਂ ਇਹ ਵਡਿਆਈਆ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਬਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਬਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਬਾਜੇ। ਸਾਚੀ ਲਿਵੈ ਬਿਨ ਦਹਿ ਨਿਮਾਣੀ, ਦਹਿ ਨਿਮਾਣੀ ਲਿਵੈ ਬਾਜੋ। ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਵਾਰੀਆ। ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੇ ਤਾਂ ਸੋ ਜਨ ਦੇਹ ਜਿਸਨੂੰ, ਹੋਰ ਕਿਆ ਕਰੇ ਵੇਚਾਰਿਆ। ਇੱਕ ਭਰਮ ਭੁੱਲੇ ਫਿਰੇ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦ

ਸਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵ ਹੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ ਤਾਨ ਮਾਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੇ ਬਿੱਠੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੁਝੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਚੁਗੋ ਜੁਗ ਨਰਾਲੀ ਜਿਉ ਤੂੰ ਚਲਾਹੇ ਤਿਵ ਚੱਲੇ ਸੁਆਮੀ ਹੋਰ ਕਿਹਾ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੇ ਚੱਲੇ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹੇ ਜਿਸਨੋ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੇ ਚਲਾਵਹੇ ਇਹੋ ਸੋਹਿਲਾ ਸਬਦੋ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੇ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੀਓ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਸੋ ਰਹੋ ਚਿੱਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਬ ਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਨ ਮਨੋ ਵਿਸਾਰਿਆ ਬੇਦਾ ਮਹਿ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾ ਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨ ਅਬਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਵੇ।
सिख सतगुरु के प्यारे हो, गावो सच्ची बाणी, बाणी त गावो गुरु केरी, बाणिया सिर बाणी, जिनको नदर कर्म होवे हिरदे तिना समाणी, पीवो अमृत सदा रहो हर रंग, जप्यो सारग पाणी, कह नानक सदा गावो एह सच्ची बाणी। सतगुरु बिना होर कच्ची है बाणी, बाणी त कच्ची सतगुरु बाजो, होर कच्ची बाणी, कह दे कच्चे सुन दे कच्चे, कच्ची आख बखाणी, हार हार नित करे रसना, कहया कछु न जानी, चित जिन का हिर लया माया, बोलन पए रवाणी, कह नानक सतगुरु बाजो होर कच्ची बाणी। गुर का शब्द रतन है, हीरे जित जड़ाओ, शब्द रतन जित मन लागा, एहो हुआ समाओ, शब्द सेती मन मिलिया, सचे लाया पाओ, आपे हीरा रतन आपे, जिसनो दे बुझाए, कह नानक शब्द रतन है, हीरा जित जड़ाओ, सिव सख्त आप उपाय क्या करता, आपे हुक्म बरताए, हुक्म बरताए आप वेख, गुरमुख किसे बुझाए, तोड़े बंधन होवे मुक्त, शब्द मन वसाए, गुरमुख जिसनो आप करे सो होवे, एक ससियो लिब लाए, कह नानक आप करता आपे हुक्म बुझाए, सिमरत शास्त्र पुन पाप विचार दे, तत्तै सार न जानी, तत्तै सार न जानी गुरु बाजो, तत्तै सार न जानी, तिही गुणी संसार भ्रम सुता, सुत्या रहन बिहानी, गुर कृपा ते से जन जागे, जिना हर मन वसिया, बोले अमृत बाणी, कह नानक सो तत् पाए, जिसनो आन दिन हर लिब लागे, जागत रहन बिहानी, माता के उदरम है प्रतिपाल करे, सो क्यों मनो विसारी है, मनो क्यों विसारिया ए वड़दाता, जे अगन में आहार पहुंचावे, उसनो के हो पहु न सकी, जिसनो अपनी लिब लावे, अपनी लिब आपे लाए, गुरमुख सदा संभालिय, कह नानक ए वड़दाता, सो क्यों मनो विसारी है, जैसी अगन उदरम है तैसी बाहर माया, माया अगन सब इको जेही, करते खेल रचाया, जात इस भाणा ता जम्या, परवार भला पाया, लिब छुड़की लगी त्रिसना माया, अमर बरताया, एह माया जित हर विसरै मोह उपजै, पाओ दूजा लाया, गुर कह नानक गुर प्रसादी, जिना लिब लागी तिन बिचे माया पाया, हर आप अमुलक है मुल न पाया जाए, मुल न पाया जाए किसे बिट हो, रहे लोक बिल लाए, ऐसा सतगुर जे मिलै तिसनो सिर सौपिया, बिचो आप जाए, जिसदा जियो तिस मिल रहे, हर वसै मन आए, हर आप अमुलक है भागत ना के नानका, जिन हर पल्लै पाए, हर रास मेरी मन बन जारा, हर रास मेरी मन बन जारा, सतगुर ते रास जानी, हर हर नित जप्यो जियो लाहा खट दिहाड़ी, एहो तन तिना मिलिया, जिन हर आपे पाणा, कह नानक हर रास मेरी मन हुआ बनजारा, ए रसना तू अनरस राच रही, तेरी प्यास न जाए, प्यास न जाए होरत कित, जिचर हर रस पल्लै ना पाए, हर रस पाए पल्लै पीए, हर रस बोहड़ न तिसना लागे आए, एहो हर रस करमी पाई है, सतगुर मिले जिस आए, कह नानक होर अनरस सब विसरे, जा हर वसै मन आए, ए शरीरा मेरिया हर तुम मैं जोत रखी, ता तू जग में आया, हर जोत रखी तुद विच, ता तू जग में आया, हर आपे माता आपे पिता, जिन जियो उपाय जगत दिखाया, गुर प्रसादी बुझिया, ता चलत हुआ चलत नदरी आया, कह नानक सृष्ट का मूल रचिया, जोत राखी ता तू जग में आया, मन चाओ भया प्रभ आगम सुनिया, हर मंगल गाओ सखी गृह मंदर बनिया, हर गाओ मंगल नित सखिए, सोग दुख ना व्यापए, गुर चरण लागे दिन सुभागे, अपना फिर जापए, अनहत बाणी गुर शब्द जानी, हर नाम हर रस भोगो, कह नानक प्रभ

ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡ ਕੀਤਾ ਦਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਥੜੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ

ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਦਰਕ ਸੇਵਕ ਪਰਿਵਾਰ, ਆਪ ਜੀ ਦੇ ਚਰਨ ਪ੍ਰਸੰਨ ਤੁਰਕੀ ਬਾਣ ਦੇ ਪ੍ਰਸੰਨੋ ਸੇਵਕ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ। ਆਪ ਜੀ ਨੇ ਮਹਾਨ ਬਖਸ਼ਾਂ ਕੀਤੀਆਂ ਹਨ, ਸੰਪੂਰਨਤਾ ਮੋਹੀਆਂ, ਕਿਰਪਾ ਕਰਨੀ ਸੰ ਪਰਿਵਾਰ ਨੂੰ ਆਪ ਦਾ ਚਰਨ ਪਰਸਦੇ ਹੋਏ, ਪਰਿਵਾਰ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਤੰਦਰੁਸਤੀਆਂ ਵਾਸਤੇ ਸਤਿਗੁਰ ਸੇਵਾ ਲਈ ਕਿਰਪਾ ਕਰਨੀ, ਪਰਿਵਾਰ ਦੇ ਸਿਰ 'ਤੇ ਮਿਹਰ ਪਿਰਤ ਰੱਖਣਾ, ਪਰਿਵਾਰ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਤੰਦਰੁਸਤੀਆਂ, ਦਾਤਾਂ ਬਖਸ਼ਿਸ਼ ਕਰਨੀਆਂ, ਅਸੀਸ 'ਤੇ ਮਿਹਰ ਪਿਰਤ ਰੱਖਣਾ, ਪਰਿਵਾਰ ਨੂੰ ਇਸ ਸੰਬੰਧ ਆਪ ਜੀ ਨੂੰ ਸੋਹਣੇ ਰੁਮਾਲੇ ਭੇਟ ਕਰਦੇ ਨੇ, ਅੰਗੀਕਾਰ ਕਰਨੇ, ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ, ਬਖਸ਼ਵਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ ਪ੍ਰਵਾਨ ਕਰਨੀ, ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ, ਚੜ੍ਹਦੀ ਗੱਲ ਦਾਤਾਂ ਬਖਸ਼ਣੀਆਂ, ਆਪ ਸਤਿਗੁਰੂ ਜੀ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਦੇਖ ਸਜ ਕੇ ਦਰ 'ਤੇ ਪ੍ਰਵਾਨ ਪ੍ਰਵਾਨ ਪ੍ਰਸ਼ਾਦ ਵਰਤਾਉਣ ਦੀ ਆਗਿਆ, ਬਖਸ਼ੋ ਸ੍ਰੀ ਅਖੰਡ ਪਾਠ ਸਾਹਿਬ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ, ਗੁਰਮ ਸਾਰ ਪ੍ਰਵਾਨ ਕਰਦਿਆਂ, ਬਖਸ਼ੋ ਲਾਈ ਸ੍ਰੀ ਮੁਖਬਾਗ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਖਦਾਤਾ ਭੈ ਪੰਜਨੋ ਤਿਸ ਆਗੇ ਕਰੇ ਅਰਦਾਸ, ਮਿਹਰ ਕਰੇ ਜਿਸ ਮਿਹਰਬਾਨਤਾ ਕਾਰਜ ਆਵੈ ਰਾਸ। ਸੋ ਕਹੋ ਟਲ ਗੁਰ ਸੇਵੀਐ ਐਨ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ।

ਆਹੋ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਦਾ ਸੰਜੋਰ ਯਾ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰ ਆਇਓ ਸ਼ਰਨ ਦੀਨ ਦੁਖ ਭੰਜਨ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅਖੰਡ ਪਾਠ ਦੇ ਭੋਗ ਪਏ। ਆਓ ਹੁਣ ਬੇਨਤੀ ਕਰਾਂਗਾ ਪਰਿਵਾਰ ਨੂੰ, ਆਪਣਾ ਸਿਰ ਪੋਲਾ ਵਾ ਕੇ ਜੀ ਵਾਹਿ

ਵਾਹਿਗੁਰੂ ਜੀ ਕਵੇ ਵਾਚ ਬੇਨਤੀ ਚੌਪਈ ਹਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਚਿਤਕੀ ਇੱਛਾ ਤਵ ਚਰਨ ਮਾਰੇ ਹਮਾਰਾ ਆਪਣਾ ਜਾਨ ਕਰੋ ਪਤਪਾਰਾ ਹਮਰੇ ਦੁਸਵੇ ਤੁਮ ਗਾਵੋ ਆਪਾ ਦੇ ਮੋਹ ਬਚਾਓ ਸੁਖੀ ਵਸੇ ਮੋਰੋ ਪਰਿਵਾਰਾ ਸੇਖ ਸਿੱਖ ਸਵੇ ਕਰਤਾਰਾ ਮੋਰ ਸ਼ਾਨ ਕਰਦੇ ਕਰੀਏ ਸਭ ਬਹਿਰਨ ਕੋ ਆਸ ਕਰੀਏ ਪੂਰਨ ਹੋਏ ਹਮਾਰੀ ਆਸਾ ਤੁਰ ਪੈ ਕੀ ਰੇ ਪਿਆਸਾ ਤੇ ਮੈਂ ਛਾੜ ਕੋਈ ਆਪਣਾ ਧਿਆਉਂ ਜੋ ਬਚਾਓ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਆ ਚੁਣ ਚੁਣ ਸਤਰ ਮਾਰੇ ਮਾਰੀਆ ਭਾਤ ਦੇ ਮੁਝੇ ਵਰੀਏ ਮਨ ਕਾਲ ਕਾ ਤਰਾਸ ਨੂੰ ਵਰੀਏ ਹੂ ਜੋ ਸਦਾ ਹਮਾਰੇ ਪੱਚਾ ਸ੍ਰੀਏ ਤੁਝੋ ਕਰੇ ਰੱਛਾ ਰਾਖ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਕੇ ਹੰਤਾ ਤੁਮ ਹੋ ਪੁਰੀ ਚਿਤਰ ਸਕੰਤਾ ਕਾਲ ਪਾਏ ਬ੍ਰਹਮਾ ਧਰਾ ਕਾਲ ਪਾਏ ਸਿਵਜੋ ਧਰਾ ਕਾਲ ਪਾਏ ਕਰੋ ਸਿੰਨ ਪ੍ਰਕਾਸ਼ਾ ਸਰਲ ਕਾਲ ਕਾ ਕੀ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਏ ਮਾਰਾ ਜਵਨ ਕਾਲ ਸਭ ਜਗਤ ਮਨਾਇਓ ਦੇਵ ਦੈਤ ਜਸ਼ਨ ਭਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੋ ਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਵਗੁੰਦ ਸੁਖ ਦੀਓ ਸਤਰਨ ਕੋ ਪਲਮੋਦ ਕੀਓ ਕਟਕੜ ਕੇ ਅੰਤਰ ਕੀ ਜਾਂਤ ਭਲੇ ਮੇਰੇ ਕੀ ਪੀਰ ਪਛਾਣ ਚਿੱਟੀ ਤੇ ਕੁੰਚਰ ਸੁਰਲਾ ਸੁਪਰ ਕਿਰਪਾ ਦਿਸ਼ਕਰ ਫੁਰਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਣੇ ਘੜ ਘੜ ਕੇ ਪੜ ਪੜ ਕੀ ਜਾਣੇ ਜਬ ਮੁਦ ਕਰਖ ਕਰਾ ਕਰਤਾਰਾ ਪ੍ਰਜਾ ਤਰਤਾ ਦੇ ਅਪਾਰਾ ਜਬਾ ਕਰ ਕਰ ਤੋ ਕਬੂ ਤੁਮੇ ਮਿਲ ਦੇ ਤਰ ਸਭੂ ਜੇਤੇ ਬਦਨ ਸੇ ਸਭ ਤਾਰੇ ਆਪ ਆਪਣੀ ਮੂਜ ਚਾਰੇ ਤੁਮ ਸਭੀ ਤੇਰਾ ਤਿਰਾਲਮ ਜਾਣਤ ਵੇਦ ਭੇਦ ਆਰਾਲਮ ਨਿਰੰਕਾਰ ਨਿਰਵਕਾਰ ਨਿਲੰਬ ਆਦਿ ਨੀਲਾਨਾਥ ਸੰਭ ਤਾਕਾ ਮੂੜ ਚਾਰਦ ਭੇਦਾ ਜਾਕੋ ਭੇਵ ਨਾ ਪਾਵਤ ਭੇਦਾ ਤਾਕੋ ਕਰਪਾਨ ਮੰਤ ਮਾਂ ਮੂੜ ਕਛ ਭੇਦ ਨਾ ਜਾਂਤ ਮਾਂ ਦੇਵ ਕੋ ਕੈਸਾ ਸ਼ਿਵ ਨਿਰੰਕਾਰ ਕਾ ਚਿੰਤ ਨਾ ਪਿਵ ਆਪ ਆਪਣੀ ਬੁੱਧਾ ਜੇਤੀ ਬਣਨ ਭਿੰਨ ਭਿੰਨ ਤੁਰ ਤੇਤੀ ਤੁਮਰਾ ਲਖਨ ਜਾਵ ਸਾਰਾ ਕੇਵ ਜਾ ਪ੍ਰਸੰਨ ਸਾਰਾ ਏ ਕੈ ਰੂਪ ਨੂੰ ਉਸ ਰੂਪਾ ਰੰਗ ਭਿਵ ਰਾਵ ਕੇ ਭੂਪਾ ਅੰਡ ਜੇਰ ਸੇਰਿਜ ਕਿੰਨੀ ਤੁਝ ਖਾਨ ਬਹੁ ਰਜ ਦੀਨੀ ਕਮ ਫੂਲ ਰਾਜਾ ਬੈਠਾ ਕਮ ਸੁਨ ਪਿਓ ਸੰਕਰ ਕੈਟਾ ਸਗਰੀ ਸਿਰ ਦਿਖਾਏ ਚੰਬਵ ਅਜੁਗਾਰ ਸੁਰੂ ਸਵੰਭਵ ਆਪ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜੈ ਉਠ ਵਤ ਪਾਤਾ ਸਗਲ ਮਲੇਸ਼ ਕਰੋੜਨ ਘਾਤਾ ਜੇ ਤੂ ਤਾਂ ਸੁਣਨੀ ਪਰੇ ਤਿਨਕੇ ਦੁਸ਼ ਦੁਖ ਤੈ ਮਰੇ ਪੁਰਖ ਜਵਨ ਪਗ ਪਰੇ ਤਿਆਰੇ ਤਿਨਕੇ ਤੁਮ ਸੰਗਤ ਸਭ ਡਾਰੇ ਜੋ ਕਲ ਕੋ ਇੱਕ ਵਾਰ ਧਿਆਈਏ ਤਾਂ ਕਿ ਕਾਲ ਨਿਕਨੇ ਹੈ ਰੱਛਾ ਹੋਏ ਤਾਂ ਸ ਕਾਲਾ ਦੁਸ਼ਟ ਰਿਸ਼ਟ ਕਾਲਾ ਕਿਰਪਾ ਦਿਸ਼ਤਾ ਜਾਨ ਹਰਿਓ ਤਾਂ ਕੇ ਤਾਪ ਤਨ ਮੋਹਰਿਓ ਰੇ ਦਿਸੇ ਦੇ ਕਰਮ ਸਭ ਹੋਈ ਦੁਸ਼ਾ ਸ਼ਵੈ ਸਕਨ ਹੋਈ ਇੱਕ ਵਾਰ ਜਨ ਤੁਮ ਸਮਾਰਾ ਕਾਲ ਫਾਸਤੇ ਤਾਏ ਵਾਰਾ ਜਿਨ੍ਹਾਂ ਨਾਮ ਦਿਆ ਰੋ ਕਹਾ ਦਾਰ ਦੁਸ਼ ਦੋਗ ਤੇਰਾ ਕੜਕੇ ਤੁਮੇ ਸੁਣ ਤਿਆਰੀ ਆਪਾ ਦੇ ਲਿਓ ਬਾਰੀ ਸਰਵ ਠੋਰ ਮੋਹੋ ਸਾਈ ਦੁਸ਼ ਦੋਗ ਤੇ ਲਿਓ ਚਾਈ ਕਿਰਪਾ ਕਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲਵੇ ਸਗਲ ਦੇਖੋ ਵਰਤਾ ਦੋ ਕਿਨ ਕੋਸ਼ਾ ਕਰਤਾ ਸ੍ਰੀ ਤੁਜਾ ਭੈ ਦੇ ਅੱਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਵੰਸ਼ਿਤ ਫਲ ਪਾਵੇ ਸੋਈ ਦੁਖ ਨਾ ਦਿਸੇ ਵਿਆਪਤ ਕੋਈ ਡੈਲ ਸੁਨੇ ਗੁੰਗ ਜੋ ਜਾਇ ਸਰਸ ਨਾ ਪਾਵੇ ਸੁਨੇ ਮੂਰਚਿਤ ਲਾਇ ਚਤਰਤਾ ਆਵੇ ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹਿਮ ਹੋ ਜੋ ਜਾ ਕੇ ਇੱਕ ਵਾਰ ਚੌਪੀ ਕੋ ਕੇ ਚੌਪੀ ਸਮੀ ਸਤਰਾ ਸੁਧਾਰਾ ਸੋਈ ਐਮ ਪਾਏਗੇ ਜਬ ਤੇ ਤੁਮਰੇ ਤਬ ਦੇਖੋ ਆਖ ਤੇਰੇ ਨੀ ਆਨੇ ਰਾਮ ਰਹੀਮ ਪੁਰਾਨ ਕੁਰਾਨ ਕਹਿਮ ਅਤੇ ਗ੍ਰਮਾਨ ਸਿਮਰਤ ਸ਼ਾਸਤਰ ਵੇ ਸਵੇ ਵੋ ਭੇਤ ਕਹਿਮ ਏਕ ਨਾ ਜਾਣੇ ਹੋ ਸ੍ਰੀ ਅਸਪਾਨ ਕਿਰਪਾ ਤੁਮਰੀ ਕਰਮੈ ਨਾ ਕਹਿਓ ਸਭ ਤੇ ਵਖਾਨ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਆਏ ਸਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਕਰਨਾਉਂ ਨੇ ਦਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰਕੇ ਬੋਲੋ ਜੀ ਇਹਨਾਂ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਰ ਬਖਸ਼ਾਂ ਕੀਤੀਆਂ ਸੇਵਕ ਪਰਿਵਾਰ ਪਾਸੋਂ ਸ੍ਰੀ ਅਖੰਡ ਸਾਹਿਬ ਦੀ ਸੇਵਾ ਲਈ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਸੁਖਾਸਨ ਹੋਏ ਚਾਬੀ ਸਾਹਿਬ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਮਤ ਬਖਸ਼ਣੀ ਸਤਿਗੁਰੂ ਜੀ ਕਿਰਪਾ ਕਰੋ ਨਿੱਜ ਸਥਾਨ ਜਾਣ ਵਾਸਤੇ ਤਿਆਰੇ ਕੀਤੇ ਹਨ ਆਪ ਚੱਲਣ ਵਾਸਤੇ ਆਗਿਆ ਬਖਸ਼ੋ ਰਸਤੇ ਬਾਅਦ ਘਾਟ ਸਹੀ ਹੋਣਾ ਸਹੀ ਪਿਆਰੇ ਮੇਲ ਜਨਾਬ

ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ ਇੱਕ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ। ਮੈਂ ਜਿਹੜੇ ਵੀ ਪਰਿਵਾਰ ਨੇ ਗੁਰੂ ਸਾਹਿਬ ਦੀ ਸੇਵਾ ਲਈ ਆ, ਉਸ ਦਾ ਧੰਨਵਾਦ ਕਰਦਾ, ਅਤੇ ਦਾਰਾਈ ਸੰਗਤ ਦੀ ਜੋ ਮਹਾਰਾਜ ਹਾਜ਼ਰੀ ਪ੍ਰਵਾਨ ਕਰਨ, ਅਤੇ ਅੱਜ ਦਾ ਜੋ ਵਿਸ਼ੇਸ਼ ਦੀਵਾਨ ਹੈ, ਕੱਲ੍ਹ ਰੋਜ਼ ਜੋ ਨਿਕਲ ਕੇ ਗਿਆ ਹੈ, ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀ, ਅੱਜ ਉਸ ਸੰਬੰਧ ਵਿੱਚ ਦੀਵਾਨ ਸਜਣਗੇ, ਅਤੇ ਜੋ ਬੁੱਧਵਾਰ 29 ਅਪ੍ਰੈਲ ਨੂੰ ਖਾਲਿਸਤਾਨ ਐਲਾਨਨਾਮਾ ਜੋ ਪੰਥਕ ਕਮੇਟੀ ਵੱਲੋਂ ਐਲਾਨ ਕੀਤਾ ਸੀ, ਉਸ ਦੇ ਸੰਬੰਧ ਵਿੱਚ ਵੀ ਅੱਜ ਦੀਵਾਨ ਸਜਣਗੇ, ਬੁਲਾਰੇ ਭਾਗ ਲੈਣਗੇ। ਅਤੇ ਨਾਲ ਹੀ ਮੈਂ ਬੇਨਤੀ ਕਰਦਾ, ਧੰਨ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਸ਼ਹਾਦਤ ਅਤੇ 1984 ਦੇ ਜੂਨ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ

ਜੋ ਹਰੇਕ ਸਾਲ ਦੀ ਤਰ੍ਹਾਂ ਸਾਨ ਫਰਾਂਸਿਸਕੋ ਵਿਖੇ ਇੱਕ ਨਗਰ ਕੀਰਤਨ ਨਿਕਾਲਿਆ ਜਾਂਦਾ ਸ਼ਨਿਚਰਵਾਰ ਵਾਲਾ ਦਿਨ ਆਉਂਦਾ ਹੈ ਜੋ ਪ੍ਰਬੰਧਕਾਂ ਨੇ ਸਾਰਾ ਗੁਰਦੁਆਰਿਆਂ ਨੇ ਜਿਹੜੀਆਂ ਸੰਸਥਾਵਾਂ ਜਥੇਬੰਦੀਆਂ ਨੇ ਰਲ ਕੇ ਉਹ 6 ਜੂਨ ਨੂੰ ਨਗਰ ਕੀਰਤਨ ਜੋ ਆਯੋਜਿਤ ਕੀਤਾ ਹੈ। ਬੇਨਤੀ ਹੈ ਕਿ ਸਾਰੇ ਆਪਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜੋ ਜੂਨ ਦੇ 84 ਦੇ ਘੱਲੂਘਾਰੇ ਦੇ ਸ਼ਹੀਦ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਉੱਥੇ ਚੱਲ ਕੇ ਜੁੜ ਕੇ ਅਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ ਅਤੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇਹ ਮੇਰੀ ਬੇਨਤੀ ਹੈ। ਆਓ ਹੁਣ ਖਾਲਸਾ ਸਕੂਲ ਫਰੀ ਮਾਉਂਟ ਦੇ ਬੱਚੇ ਜੋ ਉਹ ਆਪ ਸੰਗਤਾਂ ਨੂੰ ਕੀਰਤਨ ਨਾਲ ਜੋੜਨਗੇ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਨ ਐਤਵਾਰ ਦੇ ਸਵੇਰ ਵੇਲੇ ਦੇ ਦੀਵਾਨਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰ ਰਹੇ ਸਨ ਖਾਲਸਾ ਸਕੂਲ ਫਰੀ ਮੁੜ ਦੇ ਬੱਚੇ। ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਅੱਜ ਦੇ ਵਿਸ਼ੇਸ਼ ਦਿਹਾੜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਖਾਲਿਸਤਾਨ ਐਲਾਨ ਦਿਵਸ ਦੀ ਜੋ 40ਵੀਂ ਵਰ੍ਹੇਗੰਢ ਆਪਾਂ ਪਿਛਲੇ ਰੋਜ਼ ਮਨਾ ਕੇ ਹਟੇ ਹਾਂ, ਉਹਨਾਂ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਚੱਲ ਰਹੇ ਹਨ ਜਿਨ੍ਹਾਂ ਦੇ ਸੰਬੰਧ ਵਿੱਚ ਬਾਹਰ ਬੱਚਿਆਂ ਵੱਲੋਂ ਗੱਤਕਾ ਵੀ ਕੀਤਾ ਜਾਵੇਗਾ। ਇਸੇ ਤਰ੍ਹਾਂ ਹੀ ਜੋ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਥੋੜ੍ਹੀ ਜਿਹੀ ਜਾਣਕਾਰੀ, ਪੰਥ ਦੇ ਮਹਾਨ ਵਿਦਵਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਸਾਡੇ ਪਾਸ 18 ਮਈ ਤੋਂ ਲੈ ਕੇ 22 ਮਈ ਤੱਕ ਆ ਰਹੇ ਨੇ। ਇਸੇ ਤਰ੍ਹਾਂ ਹੀ ਜੋ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਆਪਾਂ ਸਨ ਫਰਾਂਸਿਸਕੋ ਦੀ ਧਰਤੀ 'ਤੇ ਸਾਲਾਨਾ ਨਗਰ ਕੀਰਤਨ ਕਰਦੇ ਹਾਂ, ਉਹ ਇਸ ਵਾਰ 6 ਜੂਨ ਨੂੰ ਹੋਣ ਜਾ ਰਿਹਾ ਹੈ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਹਾਜ਼ਰੀ ਭਰੋ। ਨਾਲ ਹੀ ਇੱਕ ਹੋਰ ਬੇਨਤੀ ਕਰਾਂ, ਪਿਛਲੇ ਰੋਜ਼ ਵੀ ਆਪਾਂ ਬੇਨਤੀ ਕੀਤੀ ਸੀ ਕਿ ਜਦੋਂ ਆਪ ਇੱਥੇ ਆਉਂਦੇ ਹੋ ਤਾਂ ਆਪਣੇ ਰੈੱਡ ਜ਼ੋਨ ਦੇ ਵਿੱਚ ਗੱਡੀਆਂ ਪਾਰਕ ਨਾ ਕਰੋ ਕਿਉਂਕਿ ਸਾਨੂੰ ਸਿਟੀ ਵੱਲੋਂ ਬੜੀਆਂ ਵਾਇਲੇਸ਼ਨਸ ਆ ਰਹੀਆਂ ਨੇ ਕਿਉਂਕਿ ਕੰਸਟਰਕਸ਼ਨ ਦੇ ਕੰਮ ਚੱਲ ਰਹੇ ਨੇ। ਕਿਸੇ ਵੀ ਵੀਰ ਭਾਈ ਦਾ ਰੈੱਡ ਜ਼ੋਨ ਦੇ ਵਿੱਚ ਕੋਈ ਵੀ ਵਹੀਕਲ ਪਾਰਕ ਨਾ ਕੀਤਾ ਹੋਵੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀਏ ਭਾਈ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੇ ਜੱਥੇ ਪਾਸੋਂ 11:40 ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਸੇਵਾ ਪ੍ਰਵਾਨ ਕਰ ਰਹੇ ਜੀ, ਕੀਰਤਨ ਕਰਦੇ ਹਾਂ, ਪਰਲਾ ਦੀ ਮਾਫ਼ੀ ਬਖਸ਼ਣੀ ਆਪ ਸਭ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਆਓ ਅਗਲਾ ਪ੍ਰੋਗਰਾਮ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਦੀਨ ਦੁਨੀਆਂ ਦੇ ਵਾਲੀ, ਜਬਰ ਤਖ਼ਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦਰਬਾਰ ਦੀਆਂ ਹਾਜ਼ਰੀਆਂ ਭਾਰੇ ਗੁਰੂ ਖਾਲਸਾ ਜੀ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਸ਼ੇਸ਼ ਸਮਾਗਮ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ, ਨਾਲ ਹੀ ਜੋ ਖਾਲਿਸਤਾਨ ਐਲਾਨ ਦਿਵਸ ਦੀ 40ਵੀਂ ਵਰ੍ਹੇਗੰਢ ਆਪਾਂ ਮਨਾ ਕੇ ਪਿਛਲੇ ਦਿਨ ਹਟੇ ਹਾਂ, ਉਹਨਾਂ ਦੇ ਸੰਬੰਧ ਵਿੱਚ ਇਹ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ, ਜਿਸ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਜੱਥਾ, ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਮਤ ਵਿਚਾਰਾਂ ਰਾਹੀਂ ਨਿਹਾਲ ਕਰਨਗੇ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਜਗਜੀਤ ਸਿੰਘ ਜੀ ਨਲਵੀ। ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਸ਼ੇਸ਼ ਜਾਣਕਾਰੀ, ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਸਾਡੇ ਪਾਸ 18 ਮਈ ਤੋਂ ਲੈ ਕੇ 22 ਮਈ ਤੱਕ ਹਾਜ਼ਰੀ ਭਰਨਗੇ। ਸੋ ਸਭ ਨੂੰ ਨਿਮਰਤਾ ਸਾਹਿਬ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੀ ਸ਼ਮੂਲੀਅਤ ਵੱਧ ਤੋਂ ਵੱਧ ਦੇਵੋ। ਨਾਲ ਹੀ ਜੋ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ 84 ਦੇ ਸ਼ਹੀਦਾਂ ਨੂੰ ਸਮਰਪਿਤ ਸਨ ਫਰਾਂਸਿਸਕੋ ਦੀ ਧਰਤੀ 'ਤੇ ਸਾਲਾਨਾ ਨਗਰ ਕੀਰਤਨ ਕੀਤਾ ਜਾਂਦਾ ਹੈ, ਇਸ ਵਾਰ 6 ਜੂਨ ਨੂੰ ਹੋਣ ਜਾ ਰਿਹਾ ਹੈ। ਸੋ ਆਪ ਸਭ ਨੂੰ ਨਿਮਰਤਾ ਸਾਹਿਬ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਸਮੂਹ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ ਜ਼ਰੂਰ ਪਹੁੰਚਣਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਨਾਲ ਹੀ ਇੱਕ ਸੱਚ ਹੋਰ ਬੇਨਤੀ, ਜੋ ਗੱਤਕੇ ਦੀਆਂ ਟੀਮਾਂ 6 ਦੇ ਕਰੀਬ ਟੀਮਾਂ ਸਾਡੀਆਂ ਰਿਵਰ ਸਾਈਡ ਗਈਆਂ ਸੀ, ਜਿਨ੍ਹਾਂ ਨੇ 6ਾਂ ਦੇ ਵਿੱਚੋਂ 6ਾਂ ਨੇ ਹੀ ਪਾਰਟੀਸਪੇਟ ਕਰਕੇ ਉੱਥੋਂ ਕੱਲ 40 ਦੇ ਕਰੀਬ ਟੀਮਾਂ ਸੀ, ਜਿਨ੍ਹਾਂ ਵਿੱਚੋਂ ਸਾਡੀਆਂ ਟੀਮਾਂ ਦੀਆਂ 6ਾਂ ਦੀਆਂ 6ਾਂ ਦੀ ਪੁਜੀਸ਼ਨ ਆਈ, ਕੋਈ ਫਸਟ, ਸੈਕਿੰਡ, ਥਰਡ। ਉਸੇ ਸੰਬੰਧ ਵਿੱਚ ਗੱਤਕੇ ਦੇ ਬੱਚਿਆਂ ਵੱਲੋਂ ਆਉਣ ਵਾਲੇ ਹਫ਼ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਰੱਖੇ ਜਾ ਰਹੇ ਹਨ, ਜਿਸ ਵਿੱਚ ਬੱਚੇ ਆਪ ਪਾਠ ਕਰਨਗੇ। ਸੋ ਸਮੂਹ ਸਾਰੇ ਪਰਿਵਾਰਾਂ ਨੂੰ ਬੇਨਤੀ ਹੈ ਕਿ ਆਪ ਬੱਚਿਆਂ ਨੂੰ ਉਤਸ਼ਾਹ ਕਰਨ ਲਈ ਇਹਨਾਂ ਪ੍ਰੋਗਰਾਮਾਂ ਵਿੱਚ ਜ਼ਰੂਰ ਹਾਜ਼ਰੀ ਲਵਾਉਣੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਕਥਾਵਾਚਕ ਭਾਈ ਜਗਜੀਤ ਸਿੰਘ ਜੀ ਨਲਵੀ ਪਾਸੋਂ 12:30 ਵਜੇ ਤੱਕ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: जुग हो जुग अटल जबर शतर तख्त दे मालक बाणी के बोहित मेरा दे दाते बख्श शांडी पंडार वालिये कुल आलम राजान राज पानान पान देवान देव उपमा महान तन तन तन सतगुरु श्री गुरु ग्रंथ साहिब पातशाह जी महाराज दी पावन पवित्र मुकद्दस गोद अंदर हाजरीन होए बैठे गुरु सवारे सत्संगी जनों वडभागे हां महाराज सचे पातशाह ने यह सतसंग दियां घड़ियां बख्शिश कीतियां गुरु दरबार दे हजूरी कीर्तनी है बहुत ही सत्कारयोग भाई साहब भाई गुरप्रीत सिंह तिन्हां दे समुचे रागी जत्थे पासों गुरु अर्जन साहब की उपमा दे विच मेरे दाते दा प्रकाश पुरब मनाउंदिआं होइआं जो बचन हजूर दे प्रथाए गुरु ग्रंथ साहब दे विच बख्शिश कीते गए कीर्तन रूप दे विच आप संगत नाल सांझ पा रहे सन ये हफ्ता सिख जगत दे विच विलखण थां रखदा है ते करीब सारा हफ्ता ही आपां जिथे खालिस्तान डैकलारेशन डे दे उत्ते पंथक विचारां दी सांझ पाई उत्थे ही लगातार गुरु अर्जन साहब दी उपमा दे विच ते कौमी नायक सरदार हरी सिंह नलवे होरां नूं याद करदिआं होइआं उन्हां दी बहादरी दे सोहले गायन कीते एक बार फिर आप सारिया संगतां नूं गुरु दरबार वालों मेरे साहिब मेरे दाते दे प्रकाश पुरब दियां लख लख मुबारकां वधाइयां बड़े प्यारे बचन ने भाई गुरदास जी होरां दे कुरबानी तिन्ना गुरसिखां पाए भगत गुरपुरब करन दे मैं सदके कुरबान बलिहार हाँ हजूर ने बचन आखे बाबाणियां कहानियां पुत सपुत करें बंदे दे ज्ञान दी बंदे दी समझ दी सीमा है गुरु असीम गुरु डाडा जो बख्शिशां इस संसार दे उते गुरु अर्जन साहब पातशाह जी महाराज ने कीतियां अज तक संसार हैरान है सुखमणि साहब वर्गी बाणी संसार दी झोली विच पाण वाले शांति दे पुंज गुरु ग्रंथ साहब वर्गा ग्रंथ संसार दे सपुरद करन वाले गुरु अर्जन साहब पातशाह जी महाराज चार दरवाजे खोल के इको रस्ते तो समुची कायनात समुची खलकत नूं जीओ आया कहण वास्ते हरी के मंदर वर्गा अस्थान संसार दी झोली विच पा के बाबे बुढ़े वर्गा मुख ग्रंथी जिस नूं आपां पहला सिखां दा ग्रंथी ग्रंथी मतलब जड़ा ग्रंथ दी संभाल करता महाराज गुरु अर्जन साहब ने कौम दी झोली विच पाया भाई संतोख सिंह होरां ने जड़े अल्फाज लिखे ने बुढ़ा साहिब खोलो ग्रंथ लेहो आवाजा सुने सब पंथ ते बाबा बुढ़ा जी की उचारण करते ने सूही महला पंजवां संतां के कारज आप खलोया हर काम करावन आया राम धरत सुहावी ताल सुहावा विच अमृत जल छाया राम सिद्धांत की कसवटी दे उत्ते मेरे दाते ने किड्डी दृढ़ता दे नाल पैरा दिता महाराज गुरु अर्जन साहब की तस्वीर जिस रूप दे विच साडे मनां दे विच वसी होती है। दो आनंद कारज सिख जगत दे विच अहम थां रखदे ने। महाराज सच्चे पातशाह गुरु नानक साहब ने जदों आनंद कारज करवाया, इतिहासकारां ने अल्फाज वरते ने कि प्रचलित ली तो हट के सच्चे पातशाह जी महाराज ने मूल मंत्र पीड़े दे उत्ते रखे है, उहदियां परकरमां कीतियां ने, लावां लईयां ने, वक्खो वक्खरे इलाके दे वक्खरो वक्खरे थावां दे रीति रिवाज वक्खरे ने। जड़ा नौजवान आनंद कारज करवाण वास्ते आया है वह फिजिकली फिट है, क्योंकि अनफिट बंदा घोड़े की सवारी नहीं कर सकता। जे सवारी कर सकता है तो जिस नगर दे विच हजूर आनंद कारज वास्ते गए उत्थे मर्यादा सी कि जड़ा नौजवान ब्याहन वास्ते आया वह घोड़े ते बह के किला पुटेगा। नगर वालों साजिश की गई चलाकी दे नाल, जिहड़ा किला गुरु अर्जन साहब पातशाह जी महाराज ने पटना सी वह धरती दे विच गड़िया नहीं सी, सगों दरखत नूं जड़ा समेत थले गड़िया रहन दिता ते उत्तों दरखत काट दिता ते आखिया इहनूं पुटना। इहदे च कोई शक नहीं, जिन्नी देर तक ग्रंथ मुकम्मल नहीं होया गुरु पंथ ने सावी जंग नहीं लड़ी। जे गुरु अंगद साहब दे कोल हां सच ज्यों दा त्यों रहा। कई वारी संगत यह सवाल करती है भी भाई साहब जड़ा अजोका सिस्टम आ फोन साढ़े हाथ के विच है, ये ते तुसी व्यंग बड़ा कर दे। ते मैं जड़ी गल तुहानू रियलाइज करवाना चाहना उहदे वल ध्यान दे आ जे। जड़े मुल्क अस्टैबलिश ने संसार दे विच जदों नकलचियां दे सामने उन्हां दा झंडा आउंदा है वह मोढ़ियां ते रख ते जदों कौम की आवाज की बात आती है फिर उन्हां दी हालत वेख लो की ये साढ़े नायक साढ़े हीरो जे आपां उन्हां नूं सैलीब्रेट नहीं करांगे। भाई हरजिंदर सिंह जिंदे नूं, भाई सुखदेव सिंह सुखे नूं जे असीं सैलीब्रेट नहीं करांगे, संत बाबा जरनैल सिंह भिंडरां वालियां नूं, जरनल छबेग सिंह नूं, बाबा थारा सिंह नूं, ते भाई फिर उन्हां नायकां दे नाल साड़ी कुताही होगी। ये बिल्कुल हकीकत है। जिन्हां कौमां दे मुल्क ने उन्हां दे प्रति नकलचियां दा वर्तारा होर तरह है, ते जड़े अजे इस स्ट्रगल दे विच ने उन्हां दे प्रति व्यवहार होर तरह। जिन्हां लकबां दे नाल अज संसार सानू चेते करदा है साडे नायकां नूं, गुरु प्यारी साध संगत बस ये चेते रखिया जे जिस दिन खालिस्तान ऐलाननामे की बात जग जाहर हो गई तो सारे संसार का नजरिया उन्हां नायकां दे प्रति तब्दील हो जाएगा, बदल जाएगा। फिर बेनती करा जड़ी तस्वीर सिख मना दे विच गुरु अर्जन साहब की पई हुई है, महाराज गुरु ग्रंथ साहब ने वार वार दुनिया नूं इह गल समझाई है। शब्द आप जी की सुरत विच करिया जी कृपा जां को हर रंग लागो इस युग में। महाराज तुसीं उहनूं की कहिंदे हो? हजूर कहन लगे असल दे विच सूरमा बहादुर ओह है, गुरु खालसा पंथ नूं कंड विखाण वाला, मजलूम दे नाल ना खलाउण वाला, जो मर्जी संसार दे विच होवे सिख नौजवानी का सिख मनोदशा का नायक नहीं अपवा सकता, नायक नहीं हो सकता। फिर बेनती करा जिस वेले गुरु अर्जन साहब पातशाह जी महाराज घोड़े ते असवार हुए ने आनंद कारज तो पहला वह परख देन वास्ते ध्यान दे आज बेनती वाले, महाराज सचे पातशाह घोड़ा दड़ा के लिया ने
1: ਨੇਜਾ ਉਸ ਜਿਹੜਾ ਜਿਹੜਾ ਕਿੱਲਾ ਜੜਾਂ ਸਮੇਤ ਗੱਡਿਆ ਹੋਇਆ ਸੀ, ਜਿਸ ਵੇਲੇ ਗੁਰੂ ਅਰਜਨ ਸਾਹਿਬ ਨੇ ਜੜਾਂ ਸਮੇਤ ਉਸ ਕਿੱਲੇ ਨੂੰ ਕੁੱਟਿਆ ਤੇ ਵੇਖਣ ਵਾਲਿਆਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਇਹ ਪਵਿੱਤਰ ਬੋਲ, ਗਗਨ ਦਾ ਮਾਮਾ ਬਾਜਿਓ ਪਰਿਓ ਨਿਸ਼ਾਨੇ ਕਹਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਮਹਾਰਾਜ ਗੁਰੂ ਨਾਨਕ ਸਾਹਿਬ ਕੰਧ ਦੇ ਕੋਲ ਬੈਠੇ ਨੇ ਤੇ ਬੜੀ ਸਕੀਮ ਘੜੀ ਗਈ ਇਹਨੂੰ ਧੱਕਾ ਮਾਰੇ। ਇਹ ਨਹੀਂ ਪਤਾ ਜਿਹੜਾ ਗੁਰੂ ਕਿਰਪਾ ਗੁਰੂ ਬਖਸ਼ਿਸ਼ ਦਾ ਪਾਤਰ ਬਣ ਜਾਏ ਉਹ ਤੇ ਸਦੀਆਂ ਤੱਕ ਹੀ ਜਿਉਂਦਾ ਤਿਉਂ ਖਲੋਤਾ ਰਹਿੰਦਾ ਤੇ ਅੱਜ ਵੀ ਉਹ ਕੰਧ ਸ਼ੋਭਨੀਕ ਹੈ, ਸੰਗਤਾਂ ਉਹਦੇ ਦਰਸ਼ਨ ਕਰਦੀਆਂ ਨੇ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਉਹਦੇ ਵੱਲ ਧਿਆਨ ਦਿਆ ਜੇ, ਜਿਸ ਵੇਲੇ ਜੜੋਂ ਸਮੇਤ ਉਹ ਕਿੱਲਾ ਪੱਟਿਆ ਗਿਆ ਤੇ ਜਿਹੜੀ ਧਿਰ ਨੇ ਉਸ ਦਰਖਤ ਨੂੰ ਛਾਂਗਿਆ ਸੀ ਉਹਨਾਂ ਦੇ ਅੰਦਰ ਦੀ ਹਾਲਤ ਭਾਈ ਕੀ ਹੋ ਗਈ। ਮਹਾਰਾਜ ਗੁਰੂ ਅਰਜਨ ਸਾਹਿਬ ਰੱਬੀ ਰੰਗ ਦੇ ਵਿੱਚ ਰੰਗੇ ਹੋ ਗਏ ਤੇ ਕੌਮ ਨੇ ਇਹ ਨਿਸ਼ਚਾ ਕੀਤਾ ਪੂਰੀ ਵਿਉਂਤਬੰਦੀ ਦੇ ਅਨੁਸਾਰ, ਖਾਸ ਤੌਰ ਦੇ ਉੱਤੇ ਗੁਰੂ ਅਰਜਨ ਸਾਹਿਬ ਦੁਆਰਾ 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਿਆਂ ਹੋਇਆਂ ਜਿਸ ਵੇਲੇ ਸੰਸਾਰ ਨੂੰ ਇਹ ਸੁਨੇਹਾ ਦਿੱਤਾ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ। ਗੁਰਸਿੱਖੀ ਦੀ ਇਹ ਜਿਹੜੀ ਚੜ੍ਹਤ ਹੈ ਸੰਸਾਰ ਦੇ ਵਿੱਚ, ਜਿੰਨੀ ਦੇਰ ਤੱਕ ਤੁਝ ਕੇ ਜਹਾਂਗੀਰੀ ਸਾਹਮਣੇ ਨਹੀਂ ਸੀ ਆਈ ਉਦੋਂ ਓਨੀ ਦੇਰ ਤੱਕ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੀ ਵਿਆਖਿਆ ਦੇ ਕਾਰਨ ਵੱਖੋ ਵੱਖਰੇ ਸੰਸਾਰ ਦੇ ਵਿੱਚ ਪ੍ਰਗਟ ਕੀਤੇ ਗਏ। ਪਰ ਜਿਸ ਵੇਲੇ ਜਹਾਂਗੀਰ ਨੇ ਆਪਣੀ ਬਾਇਓਗ੍ਰਾਫੀ ਜਗ ਜ਼ਾਹਰ ਕੀਤੀ ਤੇ ਕੌਮ ਦੇ ਹੱਥਾਂ ਵਿੱਚ ਆਈ ਤੇ ਜਿੱਥੇ ਸਮੁੱਚਾ ਗੁਰੂ ਪੰਥ ਸਿਰਫ ਚੰਦੂ ਨੂੰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਕਾਰਨ ਮੰਨਦਾ ਰਿਹਾ, ਉਸ ਨੂੰ ਸਮਝ ਪਈ ਕਿ ਇਸ ਹਕੂਮਤ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਘਰ ਦੀ ਚੜ੍ਹਦੀ ਕਲਾ। ਧਿਆਨ ਦਿਆ ਜੀ ਮੇਰੀ ਬੇਨਤੀ ਵੱਲ, ਪਿਛਲੇ ਕਰੀਬ 3 ਸਾਲਾਂ ਤੋਂ ਜਿਵੇਂ 5 ਆਈਜ਼ ਸਿੱਖ ਕੌਮ ਦੇ ਨਾਲ ਖਲੋਤੀ, ਸਿੱਖਾਂ ਦੇ ਸੰਦਰਭ ਦੇ ਵਿੱਚ ਲਿਖਿਆ ਗਾਇਆ ਬੋਲਿਆ ਗਿਆ, ਉਸ ਤੋਂ ਜਗ ਜ਼ਾਹਰ ਹੈ ਕਿ ਜਿਸ ਸਰਬੱਤ ਦੇ ਭਲੇ ਦੀ ਗੱਲ ਕੌਮ ਗੁਰਦੁਆਰਾ ਸਾਹਿਬਾਨ ਦੇ ਵਿੱਚ ਕਰਦੀ ਰਹੀ ਹੈ, ਕੋਵਿਡ-19 ਦੇ ਵੇਲੇ ਜਿਸ ਸਰਬੱਤ ਦੇ ਭਲੇ ਨੂੰ ਲੈ ਕੇ ਕੌਮ ਸੰਸਾਰ ਦੇ ਵਿੱਚ ਗਈ ਹੈ, ਭਾਈ ਦੁਨੀਆਂ ਦਾ ਕੋਈ ਕੋਣਾ ਕੋਈ ਹਿੱਸਾ ਖਾਲੀ ਨਹੀਂ ਜਿਹੜਾ ਇਸ ਸੁਨੇਹੇ ਤੋਂ ਵਿਰਵਾ ਰਹਿ ਗਿਆ, ਵਾਂਝਾ ਰਹਿ ਗਿਆ। ਤੇ ਧਰਮਾਂ ਦੇ ਜਿੰਨੇ ਵੱਡੇ ਵਿਗਿਆਨੀ ਨੇ ਉਹ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟ ਕਰਦੇ ਨੇ ਕਿ ਸਮੁੱਚੀ ਖਲਕਤ ਨੂੰ ਇੱਕ ਥਾਂ ਦੇ ਉੱਤੇ ਬੰਨ੍ਹ ਕੇ ਜੋੜ ਕੇ ਅਗਰ ਕੋਈ ਗ੍ਰੰਥ ਰੱਖ ਸਕਦਾ ਹੈ ਇਹ ਕਰਾਮਾਤ ਕੇਵਲ ਤੇ ਕੇਵਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਹੋਰ ਕਿਸੇ ਦੇ ਕੋਲ ਨਹੀਂ। ਤੇ ਅਸੀਂ ਖੁਸ਼ਕਿਸਮਤ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਿਜਦਾ ਕਰਦੇ ਹਾਂ, ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਇਹ ਗੱਲ ਚੇਤੇ ਰੱਖਣ ਦੀ ਲੋੜ ਹੈ। ਇਸਲਾਮ ਜਗਤ ਦੇ ਵਿੱਚੋਂ ਬਾਬਾ ਫਰੀਦ ਸਮੁੱਚੀ ਕਾਇਨਾਤ ਨੂੰ ਹੌਕਾ ਦੇ ਰਹੇ ਨੇ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ, ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕਿੱਡਾ ਵੱਡਾ ਕਲੇਜਾ ਚਾਹੀਦਾ ਜੀ ਬਾਬੇ ਫਰੀਦ ਦੇ ਰੂਪ ਵਿੱਚ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹਿ ਕੇ ਇਸਲਾਮ ਜਗਤ ਨੂੰ ਇਹ ਬੇਨਤੀ ਕਰਦਾ ਹੈ, ਉੱਠ ਫਰੀਦਾ ਉਜੂ ਸਾਜ ਸੁਬਹਿ ਨਿਵਾਤ ਗੁਜਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਜਿਹੜੇ ਲੋਕ ਰੱਬ ਲੱਭਣ ਵਾਸਤੇ ਘਰਾਂ ਤੋਂ ਨਿਕਲੇ ਤੀਰਥਾਂ ਦਾ ਰਟਨ ਕੀਤਾ, ਧਿਆਨ ਦਿਆ ਜੀ ਮੇਰੀ ਬੇਨਤੀ ਵੱਲ, ਮੈਂ ਸਿਰਫ ਢੂਕ ਮਾਤਰ ਬੇਨਤੀ ਕਰ ਰਿਹਾ, ਭਗਤ ਰਾਮਾਨੰਦ ਜੀ ਕਿੱਡੇ ਪਿਆਰ ਵਿੱਚ ਭੇਜ ਕੇ ਉਹਨਾਂ ਨੂੰ ਕਹਿੰਦੇ ਨੇ, ਕੱਤ ਜਾਈਏ ਰੇ ਕਿੱਧਰ ਚੱਲੇ ਜੇ, ਘਰ ਲਾਗੋ ਰੰਗ ਉਹ ਜਿਹਨੂੰ ਲੱਭਣ ਵਾਸਤੇ ਘਰ ਛੱਡਿਆ ਜੀ, ਉਹ ਤੇ ਹਿਰਦੇ 'ਚ ਬੈਠਾ ਹੋਇਆ। ਮੇਰਾ ਮਨ ਨਾ ਚੱਲੇ ਕਤ ਭਇਓ ਪੰਗ, ਕਸ ਚੋਵਾ ਚੰਦਨ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਏ। ਚਾਰ ਸ਼ਬਦ ਬਾਬਾ ਫਰੀਦ ਜੀ ਨੇ ਕਿਰਪਾ ਕੀਤੇ ਸੰਸਾਰ ਦੇ ਉੱਤੇ। ਤਪ ਤਪ ਲੋਏ ਲੋਏ ਹਾਥ ਮਰੋਰੋਂ, ਬਾਵਲ ਹੋਈ ਸੋ ਸ਼ਹਿ ਲੋਰੋਂ, ਤੈ ਸ਼ਹਿ ਮਨ ਮੈਂ ਕੀਆ ਰੋਸ, ਮੁਝ ਅਵਗੁਣ ਸ਼ਹਿ ਨਾਹੀ ਦੋਸ਼। ਇਹ ਕਰਾਮਾਤ ਸੰਸਾਰ ਦੇ ਬਾਣੀ ਇਕੱਠੀ ਕੀਤੀ ਗੁਰੂ ਨਾਨਕ ਸਾਹਿਬ। ਇਹ ਪੰਕਤੀ ਚੇਤੇ ਰੱਖਿਆ ਜੀ, ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ। ਰਾਮਦਾਸ ਸੋਢੀ ਤਿਲਕ ਦੀਆ, ਜਿਸ ਵੇਲੇ ਗੁਰੂ ਅਰਜਨ ਸਾਹਿਬ ਨੂੰ ਪੋਥੀ ਪਰਮੇਸ਼ਰ ਕਾ ਥਾਣ ਦਿੱਤਾ ਮਹਾਰਾਜ, ਗੁਰੂ ਨਾਨਕ ਸਾਹਿਬ ਜਦੋਂ ਯਾਤਰਾਵਾਂ ਤੇ ਗਏ ਨੇ, ਮੈਂ ਢੂਕ ਮਾਤਰ ਸਿਰਫ ਗੱਲ ਨੂੰ ਜੋੜਨ ਵਾਸਤੇ, ਤੇ ਭਾਈ ਗੁਰਦਾਸ ਜੀ ਦੀ ਕਿੱਡੀ ਪਿਆਰੀ ਪੰਕਤੀ ਹੈ, ਜਦੋਂ ਕਹਿੰਦੇ ਨੇ ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾ ਇਕੱਠੇ ਹੋਏ, ਵੱਡਾ ਸਾਂਗ ਵਰਤਾਇਆ, ਮਾਲਕ ਨੇ ਕੌਤਕ ਰਚਿਆ ਦੁਨੀਆ ਦਾ, ਲੱਖ ਨਾ ਸਕੈ ਕੁਦਰਤ ਕੋਈ। ਅੱਗੇ ਪਾਠ ਕੀ ਹੈ ਜੀ, ਪੁੱਛਣ ਫੋਲ ਕਿਤਾਬ ਨੂੰ, ਵੱਡਾ ਹਿੰਦੂ ਕੇ ਮੁਸਲ, ਕੌਣ ਵੱਡਾ ਹੈ ਮਹਾਰਾਜ ਸੱਚੇ ਪਾਤਸ਼ਾਹ। ਕਿਸੇ ਵੇਲੇ ਸਾਧ ਸੰਗਤ, ਸਾਨੂੰ ਹੱਕ ਤੇ ਨਹੀਂ ਹੈਗਾ ਬੀਂਗ ਏ ਸਿੱਖ, ਭਾਈ ਗੁਰਦਾਸ ਦੀ ਬਾਣੀ ਨਾਲ, ਗੁਰੂ ਗ੍ਰੰਥ ਸਾਹਿਬ ਨਾਲ ਅਸੀਂ ਕੋਈ ਲਗ ਮਾਤਰਾ ਅੱਗੇ ਪਿੱਛੇ ਕਰ ਸਕੀਏ। ਪਰ ਮਨ ਵਿੱਚ ਖਿਆਲ ਆਉਂਦਾ ਹੈ, ਜਦੋਂ ਇਹ ਸਵਾਲ ਗੁਰੂ ਨਾਨਕ ਸਾਹਿਬ ਦੇ ਸਨਮੁਖ ਆਇਆ ਵੀ ਦੋਵਾਂ ਵਿੱਚੋਂ ਕਿਹੜਾ ਵੱਡਾ ਹੈ, ਕਿਉਂਕਿ ਇਹ ਦੋਵੇਂ ਹੀ ਧਰਮ ਉਸ ਵੇਲੇ ਪ੍ਰਚਲਿਤ ਸਨ, ਤੇ ਮੈਨੂੰ ਐਵੇਂ ਜਾਪਦਾ ਵੀ ਸਾਨੂੰ ਸਿੱਖਾਂ ਨੂੰ ਵੀ ਆਪਣਾ ਆਪਾਂ ਵਿੱਚੋਂ ਪਾਸੇ ਰੱਖ ਕੇ ਨਹੀਂ ਵੇਖਣਾ ਚਾਹੀਦਾ। ਇਹ ਸਵਾਲ ਸਾਡੇ ਸਾਹਮਣੇ ਵੀ ਹੈ। ਮਹਾਰਾਜ ਨੇ ਜਵਾਬ ਕੀ ਦਿੱਤਾ ਜੇ ਪੰਕਤੀ ਯਾਦ ਤੇ ਕਰਿਆ ਜੀ ਕਿਰਪਾ। ਬਾਬਾ ਆਖੇ ਹਾਜੀਆਂ ਛੁਭ ਅਮਲਾਂ ਵਾਜੋਂ, ਛੁਭ ਅਮਲਾਂ ਵਾਜੋਂ, ਕੀ ਇਹ ਸਾਡੇ ਤੇ ਆਇਦ ਨਹੀਂ ਹੁੰਦਾ? ਗੁਰੂ ਪਿਆਰੀ ਸਾਧ ਸੰਗਤ, ਜਦੋਂ ਕੋਈ ਕਸਵੱਟੀ ਆਉਂਦੀ ਹੈ ਨਾ, ਕੱਚ ਸੱਚ ਦਾ ਪਤਾ ਫੇਰ ਲੱਗਦਾ। ਸਿੱਖ ਨੌਜਵਾਨੀ ਨੇ, ਸਿੱਖ ਯੋਧਿਆਂ ਨੇ, ਤੇ ਸਿੱਖ ਇੰਟਲੈਕਚੁਅਲ ਨੇ। ਜਿਵੇਂ ਵਿਖੜੇ ਹਾਲਾਤਾਂ ਦੇ ਵਿੱਚ ਕੌਮ ਨੂੰ ਸੰਭਾਲਿਆ ਤੇ ਦੀਵਾ ਜਗਦਾ ਰੱਖਿਆ ਖਾਲਸਾ ਰਾਜ ਦਾ, ਭਾਈ ਉਹਨਾਂ ਨਾਇਕਾਂ ਨੂੰ ਸਾਡੀ ਨਮਸਕਾਰ ਹੈ, ਸਾਡਾ ਸਿਜਦਾ ਹੈ। ਉਹਨਾਂ ਨੇ ਪਰਿਵਾਰਾਂ ਦਾ ਰਿਸਕ ਲਿਆ। ਮੈਂ ਫੇਰ ਬੇਨਤੀ ਕਰਨ ਲੱਗਾ, ਖਾੜਕੂ ਸੰਘਰਸ਼ ਦੀ ਸਾਖੀ ਪਾਰਟ 1 ਪਾਰਟ 2, ਜੇ ਇਹ ਦੋਵੇਂ ਰੀਸੈਂਟਲੀ ਆਈਆਂ ਕਿਤਾਬਾਂ ਸਾਡੇ ਹੱਥਾਂ ਵਿੱਚ ਨਹੀਂ, ਤੇ ਜਿਹੜਾ ਸਿੱਖ ਪ੍ਰੋਸਪੈਕਟਿਵ ਤੀਜੇ ਘੱਲੂਘਾਰੇ ਨੂੰ ਲੈ ਕੇ ਹੈ, ਸਮਝ ਲਓ ਆਪਾਂ ਉਹਦੇ ਤੋਂ ਵਾਂਝੇ ਹਾਂ। ਜਿਹੜਾ ਬਿਰਤਾਂਤ ਸਰਕਾਰ ਨੇ ਸਿਰਜਿਆ ਉਹਦੇ ਤੇ ਸਾਨੂੰ ਕੋਈ ਸ਼ੱਕ ਥੋੜਾ ਹੈਗਾ, ਨਾ ਸਾਨੂੰ ਕੋਈ ਭੁਲੇਖਾ ਹੈ। ਪਰ ਜਿਹੜਾ ਬਿਰਤਾਂਤ ਗੁਰੂ ਪੰਥ ਦਾ, ਜਿਹੜਾ ਪੱਖ ਸਾਡਾ, ਭਾਈ ਦਲਜੀਤ ਸਿੰਘ ਬਿੱਟੂ ਲਿਖਦੇ ਨੇ, 20 ਤੋਂ ਵੱਧ ਸੱਜਣ ਨੇ ਜਿਹੜੇ ਬਿਲਕੁਲ ਗੁਮਨਾਮ ਜ਼ਿੰਦਗੀ ਵਿੱਚ ਮੇਰੀ ਖਬਰ ਹੋਣ ਦੇ ਬਾਵਜੂਦ ਸਿਰਫ ਇਹਨਾਂ ਦੱਸਣ ਨਾਲ ਸਾਰਾ ਪਰਿਵਾਰ ਬਚ ਸਕਦਾ ਸੀ ਵੀ ਮੈਂ ਕਿੱਥੇ ਹਾਂ, ਉਹਨਾਂ ਨੂੰ ਪਤਾ ਵੀ ਸੀ, ਪਰ ਉਹ ਡੈਥ ਟੌਰਚਰ ਹੋ ਗਏ। ਇਹ ਦੋਵੇਂ ਗੱਲਾਂ ਕੌਮ ਨੂੰ ਹਰ ਵੇਲੇ ਚੇਤੇ ਰੱਖਣ ਦੀ ਲੋੜ ਹੈ। ਸਿੱਖ ਸਿੱਖ ਪਰ ਵਾਰਤ ਜਾਣ, ਆਪਣੇ ਭਰਾ ਸਮਝ ਕੇ ਗੁਰੂ ਪੰਥ ਦਾ ਲਖਾਇਕ ਨੁਮਾਇੰਦਾ ਗੁਰੂ ਦੇ ਸਿੰਘ ਤੋਂ ਆਪਣੀ ਜਾਨ ਵਾਰ ਦਿੰਦਾ ਹੈ। ਤੇ ਜਦੋਂ ਵਕਤ ਨੇ ਕਰਵਟ ਬਦਲੀ, ਹਾਲਾਤ ਬਦਲੇ, ਤੇ ਇਹ ਸਮਾਂ ਵੀ ਆਇਆ ਜਦੋਂ ਸਾਡੇ ਲਖਾਰੀਆਂ ਨੇ ਲਿਖਿਆ, ਜੇ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਆਏ। ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ। ਇੱਕ ਵਾਰੀ ਫੇਰ ਪੰਛੀ ਝਾਤ ਮਾਰੀਏ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਕਿਰਪਾ ਦੇ ਉੱਤੇ। ਗੁਰੂ ਅਰਜਨ ਸਾਹਿਬ ਨੇ ਬਚਨ ਆਖੇ ਭਗਤ ਧੰਨਾ ਜੀ ਦੇ ਬਾਬਤ, ਉਹ ਦੁਨੀਆਂ ਦੇ ਲੋਕੋ, ਇਹ ਵਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਮੈਂ ਰਾਤ ਵੀ ਇਹ ਬੇਨਤੀ ਕੀਤੀ ਸੀ, ਹੁਣ ਫੇਰ ਦੁਹਰਾਉਣ ਲੱਗਾ। ਗੁਰੂ ਨਾਨਕ ਸਾਹਿਬ ਨੇ, ਗੁਰੂ ਅੰਗਦ ਸਾਹਿਬ ਨੇ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਜੀ ਜਿਸ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸ਼ੋਭਾ ਵਡਿਆਈ ਕੀਤੀ ਹੈ ਤੇ ਸਿੱਖੀ ਸੁਰਤ ਨੂੰ ਗੁਰੂ ਚਰਨਾਂ ਨਾਲ ਜੋੜਿਆ, गुरु ग्रंथ का प्रकाश गुरु अर्जन साहब की शहादत का वड्डा कारण बनया भाई। कौम की चढ़ती कला विशेष रूप दे विच जदों साईं मियां मीर वर्गा सज्जन जड़ा जहांगीर की रिश्तेदारी दे विचों है हरिमंदर साहब की नींह रखदा उहदे कोलों चलिया बर्दाश्त नहीं किया गया। बचन गुरु ग्रंथ साहब दे महाराज गुरु अर्जन साहब दे सनमुख आ के सिख जोदड़ी करदा दातिया तुहाडी बाणी दे बड़े पवित्र बोल ने जे सुख दे ता तुझे आराधी दुख पी तुझे त्याई जे भुख दे ता इत ही राजा दुख विच सुख मनाई तन मन काट काट सब अर्पी विच अग्नि आप जलाई। महाराज गुरु अर्जन साहब मैनू इस पंक्ति दे मायने अर्थ नहीं समझ लगे। हजूर ने गलवकड़ी दे विच लै बुक्कल दे विच लै ते महाराज गुरु अर्जन साहब उस सिख नू संबोधन हो के कहिंदे ने भलिया इहदे च कोई शक नहीं।

ਗੁਰਦਾਸ ਜੀ ਕਹਿੰਦੇ ਨੇ ਗਾਹੇ ਸੁਣੇ ਅੰਖੇ ਮਿਟੇ ਪਾਈਏ ਨੇ ਪਰਮ ਪਦ। ਕਿੰਨੀ ਦੇਰ ਤੱਕ? ਗੁਰ ਉਪਦੇਸ਼ ਗੋ ਜੋ ਲੋ ਨਾ ਕਮਾਈਏ। ਮਹਾਰਾਜ ਗੁਰੂ ਗ੍ਰੰਥ ਸਾਹਿਬ ਬਖਸ਼ਿਸ਼ ਕਰਦੇ ਨੇ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਗੁਰੂ ਪਿਆਰੀ ਸਾਧ ਸੰਗਤ, ਦੁਸ਼ਮਣ ਬਾਤ ਕਰੇ ਅਨਹੋਣੀ। ਸਾਡਾ ਮੈਂਬਰ ਪਾਰਲੀਮੈਂਟ, ਇੱਧਰ ਧਿਆਨ ਦਿਆ ਜੀ, ਬਿੰਦੂ ਸਭ ਤੋਂ ਵੱਧ ਵੋਟਾਂ ਪੰਜਾਬ ਦੇ ਵਿੱਚ ਲੈ ਕੇ ਜਿੱਤਣ ਵਾਲਾ ਭਾਈ ਅੰਮ੍ਰਿਤਪਾਲ ਸਿੰਘ, ਜੇ ਅਗਲਿਆਂ ਨੇ ਇੰਨੇ ਸਾਲਾਂ ਤੱਕ ਡਿਬਰੂਗੜ੍ਹ ਡੱਕਿਆ ਹੋਇਆ ਤੇ ਤੁਸੀਂ ਵੇਖ ਲਓ ਫਿਰ ਆਮ ਮਨੁੱਖ ਦੀ ਉੱਥੇ ਕੀ ਹਾਲਤ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੂੰ ਲੈ ਕੇ ਜਿਨ੍ਹਾਂ ਦਾ ਰਾਜ ਭਾਗ ਹੈ ਉਹਨਾਂ ਦੀ ਗਾਂ ਦਾ ਮੂਤਰ ਵੀ ਵਿਕਦਾ ਤੇ ਗਾਂ ਦਾ ਗੋਹਾ ਵੀ ਮੁੱਲ ਵਿਕਦਾ, ਤੇ ਜਿਹਨੂੰ ਸਿੱਖਾਂ ਦੀ ਰੂਹ ਆਖਿਆ ਜਾਂਦਾ, ਜਿਹਨੂੰ ਆਤਮਾ ਗ੍ਰੰਥ ਵਿੱਚ ਕਹਿੰਦੇ ਆ, ਅਗਲੇ ਮਿੰਟ ਨਹੀਂ ਲਾਉਂਦੇ ਧੱਜੀਆਂ ਡਾਣ ਲੱਗੇ। ਰਾਜ ਭਾਗ ਦੀ ਤਾਕਤ ਬਹੁਤ ਤਗੜੀ ਹੈ ਸਾਧ ਸੰਗਤ। ਅਫਸੋਸ ਪਤਾ ਕੀ ਹੈ, ਇਹ ਸਾਰਾ ਕੁਝ ਸਾਡੀ ਹਯਾਤੀ ਦੇ ਵਿੱਚ ਹੋਇਆ, ਸਾਡੀਆਂ ਅੱਖਾਂ ਦੇ ਸਾਹਮਣੇ ਹੋਇਆ। ਕਈ ਵਾਰੀ ਮਨ ਦੇ ਵਿੱਚ ਖਿਆਲ ਆਉਂਦਾ ਹੈ ਇੱਕ ਪਾਸਾ ਕਰ ਲਿਆ ਜਾਵੇ, ਤੇ ਫਿਰ ਪਤਵੰਤੇ ਸੱਜਣ ਇਹ ਪ੍ਰੇਰਨਾ ਕਰਦੇ ਨੇ, ਜਿੰਨੀ ਦੇਰ ਤੱਕ ਬੋਲ ਕੇ ਨੌਜਵਾਨਾਂ ਦੇ ਸਨਮੁਖ ਗੁਰੂ ਪੰਥ ਦੀ ਗੱਲ ਰੱਖੀ ਜਾ ਸਕਦੀ ਹੈ ਭਾਈ ਉਸ ਨੂੰ ਰੱਖੋ। ਪੰਜ ਪ੍ਰਧਾਨੀ ਨੇ, ਬਾਬਾ ਮਾਨੋਚਾਲ ਵਰਗੀਆਂ ਸ਼ਖਸੀਅਤਾਂ ਨੇ, ਸੰਤ ਬਾਬਾ ਜਰਨੈਲ ਸਿੰਘ ਜੀ ਦੇ ਕਥਨਾਂ ਦੇ ਉੱਤੇ ਚੱਲਦਿਆਂ ਹੋਇਆਂ, ਤੇ ਇਹ ਬਿਰਤਾਂਤ ਬੜੇ ਵੱਡੇ ਰੂਪ ਦੇ ਵਿੱਚ ਸਿਰਜਿਆ ਗਿਆ ਵੀ ਬਾਬਾ ਜਰਨੈਲ ਸਿੰਘ ਨੇ ਕਦੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ, ਤੇ ਇਹ ਚੇਤੇ ਰੱਖਿਆ ਜੇ ਭਾਈ ਉਹਨਾਂ ਕਦੇ ਨਾਂ ਵੀ ਨਹੀਂ ਸੀ ਕੀਤੀ। ਜਿਸ ਦਿਨ ਇਹ ਦਿਨ ਮਨਾਇਆ ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ, ਫਿਰ ਦੁਹਰਾਉਣ ਲੱਗਾ, ਆਵਾਜ਼ ਦੂਰ ਤੱਕ ਜਾ ਰਹੀ ਹੈ, 10,000 ਨੌਜਵਾਨ ਜਿਹੜਾ ਦਿਮਾਗੀ ਪੁੱਧਰ ਦੇ ਉੱਤੇ IAS IPS ਲੈਵਲ ਦੀ ਸਮਝ ਰੱਖਦਾ ਹੋਵੇ, ਜਿਹਨੂੰ ਲਿਆਕਤ ਹੋਵੇ ਮੁਲਕ ਨੂੰ ਸੰਭਾਲਣ ਦੀ, ਮੁਲਕ ਨੂੰ ਚਲਾਉਣ ਦੀ, ਭਾਈ ਉਹਨਾਂ ਨੌਜਵਾਨਾਂ ਦੀ ਸਾਨੂੰ ਲੋੜ ਹੈ, ਜ਼ਰੂਰਤ ਹੈ। ਇਹਦੇ ਚ ਕੋਈ ਸ਼ੱਕ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਜਿਹੜੇ 31 ਰਾਗ ਨੇ ਉਹ ਸੰਗੀਤ ਦੀ ਦੁਨੀਆਂ ਦੇ ਵਿੱਚ ਸਾਡੇ ਨੌਜਵਾਨਾਂ ਨੇ ਮੱਲਾਂ ਮਾਰੀਆਂ। ਅਸੀਂ ਜਿੰਨੀ ਦੇਰ ਤੱਕ ਉਹਦੇ ਬੰਦਿਆਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦੇ ਰਹਿੰਦੇ ਹਾਂ, ਉਨੀ ਦੇਰ ਤੱਕ ਅਗਲੇ ਤੁਹਾਡੇ ਬੰਦੇ ਨੂੰ ਮਾਰ ਕੇ ਡੱਬੇ ਦੇ ਵਿੱਚ ਬੰਦ ਕਰਕੇ ਤੁਹਾਡੇ ਹਵਾਲੇ ਕਰ ਦਿੰਦੇ, ਸਾਡੇ ਸਵਾਲ ਹੀ ਨਹੀਂ ਮੁੱਕਦੇ। ਐਵੇਂ ਜਾਪਦਾ ਕਿ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚੋਂ ਲੰਘਦਿਆਂ ਹੋਇਆਂ ਅਸੀਂ ਹਰ ਇੱਕ ਨੂੰ ਸ਼ੱਕ ਤੇ ਡਾਊਟ ਦੀ ਨਿਗਾਹ ਨਾਲ ਵੇਖਦੇ ਹਾਂ। ਦੀਪ ਸਿੱਧੂ ਇਹ ਗੱਲ ਅਕਸਰ ਕਹਿੰਦਾ ਸੀ ਕਿ ਅਸੀਂ ਮੰਨ ਹੀ ਨਹੀਂ ਸਕਦੇ ਕਿ ਕੋਈ ਇਮਾਨਦਾਰੀ ਦੇ ਨਾਲ ਗੁਰੂ ਪੰਥ ਵਾਸਤੇ ਆਪਣਾ ਆਪਾ ਵਾਰਨ ਵਾਸਤੇ ਆਇਆ, ਤੇ ਮੈਨੂੰ ਐਵੇਂ ਵੀ ਜਾਪਦਾ ਜਿੰਨੀ ਦੇਰ ਤੱਕ ਕੋਈ ਸ਼ਹੀਦ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਅਸੀਂ ਤਬਾਰ ਕਰਦੇ ਹੀ ਨਹੀਂ। ਜਿਹੜੀ ਆਪਣੇ ਆਪ ਨੂੰ ਸੰਸਾਰ ਦੀ ਵੱਡੀ ਸ਼ਕਤੀ ਆਖਦੀ ਨੇ ਉਹਦੇ ਨਾਲ ਮੱਥਾ ਲਾਣਾ, ਉਸ ਧਿਰ ਦੇ ਨਾਲ ਉਹਦੇ ਸਾਹਮਣੇ ਜਾ ਕੇ ਖਲੋਣਾ ਹਾਰੀ ਸਾਰੀ ਦੇ ਵੱਸ ਦੀ ਗੱਲ ਥੋੜ੍ਹਾ, ਉਹਰੇ ਦੇ ਨਾਲ ਉਹ ਵੱਡੀ ਨਿਸ਼ਾਨੀ ਕੀ ਚਾਹੀਦੀ ਹੈ। ਗੁਰੂ ਪੰਥ ਦੇ ਉੱਤੇ ਪੰਥ ਨੂੰ ਵਿਚਾਰਨ ਦੀ ਲੋੜ ਹੈ, ਖਾਸ ਤੌਰ ਦੇ ਉੱਤੇ ਜਿਹੜਾ ਡਾਇਸਪੋਰਾ ਸਿੱਖ ਹੈ, ਇਜ਼ਰਾਈਲ ਇਸੇ ਮੁਲਕ ਤੋਂ ਬਹਿ ਕੇ ਬਣਿਆ, ਤੇ ਮਹਾਰਾਜ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਕਿਵੇਂ ਸਾਨੂੰ ਪ੍ਰੇਰਨਾ ਕਰਦੀ ਹੈ, ਕਿੱਡੇ ਸਿਦਕ ਵਾਲੇ, ਕਿੱਡੇ ਸਬਰ ਵਾਲੇ, ਕਿੱਡੇ ਹੌਂਸਲੇ ਵਾਲੇ, ਇਹ ਸ਼ਬਦ ਜਦੋਂ ਗੁਰੂ ਅਰਜਨ ਸਾਹਿਬ ਦੇ ਸਨਮੁਖ ਆਇਆ, ਫਿਰ ਬੇਨਤੀ ਕਰਾਂ, ਮਹਾਰਾਜ ਗੁਰੂ ਅਰਜਨ ਸਾਹਿਬ ਭਾਈ ਮੰਝ ਨੂੰ ਕਹਿੰਦੇ ਨੇ, ਮੰਝ ਸਿੱਖੀ ਉੱਤੇ ਸਿੱਖੀ ਨਹੀਂ ਡਿੱਗਦੀ, ਹੱਥ ਬੰਨ ਕੇ ਬੇਨਤੀ ਕਰਾਂ ਸਾਧ ਸੰਗਤ, ਜੇ ਆਪਾਂ ਆਪੋ ਆਪਣੇ ਪਿੰਡਾਂ ਦੀ ਜ਼ਿੰਮੇਵਾਰੀ ਨਹੀਂ ਲਈ, ਤੇ ਪੰਜਾਬ ਤੋਂ ਜਿਸ ਰੂਪ ਦੇ ਵਿੱਚ ਖਬਰਾਂ ਆ ਰਹੀਆਂ ਨੇ, ਕੋਈ ਕਿਸੇ ਸਟੇਟ

0: ਜਿਵੇਂ ਕਿ ਪਿਛਲਿਆਂ ਹਫ਼ਤਿਆਂ ਦੇ ਵਿੱਚ ਹੀ ਸਰਦਾਰ ਜਸਵਿੰਦਰ ਸਿੰਘ ਜੰਡੀ ਹੋਰਾਂ ਨੇ ਆਪ ਸੰਗਤ ਨੂੰ ਦੱਸਿਆ ਸੀਗਾ ਕਿ ਡਾਇਸਪੋਰਾ ਸਿੱਖਾਂ ਵੱਲੋਂ 98, 99, 2000 ਦੇ ਵਿੱਚ ਉਚੇਚਾ ਬੈਚ ਤਿਆਰ ਕੀਤਾ ਗਿਆ, ਕੌਮ ਦੇ ਪ੍ਰਚਾਰਕ ਪੜ੍ਹੇ ਲਿਖੇ ਹੋਣ, ਸਾਨੂੰ MA ਵੀ ਡਾਇਸਪੋਰਾ ਸਿੱਖਾਂ ਵੱਲੋਂ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਰਵਾਈ ਗਈ। ਦਾਸ ਵੀ ਉਹਨਾਂ ਸਾਰੇ ਵਿਦਿਆਰਥੀਆਂ ਦੇ ਵਿੱਚੋਂ ਇੱਕ ਸਟੂਡੈਂਟ ਹੈ ਅਤੇ ਮੈਂ ਹਮੇਸ਼ਾ ਹੀ ਸਮਝਦਾ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਂਢੇ। ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇੱਕ ਮਹੀਨਾ ਆਪ ਸੰਗਤ ਦੇ ਸਨਮੁੱਖ ਹੋ ਕੇ ਗੁਰੂ ਸ਼ਬਦ ਰਾਹੀਂ ਆਜ਼ਰੀ ਭਰਨ ਦੀ ਕੋਸ਼ਿਸ਼ ਕਰੀਦੀ ਹੈ। ਇਸ ਵਾਰ ਵੀ 5 ਹਫ਼ਤੇ ਕਰੀਬ ਹੋ ਗਏ ਨੇ ਦਾਸ ਨੂੰ ਸੇਵਾ ਕਰਦਿਆਂ, ਕੋਈ ਅੱਖਰ ਉੱਚਾ ਨੀਵਾਂ ਨਿਕਲ ਗਿਆ ਹੋਵੇ ਭਾਈ ਉਹਦੀ ਹੱਥ ਜੋੜ ਕੇ ਮਾਫ਼ੀ ਹੈ। ਬਚਨ ਗੁਰੂ ਕੇ ਜਾਣ ਕੇ ਹਿਰਦਿਆਂ 'ਚ ਵਸਾ ਲੈਣੇ। ਸਮੁੱਚੇ ਪ੍ਰਬੰਧ ਦਾ ਵਿਸ਼ੇਸ਼ ਰੂਪ ਦੇ ਵਿੱਚ ਜਨਰਲ ਸਕੱਤਰ ਸਾਹਿਬ ਸਰਦਾਰ ਅੰਮ੍ਰਿਤਪਾਲ ਸਿੰਘ ਅਤੇ ਹੋਰ ਜਿੰਨੇ ਪ੍ਰਬੰਧਕ ਵੀਰ ਨੇ ਸਭਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ, ਜਿਨ੍ਹਾਂ ਨੇ ਆਪ ਸੰਗਤ ਦੇ ਰੂਬਰੂ ਕੀਤਾ। ਸਾਹਰੀ ਸੰਗਤ ਜਿਨ੍ਹਾਂ ਨੇ ਫੋਨ ਰਾਹੀਂ ਵੀ ਅਸੀਸਾਂ ਦਿੱਤੀਆਂ, ਘਰਾਂ ਦੇ ਵਿੱਚ ਬਹਿ ਕੇ ਵੀ ਸ਼ਬਦ ਵਿਚਾਰ ਸਰਵਣ ਕੀਤੀ, ਇੱਥੇ ਵੀ ਹਾਜ਼ਰੀ ਭਰਦੇ ਰਹੇ, ਲੰਗਰ ਵਾਲੀਆਂ ਭੈਣਾਂ ਨੇ ਹਰ ਵੇਲੇ ਇਨਕਰੇਜ ਕੀਤਾ ਲੰਗਰ ਤੋਂ ਬਾਅਦ ਮਿਲ ਕੇ ਕਿ ਭਾਈ ਸਾਹਿਬ ਇਕੱਲੀ ਇਕੱਲੀ ਗੱਲ ਸਮਝ ਆਉਂਦੀ, ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ। ਮੈਂ ਹਮੇਸ਼ਾ ਹੀ ਇਹ ਸੰਗਤ ਨੂੰ ਬੇਨਤੀ ਕਰਦਾ ਵੀ ਸਾਡੇ ਭਾਈਆਂ ਵਾਸਤੇ ਅਰਦਾਸ ਜ਼ਰੂਰ ਕਰਿਆ ਕਰੋ, ਜੋ ਕੁਝ ਕਹਿੰਦੇ ਹਾਂ ਉਹ ਜ਼ਿੰਦਗੀ ਦਾ ਹਿੱਸਾ ਵੀ ਬਣ ਜਾਏ, ਕਹਿਆ ਅਤੇ ਸੁਣਿਆ ਲੇਖੇ ਲੱਗ ਸਕੇ। ਗੁਰੂ ਅਰਜਨ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। 40ਵੀਂ ਵਰ੍ਹੇ ਗੰਢ ਖਾਲਿਸਤਾਨ ਐਲਾਨਨਾਮਾ ਦਿਵਸ, ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ। ਹਰ ਸਿੱਖ ਕੌਮੀ ਘਰ ਦੇ ਪ੍ਰਤੀ ਸੁਹਿਰਦ ਰਹੇ, ਸੁਚੇਤ ਰਹੇ, ਇਹਨਾਂ ਕੁਝ ਕਹਿੰਦਾ ਦਾਸ ਰਾਖੀ ਮਨ ਦਾ ਜਾਚਕ ਹੈ। ਗੁਰਫਤਿਹ ਦੀ ਸਾਂਝ ਕਰੋ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਜਗਜੀਤ ਸਿੰਘ ਜੀ ਨਲਵੀ, ਜਿਨ੍ਹਾਂ ਨੇ 5 ਹਫ਼ਤੇ ਆਪ ਸੰਗਤਾਂ ਦੀ ਕਥਾ ਵਿਚਾਰ ਗੁਰਬਾਣੀ ਦੇ ਨਾਲ ਸੇਵਾ ਕੀਤੀ ਹੈ। ਅੱਜ ਦਾ ਇਹਨਾਂ ਦਾ ਫਰੀਮੋਟ ਗੁਰਦੁਆਰੇ ਦੀ ਸਟੇਜ 'ਤੇ ਇਹ ਆਖਰੀ ਦੀਵਾਨ ਸੀ, ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਅਤੇ ਗੁਰੂ ਘਰ ਦੇ ਜੋ ਵਜ਼ੀਰ ਨੇ ਗਿਆਨੀ ਜਗਤਾਰ ਸਿੰਘ ਜੀ ਅਤੇ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਜੋ ਗੁਰੂ ਘਰ ਦੀ ਸੰਗਤ ਵੱਲੋਂ ਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਸਰੋਪੇ ਦੀ ਦਾਤ ਆ, ਉਹ ਇਹਨਾਂ ਨੂੰ ਸਰੋਪਾ ਦੇ ਕੇ ਸਤਿਕਾਰ ਕਰੋ ਜੀ। ਗਿਆਨੀ ਜਗਤਾਰ ਸਿੰਘ ਜੀ, ਗਿਆਨੀ ਬੋਲੇ ਸੋ ਨਿਹਾਲ, ਸ੍ਰੀ ਅਕਾਲ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ, ਅੱਜ ਵਿਸ਼ੇਸ਼ ਦੀਵਾਨ ਆ ਜੋ ਕੱਲ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀ, ਜਿਸ ਦੇ ਸੰਬੰਧ ਵਿੱਚ ਅੱਜ ਇਹ ਦੀਵਾਨ ਚੱਲਣਾ ਹੈ, ਅਤੇ ਨਾਲ ਹੀ ਜੋ ਪਿਛਲੇ ਬੁੱਧਵਾਰ 29 ਅਪ੍ਰੈਲ 1986 ਵਾਲਾ ਦਿਨ ਜੋ 40ਵੀਂ ਵਰ੍ਹੇਗੰਢ ਆਪਾਂ ਸਲਾਮੀ ਦਿੱਤੀ ਸੀ, ਪਰ ਅੱਜ ਫਿਰ ਉਹਨਾਂ ਦੀ ਯਾਦ ਵਿੱਚ ਜੋ ਵਿਸ਼ੇਸ਼ ਇਹ ਦੀਵਾਨ ਹੈ 1986 ਸਰਬੱਤ ਖਾਲਸੇ ਦੇ ਬਾਅਦ ਜੋ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕੀਤਾ ਸੀ, ਉਹ ਐਲਾਨਨਾਮਾ ਦਿਵਸ ਅੱਜ ਉਹਨੂੰ ਵੀ ਯਾਦ ਕਰ ਰਹੇ ਮਨਾ ਰਹੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਮਾੜਾ ਜਿਹਾ ਪਿੱਛੇ ਨੂੰ ਜਾਵਾਂ ਕਿ ਜਦੋਂ 1984 ਦਾ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਆਪਣੇ ਹਿੰਦੁਸਤਾਨ ਦੀ ਸਰਕਾਰ ਨੇ, ਅਤੇ ਉਸ ਤੋਂ ਬਾਅਦ 2 ਸਾਲ ਬਾਅਦ ਤਕਰੀਬਨ 1986 'ਚ ਕੌਮ ਨੇ ਜੋ ਇਕੱਠੇ ਹੋ ਕੇ ਸਰਬੱਤ ਖਾਲਸਾ ਅਕਾਲ ਤਖ਼ਤ ਦਿਵਸ 'ਤੇ ਜੋ ਸਾਡੀ ਪਰੰਪਰਾ ਹੈ ਉੱਥੇ ਬੁਲਾਇਆ, ਜੋ 26 ਜਨਵਰੀ 1986 ਨੂੰ ਸਰਬੱਤ ਖਾਲਸਾ ਹੋਇਆ, ਉੱਥੇ ਪੰਥਕ ਕਮੇਟੀ ਬਣਾਈ ਗਈ, 5 ਮੈਂਬਰੀ ਪੰਥਕ ਕਮੇਟੀ ਸਿੱਖ ਰਵਾਇਤਾਂ ਦੇ ਹਿਸਾਬ ਦੇ ਨਾਲ, ਅਤੇ ਖਾਲਿਸਤਾਨ ਕਮਾਂਡੋ ਬਣਾਈ ਗਈ, ਉਸ ਦੇ ਮੁਖੀ ਜਨਰਲ ਹਰੀ ਸਿੰਘ ਨੂੰ ਬਣਾਇਆ ਗਿਆ। 5 ਮੈਂਬਰੀ ਪੰਥਕ ਕਮੇਟੀ ਜੋ ਸੀ, ਸਤਿਕਾਰਯੋਗ ਭਾਈ ਧੰਨਾ ਸਿੰਘ ਜੀ, ਸਤਿਕਾਰਯੋਗ ਭਾਈ ਗੁਰਬਚਨ ਸਿੰਘ ਜੀ ਮਾਣੋਚਾਰ, ਸਤਿਕਾਰਯੋਗ ਭਾਈ ਅਰੂੜ ਸਿੰਘ ਜੀ, ਸਤਿਕਾਰਯੋਗ ਭਾਈ ਗੁਰਦੇਵ ਸਿੰਘ ਅਸਮਾਨਾ ਵਾਲਾ ਅਤੇ ਸਤਿਕਾਰਯੋਗ ਭਾਈ ਬਸਣ ਸਿੰਘ ਜੀ ਜੱਫਰਵਾਲ। ਇਹ ਪੰਜ ਮੈਂਬਰੀ ਬਣਾਈ ਸੀ। ਇਹਨਾਂ ਨੇ ਫਿਰ ਸਾਰੇ ਪਾਸਿਆਂ ਤੋਂ ਵਿਚਾਰਾਂ ਕਰਕੇ, ਕਿਉਂਕਿ ਇਹਨਾਂ ਨੂੰ ਪਾਵਰਾਂ ਦਿੱਤੀਆਂ ਸੀ ਕਿ ਸਿੱਖ ਕੌਮ ਨੂੰ ਹੁਣ ਜਿਹੜਾ ਨਿਸ਼ਾਨਾ ਅਗਲਾ ਆ ਉਹ ਪੰਜ ਮੈਂਬਰੀ ਪੰਥਕ ਕਮੇਟੀ ਨੇ ਦੇਣਾ ਸੀ। ਉਹਨਾਂ ਨੇ ਫਿਰ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਕੀਤਾ। ਉਹ ਐਲਾਨਨਾਮਾ ਜੋ 40ਵੀਂ ਵਰੇਗੰਢ ਬੁੱਧਵਾਰ ਨਿਕਲ ਕੇ ਗਈ ਆ, ਅੱਜ ਉਸ ਬਾਰੇ ਵੀ ਆਪਾਂ ਵਿਚਾਰਾਂ ਕਰਨੀਆਂ। ਬੜੇ ਹੀ ਸਤਿਕਾਰਯੋਗ ਜੋ 1986 ਦੇ ਵਿੱਚ ਜਦੋਂ ਨਕੋਦਰ ਕਾਂਡ ਹੋਇਆ ਸੀ, ਉਸ ਦੇ ਪਹਿਲੇ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ, ਜੋ ਜਿਸ ਦੀ ਉਮਰ 19 ਸਾਲ ਸੀ ਹਜੇ, ਉਸ ਨੂੰ ਜਦੋਂ ਸ਼ਹੀਦ ਕੀਤਾ, ਗੁਰੂ ਸਾਹਿਬ ਦੀ ਆਨ ਸ਼ਾਨ ਅਤੇ ਜੋ ਇਸ ਨੂੰ ਬਰਕਰਾਰ ਰੱਖਣ ਵਾਸਤੇ ਜੋ ਬੇਅਦਬੀ ਹੋਈ ਸੀ, ਉਹਨਾਂ ਨੇ ਇੱਕ ਇਕੱਠ ਕੀਤਾ ਸੀ। ਉਸ ਉਦੋਂ 4 ਸਿੰਘ ਸ਼ਹੀਦ ਹੋਏ ਸੀ, ਜਿਨ੍ਹਾਂ ਵਿੱਚੋਂ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ, ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਮਾਤਾ ਬਲਦੀਪ ਕੌਰ ਜੀ ਸਾਡੇ ਵਿੱਚ ਅੱਜ ਬਿਰਾਜਮਾਨ ਹੈ, ਅਸੀਂ ਉਹਨਾਂ ਨੂੰ ਸਤਿਕਾਰ ਵੀ ਦੇਣਾ। ਅਤੇ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਦੇ ਭਰਾਤਾ ਜੀ ਡਾਕਟਰ ਹਰਿੰਦਰ ਸਿੰਘ ਜੀ, ਜੋ ਸਟੈਂਫਰਡ ਯੂਨੀਵਰਸਿਟੀ ਦੇ ਵਿੱਚ ਡਾਕਟਰ ਨੇ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਕੁਛ ਮਿੰਟ ਆ ਕੇ ਆਪ ਸੰਗਤਾਂ ਦੇ ਨਾਲ ਇਸ ਸ਼ੁਭ ਦਿਨ ਨੂੰ ਮਨਾਉਂਦੇ ਹੋਏ ਆਪਣੇ ਵਿਚਾਰ ਸੰਗਤ ਦੇ ਨਾਲ ਸਾਂਝੇ ਕਰਨ। ਸਤਿਕਾਰਯੋਗ ਡਾਕਟਰ ਹਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ। ਫਰੀਦਾ ਬਾਰ ਪੁਰਾਏ ਬੈਸਣਾ, ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜਿਉਂ ਸਰੀਰੋਂ ਲੈ। ਸਾਧ ਸੰਗਤ ਜੀ, ਅੱਜ ਜਦੋਂ ਆਪਾਂ ਅੱਜ ਦਾ ਦੀਵਾਨ ਜੋ ਸਾਡੇ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਸਾਹਿਬ ਜੀ, ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਇੱਥੇ ਇਕੱਤਰ ਹੋਏ ਹਾਂ, ਨਾਲ ਦੀ ਨਾਲ ਅਸੀਂ ਜੋ ਖਾਲਿਸਤਾਨ ਐਲਾਨਨਾਮਾ ਜੋ 29 ਅਪ੍ਰੈਲ 1986 ਨੂੰ ਹੋਇਆ ਸੀ, ਉਸ ਦੀ 40ਵੀਂ ਵਰੇਗੰਢ ਨੂੰ ਮਨਾਉਣ ਲਈ ਵੀ ਇੱਥੇ ਅੱਜ ਹਾਜ਼ਰ ਹੋਏ ਹਾਂ। ਨਾਲ ਹੀ ਅਸੀਂ ਇਕੱਤਰ ਹੋਏ ਹਾਂ ਸਿਰ ਝੁਕਾਉਣ ਲਈ ਉਹਨਾਂ ਸਿੰਘਾਂ, ਬੀਬੀਆਂ, ਭਚੰਗੀਆਂ ਜਿਨ੍ਹਾਂ ਨੇ ਲਗਾਤਾਰ ਸ਼ਹਾਦਤਾਂ ਦੇ ਕੇ ਅਤੇ ਅੱਜ ਤੱਕ ਉਸ ਜੋ ਸਾਡੀ ਪਰੰਪਰਾ ਹੈਗੀ ਹੈ ਕਿ ਅਸੀਂ ਆਪਣੀ ਆਜ਼ਾਦੀ ਲਈ ਜੋ ਲਗਾਤਾਰ ਜੂਝ ਰਹੇ ਹਾਂ ਉਸ ਨੂੰ ਜਿੰਦਾ ਰੱਖਿਆ। ਜਿਹੜੀ ਤਸਵੀਰ ਤੁਸੀਂ ਉੱਪਰ ਦੇਖ ਰਹੇ ਹੋ ਉਹ 26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬ 'ਤੇ ਜਿਹੜੀ 5 ਮੈਂਬਰੀ ਪੰਥਕ ਕਮੇਟੀ ਬਣਾਈ ਗਈ ਸੀ, ਉਹ ਵਿਚਾਲੇ ਉਹ 5 ਸਿੰਘ ਨੇ ਅਤੇ ਜੋ ਸੱਜੇ ਪਾਸੇ ਤੁਸੀਂ ਇੱਕ ਤਸਵੀਰ ਦੇਖ ਰਹੇ ਹੋ ਉਹਨਾਂ ਦੀ ਤਸਵੀਰ ਦੇ ਨਾਲ, ਉਹ ਜੋ ਐਲਾਨਨਾਮੇ ਦੀ 40ਵੀਂ ਵਰੇਗੰਢ 'ਤੇ ਅਕਾਲ ਤਖਤ 'ਤੇ ਜੋ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਕੌਮ ਲਈ ਅੱਜ ਦੇ ਸਿੰਘਾਂ ਵੱਲੋਂ, ਉਹ ਨਾਲ ਨੇ। ਸੋ 5 ਮੈਂਬਰੀ ਪੰਥਕ ਕਮੇਟੀ ਜਿਹੜੀ ਬਣੀ ਸੀ ਉਹਦੇ ਵਿੱਚ ਜੰਡੀ ਸਾਹਿਬ ਨੇ ਨਾਂ ਦੱਸ ਦਿੱਤੇ ਨੇ ਜਿਹੜੇ ਉਹਦੇ ਵਿੱਚ 5 ਮੈਂਬਰ ਸਨ, ਸੋ ਮੈਂ ਰਿਪੀਟ ਨਹੀਂ ਕਰਾਂਗਾ। ਪਰ 1986 ਦੀ ਮੈਂ ਤੁਹਾਨੂੰ ਥੋੜ੍ਹੀ ਜਿਹੀ ਪੰਛੀ ਝਾਤ ਦਵਾਵਾਂ ਅਤੇ 26 ਜਨਵਰੀ ਨੂੰ ਸਰਬੱਤ ਖਾਲਸਾ ਹੁੰਦਾ ਅਤੇ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਉਹ ਮੇਰੇ ਵੀਰ ਦੀ ਹੈ ਜਿਹਦੀ ਉਮਰ ਉਸ ਵੇਲੇ 19 ਸਾਲ ਸੀ, ਉਹ ਉਸ ਸਰਬੱਤ ਖਾਲਸੇ 'ਚ ਉਸ ਦਿਨ ਸ਼ਾਮਿਲ ਸੀ। ਹਜ਼ਾਰਾਂ ਹੀ ਸਿੰਘ ਹੋਰ ਵੀ ਸ਼ਾਮਿਲ ਸੀ ਉਹਦੇ ਵਾਂਗ। ਅਤੇ ਉਸ ਤੋਂ ਇੱਕ ਹਫ਼ਤੇ ਬਾਅਦ 4 ਫਰਵਰੀ ਨੂੰ ਨਕੋਦਰ ਦੇ ਵਿੱਚ ਸ਼ਹੀਦੀ ਸਾਕਾ ਵਾਪਰਦਾ ਅਤੇ ਉਸ ਵੇਲੇ ਸਰਕਾਰ ਕਿਹਦੀ ਸੀ? ਪੰਥਕ ਸਰਕਾਰ ਸੀ ਬਰਨਾਲੇ ਦੀ। ਗੱਲ ਉੱਥੇ ਹੀ ਖਤਮ ਨਹੀਂ ਹੁੰਦੀ। ਉਸ ਤੋਂ ਬਾਅਦ 21 ਮਾਰਚ ਨੂੰ ਚੰਡੀਗੜ੍ਹ 'ਚ ਜਿਹੜੀ ਹੈਗੀ ਪੁਲਿਸ ਫਾਇਰਿੰਗ ਕੀਤੀ ਜਾਂਦੀ ਪੰਥਕ ਸਰਕਾਰ ਵੱਲੋਂ। उस तो बाद 26 मार्च न होला महला आनंदपुर साहब उत्थे घाण हुंदा सिखां दा क्योंकि बरनाला मुख्यमंत्री हुंदा होया भी उस स्टेज ते उदन बोल नहीं सकिया उन्हूं भजना पिया। उस तो बाद 30 अप्रैल 1986 नूं उस बरनाले ने दरबार साहब दे विच पुलिस भेजी। मेरा तुहानूं इह पंछी झात दवाउण दा मतलब सिर्फ इन्ना की है कि पंजाब दी सूबेदारी ते जिहड़ा मर्जी सूबेदार बैठ जावे उन्हां दा रिमोट कंट्रोल दिल्लियों चलदा। ये जो घटनावां तुहानूं मैं सिर्फ सिर्फ पहले 4 महीनिया दियां दसियां, इदों बाद भी बहुत कुछ होया ते उस तो बाद मई 1987 च उहदी सरकार दा भोग भी पा दिता गया। ਇਹ ਕੁਛ ਸਾਡੇ ਨਾਲ ਹੁੰਦਾ ਰਿਹਾ ਅਤੇ ਇਸ ਕਰਕੇ ਜੋ ਸਾਨੂੰ ਸਾਡਾ ਦਾਅਵਾ ਆ ਹਮ ਰਾਖਤ ਪਾਤਸ਼ਾਹੀ ਦਾਅਵਾ, ਜੋ ਇਹ 5 ਮੈਂਬਰੀ ਪੰਥਕ ਕਮੇਟੀ ਉਦਣ ਇਹ ਉੱਥੇ ਇਕੱਤਰ ਹੋਏ ਸੀ ਜਿਨ੍ਹਾਂ ਨੇ ਮੁੜ ਕੇ 29 ਅਪ੍ਰੈਲ 1986 ਨੂੰ ਜੋ ਖਾਲਿਸਤਾਨ ਐਲਾਨਨਾਮਾ ਕੀਤਾ ਇਹ ਉਸ ਦਿਨ ਦੀ ਤਸਵੀਰ ਹੈ ਅਤੇ ਸੱਜੇ ਪਾਸੇ ਜਿਹੜੀਆਂ 5 ਜਥੇਬੰਦੀਆਂ ਹੁਣ 29 ਅਪ੍ਰੈਲ 1926 ਨੂੰ ਅਕਾਲ ਤਖ਼ਤ 'ਤੇ ਇਕੱਤਰ ਹੋਈਆਂ ਇਹ ਉਹਨਾਂ ਦੀ ਤਸਵੀਰ ਹੈ। ਹਾਂਜੀ, ਸਾਨੂੰ ਇਹਨਾਂ ਚੀਜ਼ਾਂ ਨੂੰ ਯਾਦ ਰੱਖਣ ਦੀ ਲੋੜ ਹੈਗੀ ਹੈ ਕਿਉਂਕਿ ਜਿਹੜੇ ਐਲਾਨਨਾਮੇ ਹੁੰਦੇ ਆ ਆਪਾਂ ਅਮਰੀਕਾ 'ਚ ਬੈਠੇ ਹਾਂ ਅੱਜ ਤੋਂ ਲਗਭਗ 250 ਸਾਲ ਪਹਿਲਾਂ ਇਹਨਾਂ ਨੇ ਡੈਕਲਰੇਸ਼ਨ ਆਫ ਇੰਡੀਪੈਂਡੈਂਸ ਡੇ ਐਲਾਨੀ ਸੀ। 250 ਸਾਲ ਹੋ ਜਾਣੇ ਆ, 4 ਜੁਲਾਈ ਜਿਹੜੀ ਆਉਣੀ ਆ। ਸੋ ਜਿਹੜੇ ਆਪਾਂ ਐਲਾਨ ਕਰਦੇ ਹਾਂ ਉਹ ਆਪਣੇ ਮੁਲਕ ਬਣਨ ਤੋਂ ਪਹਿਲਾਂ ਹੁੰਦੇ ਨੇ ਅਤੇ ਜਿਹੜੀ ਗੱਲ ਮੈਂ ਅੱਗੇ ਕਹਿ ਕੇ ਹਟਿਆ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਅਤੇ ਇਹ ਜਿਹੜਾ ਰਾਜ ਆ ਇਹ ਗੁਰੂ ਨਾਨਕ ਸਾਹਿਬ ਜੀ ਤੋਂ ਚੱਲਿਆ। ਇਹ ਸਾਨੂੰ ਗੁਰਬਾਣੀ ਦੱਸਦੀ ਹੈ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਦੇ, ਇਹ ਸੱਚ ਦੇ ਆਧਾਰਤ ਹੈ। ਅਸੀਂ ਜਿਹੜਾ ਰਾਜ ਹੈ ਇਹ ਦੁਨੀਆਂ ਨੂੰ ਕਰਕੇ ਦਿਖਾਇਆ। 1765 18ਵੀਂ ਸਦੀ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ ਅਤੇ ਸਿੱਕੇ ਚੱਲੇ ਆ ਉਹਦੇ 'ਚ ਉਹਨਾਂ ਨੇ ਕਿਹਾ ਦੇਗੋ ਤੇਗੋ ਫਤਿਹ ਓ ਨੁਸਰਤ ਬੇਦਰੰਗ ਜਾਫਤ ਅੱਜ ਨਾਨਕ ਗੁਰੂ ਗੋਬਿੰਦ ਸਿੰਘ। ਉਸ ਤੋਂ ਬਾਅਦ 18ਵੀਂ ਸਦੀ 'ਚ ਫਿਰ ਸਿੱਕਾ ਨਿਕਲਿਆ ਤੇਗ ਨਾਨਕ ਅਜੇ ਫਤਿਹ ਵਾਹ ਫਜਲ ਗੋਬਿੰਦ ਸਿੰਘ ਸੱਚਾ ਸ਼ਹਾਨ ਸਿੱਕਾ ਜਦ ਬਰ ਸੀਮੋ ਜੜ। ਸੋ ਇਹ ਜਿਹੜੀ ਤੇਗ ਹੈ ਇਹ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਦਿੱਤੀ ਹੈ। ਇਹ ਜਿਹੜੀ ਦੇਗ ਤੇਗ ਫਤਿਹ ਦਾ ਸਾਡਾ ਜਿਹੜਾ ਸੰਕਲਪ ਆ ਉਸ ਸੰਕਲਪ 'ਤੇ ਅਸੀਂ ਚੱਲ ਰਹੇ ਹਾਂ ਔਰ ਸਾਡੇ ਕੋਲ ਇਹਦਾ ਖਾਕਾ ਹੈਗਾ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਅਸੀਂ ਜਿਹੜਾ ਇਹ ਫੈਲਾ ਸਕਦੇ ਹਾਂ ਔਰ ਸਾਨੂੰ ਜਿਹੜਾ ਇਹ ਫੈਲਾਉਣ ਦੀ ਲੋੜ ਹੈ। ਉਸ ਤੋਂ ਬਾਅਦ ਜਦੋਂ ਖਾਲਸਾ ਪ੍ਰਗਟ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਅਤੇ ਉਹ ਕਹਿੰਦੇ ਨੇ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਤੇ ਜਿਹੜੀ ਫੌਜ ਆ ਨਾ ਉਹ ਕਿਸੇ ਮੁਲਕ ਦੀ ਹੁੰਦੀ ਆ, ਕਿਸੇ ਕਿੰਗਡਮ ਦੀ ਹੁੰਦੀ ਹੈ, ਅਤੇ ਉਹ ਜਿਹੜਾ ਹੈਗਾ ਸਾਡਾ ਰਾਜ ਕਿਹੋ ਜਿਹਾ ਹੋਣਾ। ਬੇਗਮਪੁਰਾ ਸਹਿਰ ਕੋ ਨਾਂ, ਸਾਡੀ ਜਿਹੜੀ ਅਰਦਾਸ ਹੈ ਇੱਕੋ ਅੰਕਾਰ ਤੋਂ ਸ਼ੁਰੂ ਹੁੰਦੀ ਹੈ ਅਤੇ ਸਰਬੱਤ ਦੇ ਭਲੇ ਦੇ ਨਾਲ ਖਤਮ ਹੁੰਦੀ ਹੈ। ਇਸ ਵੇਲੇ ਸਾਡੇ ਜੋ ਹਾਲਾਤ ਨੇ ਉਸ ਮੁਲਕ 'ਚ ਜੋ ਕੁਛ ਸਾਡੇ ਨਾਲ ਵਾਪਰ ਰਿਹਾ ਅਸੀਂ ਸਿਰਫ ਉਹ ਬਿਮਾਰੀ ਦੇ ਲੱਛਣ ਦੇਖਦੇ ਹਾਂ ਕਿ ਇੱਕ ਪਾਸੇ ਇੱਕ ਸਿੰਘ ਲਗਭਗ 1.5 ਸਾਲ ਇੱਕ ਟਾਵਰ 'ਤੇ ਚੜ੍ਹਿਆ ਰਿਹਾ ਕਾਹਦੇ ਲਈ ਕਿ ਤੁਸੀਂ ਇੱਕ ਕਾਨੂੰਨ ਬਣਾਓ। ਉੱਥੇ ਬੜੇ ਕਾਨੂੰਨ ਨੇ ਉਹਨਾਂ ਕਾਨੂੰਨਾਂ ਦੇ ਅਧੀਨ ਜੋ 1947 ਦੇ ਵਿੱਚ ਸਾਡੇ ਨਾਲ ਵਾਪਰਿਆ ਜਾਂ 1947 ਤੋਂ ਲਗਾਤਾਰ ਵਾਪਰਿਆ। ਸਾਨੂੰ ਕਿਉਂ ਭੁਲੇਖਾ ਕਿ ਸਾਨੂੰ ਉੱਥੇ ਕਿਸੇ ਕਾਨੂੰਨ ਦੇ ਅਧੀਨ ਸਾਨੂੰ ਕੁਛ ਮਿਲ ਜੂਗਾ। ਸਾਨੂੰ ਨਹੀਂ ਮਿਲਣਾ। 1955 ਦੇ ਵਿੱਚ ਦਰਬਾਰ ਸਾਹਿਬ ਤੇ ਪਹਿਲਾਂ ਹਮਲਾ ਹੋਇਆ ਸੀ, ਭੀਮ ਸੈਨ ਸੱਚਰ ਸੀ ਉਸ ਵੇਲੇ ਮੁੱਖ ਮੰਤਰੀ, ਔਰ ਸਾਡੇ ਤੇ ਲਗਾਤਾਰ ਹਮਲੇ ਹੋ ਰਹੇ ਆ। 1978 ਦੀ ਖੂਨੀ ਵਿਸਾਖੀ ਕਿਹਨੂੰ ਭੁੱਲੀ ਹੈ? ਜੇ 1978 ਦੀ ਖੂਨੀ ਵਿਸਾਖੀ ਨਾ ਹੁੰਦੀ ਤੇ ਉਸ ਤੋਂ ਬਾਅਦ ਜੋ ਕੁਛ ਸਾਡੇ ਨਾਲ ਵਾਪਰਿਆ, ਚਾਹੇ 1982 ਦੀਆਂ ਏਸ਼ੀਅਨ ਗੇਮਸ ਵੇਲੇ ਹੋਵੇ ਜਾਂ ਜੂਨ 84 ਵੇਲੇ ਹੋਵੇ ਜਾਂ ਨਵੰਬਰ 84 ਵੇਲੇ ਹੋਵੇ, ਪਰ ਅਸੀਂ ਉਸ ਤੋਂ ਬਾਅਦ ਵੀ ਉਸ ਸਰਕਾਰ ਨੂੰ ਉਸ ਜਗ੍ਹਾ ਦੇ ਵਿੱਚ, ਚਾਹੇ ਸਾਡੇ ਭਾਈ ਸਤਵੰਤ ਸਿੰਘ ਹੋਣ, ਚਾਹੇ ਸਾਡੇ ਭਾਈ ਬੇਅੰਤ ਸਿੰਘ ਹੋਣ, ਚਾਹੇ ਸਾਡੇ ਭਾਈ ਜਿੰਦਾ ਹੋਵੇ, ਭਾਈ ਸੁਖਾ ਹੋਵੇ, ਅਸੀਂ ਉੱਥੇ ਸਰਕਾਰਾਂ ਨੂੰ ਦੱਸਿਆ ਕਿ ਅਸੀਂ ਅਜੇ ਜਿਉਂਦੇ ਹਾਂ। ਇਹ ਸਾਨੂੰ ਜਿਹੜੀ ਮੌਤ ਆ ਹਰੇਕ ਨੂੰ ਆਉਣੀ ਆ, ਜੇ ਤੁਸੀਂ ਗੁਰਬਾਣੀ ਨੂੰ ਮੰਨਦੇ ਆ, ਮਰਨ ਲਿਖਾਏ ਮੰਡਲ ਮੇ ਆਏ। ਜਿੱਦਣ ਅਸੀਂ ਇੱਥੇ ਆਏ ਹਾਂ ਉਦਣ ਸਾਡੀ ਮੌਤ ਜਿਹੜੀ ਆ ਦੱਸ ਦਿੱਤੀ ਗਈ ਸੀ ਕਿ ਤੁਸੀਂ ਇਸ ਤਰੀਕ ਨੂੰ ਜਾਣਾ, ਤੇ ਇਸ ਕਰਕੇ ਸਾਨੂੰ ਮੌਤ ਤੋਂ ਡਰਨ ਦੀ ਲੋੜ ਨਹੀਂ ਹੈ। ਸਾਨੂੰ ਆਪਣੇ ਆਪ ਨੂੰ, ਆਹ ਜਿਹੜੀ ਸਲਾਈਡ ਉੱਪਰ ਹੈ, ਇਹ ਮੈਂ ਇੱਕ ਇੰਟਰਵਿਊ ਲੱਭੀ ਜੋ ਇਹ 5 ਮੈਂਬਰੀ ਪੰਥਕ ਕਮੇਟੀ ਜਿਹੜੀ ਬਣੀ ਸੀ ਉਹਦੇ ਵਿੱਚੋਂ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਵਟ ਐਗਜੈਕਟਲੀ ਇਜ਼ ਦ ਏਮ ਆਫ ਦਿਸ ਸਟਰਗਲ ਦੈਟ ਯੂ ਆਰ ਇੰਗੇਜਡ ਇਨ, ਕਿ ਤੁਹਾਡਾ ਮਕਸਦ ਕੀ ਹੈ, ਉਹਨਾਂ ਨੇ ਕਿਹਾ ਕਿ ਗੋਲ ਇਜ਼ ਸਿੰਪਲ, ਵੀ ਵਾਂਟ ਕੰਪਲੀਟ ਫਰੀਡਮ ਐਂਡ ਪੋਲੀਟੀਕਲ ਪਾਵਰ। ਸੰਪੂਰਨ ਪ੍ਰਭੂ ਸੱਤਾ ਸਾਨੂੰ ਚਾਹੀਦੀ ਹੈ, ਉਸ ਤੋਂ ਘੱਟ ਸਾਨੂੰ ਕੁਛ ਵੀ ਮਨਜ਼ੂਰ ਨਹੀਂ। ਤੁਸੀਂ ਉਹਨੂੰ ਸਿੱਖ ਰਾਜ ਕਹਿ ਲਓ, ਤੁਸੀਂ ਉਹਨੂੰ ਹਲੇਮੀ ਰਾਜ ਕਹਿ ਲਓ, ਤੁਸੀਂ ਉਹਨੂੰ ਸਿੱਖ ਹੋਮਲੈਂਡ ਕਹਿ ਲਓ, ਤੁਸੀਂ ਉਹਨੂੰ ਜਿਹੜਾ ਮਰਜ਼ੀ ਖਾਲਿਸਤਾਨ ਦੇ ਦਿਓ ਨਾ। ਉਸ ਤੋਂ ਬਾਅਦ ਪੱਤਰਕਾਰ ਨੇ ਸਵਾਲ ਕੀਤਾ ਉਹਨਾਂ ਨੂੰ ਕਿ ਸਿੱਖਾਂ ਦੇ ਵਿੱਚ ਜਿਹੜਾ ਗੁੱਸਾ ਆ ਉਹ ਤਾਂ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਸੀ, ਉਹਨਾਂ ਦੇ ਬਾਰੇ ਸੀ, ਅਤੇ ਹੁਣ ਤਾਂ ਉਹ ਦੋਏ ਰਹੇ ਨਹੀਂ, ਹੁਣ ਤੁਹਾਡਾ ਕੁਛ ਹੋ ਸਕਦਾ ਇਹਦੇ ਬਾਰੇ ਤੁਹਾਨੂੰ ਕੋਈ ਅਜੇ ਵੀ ਗੁੱਸਾ? ਉਹ ਕਹਿੰਦੇ ਚਾਹੇ ਨਹਿਰੂ ਹੋਵੇ, ਚਾਹੇ ਗਾਂਧੀ ਹੋਵੇ, ਚਾਹੇ ਮਰਾਰਜੀ ਦੇਸਾਈ ਹੋਵੇ, ਚਾਹੇ ਬੀ ਪੀ ਸਿੰਘ ਹੋਵੇ, ਚਾਹੇ ਚੰਦਰ ਸ਼ੇਖਰ ਹੋਵੇ, ਚਾਹੇ ਨਰਸਿਮਹਾ ਰਾਓ ਹੋਵੇ, ਦੇ ਆਰ ਆਲ ਦਾ ਸੇਮ ਫੋਰ ਸਿੱਖਸ। ਇੰਡੀਵਿਜੁਅਲ ਚੇਂਜ, ਦੇਅਰ ਪੋਲਿਸੀ ਡਜ਼ਨਟ ਚੇਂਜ। ਉਸ ਤੋਂ ਬਾਅਦ ਲਾਸਟ ਸਵਾਲ ਸੀ ਉਹਨਾਂ ਲਈ ਕਿ ਇਸ ਦੇ ਚਾਂਸ ਆਫ ਐਨੀ ਸੈਟਲਮੈਂਟ ਸ਼ੋਰਟ ਆਫ ਖਾਲਿਸਤਾਨ, ਕਿ ਖਾਲਿਸਤਾਨ ਤੋਂ ਘੱਟ ਤੁਸੀਂ ਕਿਸੇ ਚੀਜ਼ 'ਤੇ ਰਾਜ਼ੀ ਹੋ? ਉਹ ਕਹਿੰਦੇ ਨਥਿੰਗ ਸ਼ੋਰਟ ਆਫ ਖਾਲਸਾ ਰਾਜ ਵਿਲ ਬੀ ਐਕਸੈਪਟੇਬਲ ਨਾਓ, ਵੀ ਸ਼ੁੱਡ ਨੈਗੋਸ਼ੀਏਟ ਓਨਲੀ ਇਫ ਖਾਲਿਸਤਾਨ ਇਜ਼ ਔਨ ਦਾ ਏਜੰਡਾ। ਇਹ ਜਿਹੜੀ 5 ਮੈਂਬਰੀ ਪੰਥਕ ਕਮੇਟੀ ਅਸੀਂ ਚੁਣੀ ਸੀ ਉਸ ਨੇ 40 ਸਾਲ ਪਹਿਲਾਂ ਇਹ ਨਿਚੋੜ ਕੱਢ ਕੇ ਸਾਨੂੰ ਦੇ ਦਿੱਤਾ ਸੀ। ਅਤੇ ਆਹ ਜਿਹੜੀ ਤਸਵੀਰ ਆ ਇਹ ਫਰੀ ਮੌਂਟ ਗੁਰਦੁਆਰਾ ਸਾਹਿਬ ਦੀ ਹੈ, ਜਦੋਂ 1991 'ਚ ਖਾਲਿਸਤਾਨ ਐਲਾਨ ਦਿਵਸ ਦੀ 5ਵੀਂ ਵਰੇਗੰਢ ਮਨਾਈ ਗਈ ਸੀ। ਮੈਂ ਇੱਥੇ ਨਹੀਂ ਸੀ ਉਦੋਂ 1991 'ਚ, ਮੈਂ ਇਹਨਾਂ ਸਿੰਘਾਂ ਨੂੰ ਨਹੀਂ ਜਾਣਦਾ, ਪਰ ਅਸੀਂ ਲਗਾਤਾਰ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ। ਔਰ ਵਾਹਿਗੁਰੂ, ਆ ਉਸ ਵੇਲੇ ਦੇ ਸਕੂਲੀ ਬੱਚੇ ਨੇ, ਤੁਸੀਂ ਹੁਣੇ ਦੇਖੇ ਕਿ 5 ਬੱਚੇ ਇੱਥੋਂ 5 ਪਿਆਰਿਆਂ ਦੇ ਰੂਪ ਵਿੱਚ ਇੱਥੋਂ ਗਏ ਨੇ ਮਹਾਰਾਜ ਬਾਹਰ ਆਪਣੇ ਨਿਸ਼ਾਨ ਸਾਹਿਬ ਨੂੰ ਸਲਾਮੀ ਦੇਣ, ਉਸ ਦਿਨ ਨੂੰ ਯਾਦ ਕਰਨ ਲਈ। ਇਹ ਉਸ ਟਾਈਮ ਦੀ ਨੇ, ਅਤੇ ਇਹ ਬੇਟੀ ਰਾਗੀ, ਅਮਨ ਕੌਰ ਰਾਗੀ ਮੇਰਾ ਖਿਆਲ ਇਹਨਾਂ ਦਾ ਨਾਂ ਆ, ਇਹਨਾਂ ਨੇ ਉਸ ਵੇਲੇ ਕਵਿਤਾ ਪੜ੍ਹੀ ਸੀ, 13 ਸਾਲ ਉਮਰ ਸੀ ਉਸ ਵੇਲੇ ਇਹਨਾਂ ਦੀ। ਸੋ ਸਾਨੂੰ ਇਹ ਜੋ ਐਲਾਨਨਾਮਾ ਆ, ਜੋ ਸਾਨੂੰ ਦੱਸਿਆ ਗਿਆ, ਸਾਨੂੰ ਉਹ ਯਾਦ ਰੱਖਣ ਦੀ ਲੋੜ ਆ। ਸਾਨੂੰ ਆਪਣੀ ਆਜ਼ਾਦੀ ਤੋਂ ਬਿਨਾਂ ਕਿਤੇ ਵੀ ਸਾਨੂੰ ਆਪਣਾ ਸਾਹ ਲੈਣਾ ਮੁਸ਼ਕਲ ਆ, ਔਰ ਜਿਹੜਾ ਅਸੀਂ ਆਪਣਾ ਪਾਤਸ਼ਾਹੀ ਦਾਅਵਾ ਆ ਉਹ ਅਸੀਂ ਰੱਖਦੇ ਹਾਂ, ਅਤੇ ਉਹ ਆਪਣੇ ਲਈ ਜਦੋਂ ਤੱਕ ਸਾਨੂੰ ਆਪਣੇ ਮੁਲਕ ਦੀ ਪ੍ਰਾਪਤੀ ਨਹੀਂ ਹੁੰਦੀ। ਜਿਹੜੀ ਗੱਲ ਦੇ ਨਾਲ ਮੈਂ ਸ਼ੁਰੂ ਕੀਤਾ ਸੀ ਕਿ ਫਰੀਦਾ ਬਾਹਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਅਸੀਂ ਇਸ ਵੇਲੇ ਪਰਾਏ ਮੁਲਕ 'ਚ ਬੈਠੇ ਹਾਂ, ਉਹ ਸਾਡਾ ਮੁਲਕ ਨਹੀਂ ਹੈਗਾ। ਔਰ ਨਾਲ ਦੀ ਨਾਲ ਹੀ जो ट्रांस नैशनल रिप्रेशन होया कि दुनिया भर के चाहे वह पाकिस्तान होवे, चाहे वह इंग्लैंड होवे, चाहे वह कैनेडा होवे, चाहे वह अमेरिका होवे, चाहे वह जर्मनी होवे, वह जिहड़ा ट्रांस नैशनल रिप्रेशन आ वह साढ़े ते लगातार जारी है। मैं दो छोटिया एग्जाम्पल देख के अपने विचार सीमित करूँगा। एक तो जग्गी जौल, तुसी सारिया ने ना सुनिया होना, 3100 तो उपर दिन हो गए उस वीर उत्थे जेल च बैठे नू, और 8 केस उत्ते पाए आ जिहदे च 1400 गवाह आ, 1400 गवाह चों अजे 350 गवाह भुगते आ, अजे केस चलना। जे 8 सालां च 350 गवाह भुगते आ ते अजे 25 साल उत्ते केस ही चली जाना, अजे गवाह नहीं भुगतने। ये हालत आ साडी उत्थे, ते जे तुसी इहनू आजादी कहिंदे हो, उस बच्चे का कसूर की अजे तक किसी नूं नहीं पता, अजे तक उत्ते कोई दोष साबित नहीं होया, ते उन्हूं जमानत तक नहीं दित्ती गई। जमानत तो बिना 8 साल हो गए, उम्र कैद उत्थे 8 सालां च पूरी हो जाती आ, ते उदों ज़्यादा समा उन्हूं जेल च हो गया। दूसरी एग्जाम्पल मैं देनी तुहानूं कोट कपूरे की, उत्थे एक 8वीं का बच्चा सी, ते मैडम पढ़ा रही है नहरू बारे, ते मैडम कह रही है कि इंदिरा गांधी एक बहुत अच्छी प्राइम मिनिस्टर सी, ते बच्चा उठ के कहिंदा है कि मैडम तुसी ये किद्दां कह सकदे आ, जिने साडा अकाल तख्त ढाया, जिने साडा दरबार साहब ते तोपां टैंकां दे नाल हमला कीता, वो एक अच्छी औरत किवें सी। और उस बच्चे दे थपेड़े जड़े जांदे ने, उसकी कुटमार की जाती है। ये हालत साड़ी उस मुल्क च है। 1978 की गल मैं शुरू की सी, 13 सिंह शहीद हुए सी, जे किसी अदालत ने किसी नूं सजा दिती ते मैनूं दस्यो। 1986 च साका नकोदर वापरिया सी, अज तक किसी नूं सजा हुई होवे ते मैनूं दस्यो। 2015 च साका बरगाड़ी वापरिया सी, अज तक किसी नूं सजा हुई ते मैनूं दस्यो। ये सारे साके गुरु ग्रंथ साहब जी दे आदब सत्कार लई होए सी, और किसे वेले निरंकारी अगे कीते गए, किस वेले शिव सैनिक जिहड़े अगे कीते गए, ते अज जिहड़ा सौदा साध आ उहदे डेरा प्रेमी अगे कीते गए आ। सो पात्र बदलदे ने, ते सानू अपने आप नू दुनिया च जो कुछ हो रहा उह तुहाडे तों लुकिया नहीं, जो कुछ ईरान च हो रहा, जो कुछ बाकी मुल्कां च हो रहा, सानू इस वेले अपने आप नू जिहड़ा महाराज की कृपा दे नाल महाराज सानू सोझी बख्शन, समर्था बख्शन, सिरड़ बख्शन। साडे आपस में अलग अलग जथेबंदियां हो सकदियां, पर घट्टो घट कौमी घर की प्राप्ति लई असी एक होइए, तां कि साडे जिहड़ी आउण वालियां कौमां जो 47 च होया वह अज भुगत रहे हां, ते उहदे लई जिम्मेवार असी अपने उस टाइम दे जिहड़े साडे लीडरशिप सी उन्हों असी कहने कि उन्हों की गलती सी, ते जो अज असी करना वो सानू आने वाली नस्लों ने सानू याद करना भी तुसी उदों की कीता सी। इन्नियां की बेनतियां दे नाल मैं खिमा दा जाचक हाँ, ते जिस दिन गुरु साहब सानू साडे घर की प्राप्ति करनगे, ते भई जीत मेरी कृपा काल तेरी, जिमें पंघाणी दे जुग तों बाद दशमेश पिता जी लिखते ने, ते जंग जारी है ते जारी रहूगी जदों तक सानू अपना मुल्क उन्हों जेड़ा मर्जी ना दे लियो वो नहीं प्राप्त हुंदा। वाहिगुरु जी का खालसा, वाहिगुरु जी की फतेह।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਡਾਕਟਰ ਹਰਿੰਦਰ ਸਿੰਘ ਜੀ, ਜਿਨ੍ਹਾਂ ਨੇ ਬੜੇ ਵਿਸਤਾਰ ਵਿੱਚ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਬਹੁਤ ਕੁਛ ਆਪ ਸੰਗਤਾਂ ਨਾਲ ਸਾਂਝਾ ਕੀਤਾ। ਗੁਰੂ ਪਿਆਰੀ ਸਾਧ ਸੰਗਤ ਜੀ, ਜਿੰਨਾ ਚਿਰ ਸਾਨੂੰ ਆਜ਼ਾਦੀ ਨਹੀਂ ਮਿਲਦੀ, ਖਾਲਿਸਤਾਨ ਨਹੀਂ ਮਿਲਦਾ, ਉਨਾ ਚਿਰ ਸਿੱਖ ਕੌਮ ਭਾਵੇਂ ਕਈ ਆਪਣੇ ਤਰੀਕੇ ਦੇ ਨਾਲ ਇਹ ਕਹਿੰਦੇ ਆ ਕਿ ਅਸੀਂ ਆਜ਼ਾਦ ਹਾਂ, ਪਰ ਸਿੱਖ ਕੌਮ ਅੱਜ ਵੀ ਗੁਲਾਮ ਹੈ ਅਤੇ ਸਿੱਖਾਂ ਨੂੰ ਆਜ਼ਾਦ ਕਰ ਖਾਲਿਸਤਾਨ ਜਿਹੜਾ ਇਹ ਬਣਾਉਣਾ ਜੋ ਬਹੁਤ ਜ਼ਰੂਰੀ ਹੈ। ਕਿੰਨੇ ਲੋਕ, ਕਿੰਨੇ ਆਪਣੇ ਗੁਰੂ ਦੇ ਪਿਆਰੇ ਸਿੰਘ ਸਿੰਘਣੀਆਂ, ਬੱਚੇ, ਬਜ਼ੁਰਗ 1984 ਤੋਂ ਲੈ ਕੇ ਹੁਣ ਤਾਈਂ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਮੈਂ ਜ਼ਿਆਦਾ ਨਹੀਂ ਬੋਲਣਾ ਕਿਉਂਕਿ ਮੇਰੇ ਕੋਲ ਇੱਕ ਹੋਰ ਬੁਲਾਰਾ। ਮੈਂ ਬੇਨਤੀ ਕਰਦਾ ਕਿ ਗੁਰੂ ਘਰ ਦੇ ਵਜ਼ੀਰ ਗਿਆਨੀ ਜਗਤਾਰ ਸਿੰਘ ਜੀ, ਡਾਕਟਰ ਪਹਿਲਾਂ ਇਹਨਾਂ ਦੇ ਮਾਤਾ ਜੀ, ਮਾਤਾ ਬਲਦੀਪ ਕੌਰ ਜੀ, ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਗੁਰੂ ਘਰ ਦੇ ਸੰਗਤ ਸਨਮਾਨ ਗੁਰੂ ਦੀ ਬਖਸ਼ ਉਹ ਸਰੋਪੇ ਦੀ ਦਾਤ ਲੈਣ। ਬੋਲੇ ਸੋ ਨਿਹਾਲ। ਹੁਣ ਡਾਕਟਰ ਹਰਿੰਦਰ ਸਿੰਘ ਜੀ ਹੁਣੀ, ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਸੰਗਤ ਸਨਮਾਨ ਸਰੋਪਾ ਲੈਣ। ਬੋਲੇ ਸੋ ਨਿਹਾਲ। ਅਤੇ ਹੁਣ ਮੈਂ ਬੇਨਤੀ ਕਰਦਾ ਸਤਿਕਾਰਯੋਗ ਭਾਈ ਬਲਵਿੰਦਰ ਸਿੰਘ ਜੀ ਖਾਲਸਾ, ਜਿਨ੍ਹਾਂ ਦੇ ਇੱਕ ਭਰਾਤਾ ਸ਼ਹੀਦ ਹੋਏ ਅਤੇ ਇੱਕ ਇਹਨਾਂ ਦੇ ਬ੍ਰਦਰ ਇਨ ਲਾਓ ਸਾਲਾ ਸਾਹਿਬ, ਭੈਣ ਜੀ ਜਸਵਿੰਦਰ ਕੌਰ ਜੀ ਦੇ ਭਰਾਤਾ ਜੀ, ਉਹ ਸ਼ਹੀਦ ਹੋਏ। ਇਹਨਾਂ ਪਰਿਵਾਰਾਂ ਦੀ ਬੜੀ ਦੇਣ ਹੈ ਅਤੇ ਫਿਰ ਵੀ ਚੜ੍ਹਦੀ ਕਲਾ 'ਚ ਸਿੱਖ ਕੌਮ ਦੀ ਆਜ਼ਾਦੀ ਲਈ ਤੱਤਪਰ ਨੇ। ਆਓ 2 ਮਿੰਟ ਉਹਨਾਂ ਦੇ ਵਿਚਾਰ ਸਰਵਣ ਕਰੀਏ, ਕਿਉਂਕਿ ਇਹਨਾਂ ਨੇ ਜਿੱਦਣ 29 ਅਪ੍ਰੈਲ ਬੁੱਧਵਾਰ ਵਾਲੇ ਦਿਨ, ਉਸ ਦਿਨ ਵੀ ਸੰਗਤਾਂ ਦੀ ਹਾਜ਼ਰੀ ਭਰੀ ਸੀ। ਹੁਣ ਵੀ ਇਹਨਾਂ ਨੂੰ ਬੇਨਤੀ ਕਰਦੇ ਕਿ ਜ਼ਰੂਰ ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕਰਨ। ਆਓ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਰੂਪ ਸਾਧ ਸੰਗਤ ਜੀਓ, ਗੱਜ ਵੱਜ ਕੇ ਫਤਿਹ ਬੁਲਾਓ ਅਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹੋਣ ਦਾ, ਆਪਣੀ ਹੋਂਦ ਦਾ ਪ੍ਰਗਟਾਵਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਕ ਇਤਿਹਾਸਕ ਦਿਨ ਜੋ 29 ਅਪ੍ਰੈਲ 1986 ਵਾਲੇ ਦਿਨ ਵਾਪਰਿਆ, ਪੰਥਕ ਕਮੇਟੀ ਨੇ ਅਤੇ ਉਸ ਤੋਂ ਪਹਿਲਾਂ 26 ਜਨਵਰੀ 1926 ਨੂੰ ਹੀ ਸਰਬੱਤ ਖਾਲਸਾ ਬੁਲਾਇਆ ਗਿਆ, ਜਿਸ ਦੇ ਵਿੱਚੋਂ ਪੰਥਕ ਕਮੇਟੀ ਹੋਂਦ ਵਿੱਚ ਆਈ। ਬਾਬਾ ਗੁਰਬਚਨ ਸਿੰਘ ਮਾਨੋ ਚਾਲ ਹੋਰਾਂ ਦੀ ਪ੍ਰਧਾਨਗੀ ਦੇ ਵਿੱਚ, ਜੋ ਬਾਅਦ ਵਿੱਚ ਸ਼ਹੀਦ ਹੋ ਗਏ। 5 ਮੈਂਬਰੀ ਪੰਥਕ ਕਮੇਟੀ ਵਿੱਚੋਂ 3 ਸਿੰਘ ਸ਼ਹੀਦ ਹੋ ਗਏ, 2 ਹਾਲੇ ਪਹਿਰਾ ਦੇ ਰਹੇ ਨੇ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ। ਖਾਲਿਸਤਾਨ ਕੀ ਹੈ, ਇਸ ਦਾ ਐਲਾਨਨਾਮਾ ਕਿਉਂ ਕਰਨਾ ਪਿਆ? ਆਪਾਂ ਅਮਰੀਕਾ ਤੋਂ ਹੀ ਗੱਲ ਕਰਦੇ ਹਾਂ, ਆਪਾਂ ਅਮਰੀਕਾ ਵਿੱਚ ਹੀ ਬੈਠੇ ਹਾਂ। ਫਰੀਮੰਡ ਸ਼ਹਿਰ, ਗੁਰਦੁਆਰਾ ਸਾਹਿਬ ਫਰੀਮੰਡ, ਜੋ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਹੈ। ਜਿਵੇਂ ਅਮਰੀਕਾ ਦੀ ਸਰਕਾਰ ਕੰਮ ਕਰਦੀ ਹੈ, ਜਿਵੇਂ ਇਹਨਾਂ ਦੇ ਵਿਦੇਸ਼ਾਂ ਨਾਲ ਸੰਬੰਧ ਹਨ, ਜਿਵੇਂ ਇੱਥੇ ਸਥਾਨਕ ਪੁਲਿਸ ਹੈ, ਮਿਲਟਰੀ ਹੈ, ਏਅਰਫੋਰਸ ਹੈ, ਨੇਵੀ ਹੈ, ਇਸੇ ਤਰ੍ਹਾਂ ਦਾ ਹੀ ਖਾਲਿਸਤਾਨ ਦੇਸ਼ ਹੋਵੇਗਾ। ਜੇ ਥੋੜ੍ਹਾ ਜਿਹਾ ਹੋਰ ਪਿਛਾਂ ਜਾਓ ਤਾਂ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਖਾਲਸਾ ਰਾਜ ਨੂੰ ਯਾਦ ਕਰ ਸਕਦੇ ਹਾਂ, ਜੋ ਬਹੁਤ ਥੋੜ੍ਹ ਚਿਰਾ ਸੀ ਪਰ ਬਹੁਤ ਇਨਕਲਾਬੀ ਸੀ। ਉਸ ਤੋਂ ਪਹਿਲਾਂ ਆਪਾਂ ਖਾਲਸਾ ਰਾਜ ਦੀ ਸਥਾਪਨਾ ਵਾਸਤੇ ਜੋ ਦਸਮ ਪਾਤਸ਼ਾਹ ਦਾ ਐਲਾਨ ਸੀ, ਰਾਜ ਕਰੇਗਾ ਖਾਲਸਾ, ਇਹ ਉਹ ਇਲਾਹੀ ਐਲਾਨ ਹੈ ਜਿਸ ਵਿੱਚ ਦੁਨਿਆਵੀ ਕੋਈ ਵੀ ਬੰਦਾ, ਕੋਈ ਸੰਸਥਾ, ਕੋਈ ਪ੍ਰਬੰਧਕ ਕਮੇਟੀ, ਕੋਈ ਰਾਜਸੀ ਸਰਕਾਰ ਵੀ ਉਸ ਦੇ ਵਿੱਚ ਤਬਦੀਲੀ ਨਹੀਂ ਕਰ ਸਕਦੀ। ਕਿਸੇ ਕੋਲ ਇਹ ਅਥਾਰਟੀ ਨਹੀਂ ਹੈਗੀ। ਉਹ ਅਥਾਰਟੀ ਸਿਰਫ ਪੈਗੰਬਰਾਂ ਦੇ ਸ਼ਹਿਨਸ਼ਾਹ ਦਸਮ ਪਾਤਸ਼ਾਹ ਦੇ ਕੋਲ ਸੀ। ਉਹਨਾਂ ਨੇ ਉਹ ਐਲਾਨ ਕਰ ਦਿੱਤਾ ਰਾਜ ਕਰੇਗਾ ਖਾਲਸਾ। पर जब ये गए हैं विपरन की रीत मैं ना करूं इनकी प्रतीत, असी खालसा राज खोया क्यों? आम ही एक सवाल उठता भी चला क्यों गया, अमरीका का राज क्यों नहीं गया, इंडिया का राज गया से, इंडिया 1000 साल गुलाम रहा तो 1947 उन्होंने आजादी मिली है। जद जद भी कोई सिख कोई ऑर्गेनाइजेशन कोई संस्था या कौमां दा समूह खालसा सिद्धांत तो थिड़क जाएगा, भीड़ का हिस्सा बन जाएगा, एक आम जे भीड़ जिसकी कोई पछाण नहीं। पर दसम पातशाह ने जदों गुरु तेग बहादुर साहब की शहादत तो बाद पुछया सी कि दिल्ली दे विच इन्ने सिख रहिंदे ने, जदों गुरु साहब नूं शहीद किया जा रहा सी किसी सिख ने उठ के हा दा नारा क्यों नहीं मारिया, ता संगत विचों जवाब दिता कि सच्चे पातशाह किसी की कोई पछाण ही नहीं, किसी नूं कहा ही नहीं जा सकता भी कोई सिख है, कोई दुमाले वाला कोई दस्तार वाला कोई सिख उते हुंदा तां हा दा नारा मारदा। भीड़ जी सी, भीड़ विचों कौन बोलदा हुंदा है, सारे कहिंदे मेरा बचा हो जाए। तां फिर गुरु साहब ने कहा से कैसा खालसा साजांगा जिहड़ा भीड़ विच लुक नहीं सकेगा। ता फिर 1699 वो इनकलाब वापरिया, वो चमत्कार वापरिया, प्रगटियो खालसा परमात्म की मोज, ये भी कोई कविता नहीं है, ये भी इलाही पैगाम है। सानू कविता विच ते इलाही पैगाम दे विच फर्क महसूस होना चाहिदा है, पता लगना चाहिदा है, एक कविता नहीं है, बाणी की है, बाणी आप अकाल पुरख है। जदों असी महाराज की हजूरी विच बैठते हाँ साक्षात अकाल पुरख उत्ते बैठे हुए ने, सिर्फ साडे समझण दे विच ए भुलेखा है। ते उस भुलेखे ने दूर करन दे लई खालसा पंथ दी समूह स्पिरिट ने 29 अप्रैल 1986 नूं खालिस्तान दा ऐलान कर दिता, डैक्लरेशन ऑफ खालिस्तान। उहदी महत्ता क्यों है, क्योंकि तुसीं अकाल तख्त साहिब नूं इग्नोर नहीं कर सकते। जब भी जाओगे हरिमंदर साहब के दर्शनों वास्ते अकाल तख्त साहब के कोलों दी गुजरना पेगा। जदों अकाल तख्त साहब वालों दरबार साहब नूं देखोगे सामने श्री हरिमंदर साहब, जदों मत्था टेके वापस आओगे सामने श्री अकाल तख्त साहब। दुनिया की कोई ताकत इन्हां दोवां चीज़ां नूं वख नहीं कर सकती। उस दे मीरी पीरी के सुमेल वास्ते, मीरी पीर के सिद्धांत के इलाही जो ऐलान गुरु साहब ने छेवें पातशाह ने किया सी उसके सुमेल वास्ते 29 अप्रैल 1986 खालिस्तान का ऐलान किया गया, ताकि कोई भुलेखा ना रह जाए, कौम नूं इह याद रहे कि असी खालिस्तान स्थापित करना है, ते करना है, कोई भुलेखा नहीं, कोई शक नहीं, कोई गुंजाइश नहीं, क्योंकि असी अकाल पुरख दे दसम पातशाह दे उन्हां महान इलाही बोलां उत्ते यकीन करते हाँ के राज करेगा खालसा, आकी रहे ना कोई। अज हालात भावें जिदा देवी ने पर चढ़दी कला वाले ने, ते आपां जो सारा विस्तार सी वो डॉक्टर हरिंदर सिंह ने हुणे दस्या है, ते बाहर फ्रीमार दी गतका कमेटी ने कैलिफोर्निया गतका दल दी कमेटी ने निशान साहब नूं सलामी दिती है, तुसां सारे ने वो दर्शन किए ने। बुधवार वाले दिन भी ये दिन मनाया गया सी, तो अज दा दिन जिहड़ा सा आप सब संगतां वास्ते पेश कीता गया सी। आओ आपां याद करिए कि असी खालसा राज लैना है, वो पैदा की करना असी अपने अंदर, असी एक तांग पैदा करनी, असी एक अपने अंदर जुंबश पैदा करनी है, एक एहसास एक फीलिंग महसूस करनी है कि साड़ा अपना राज नहीं असा लैना है, ते लैना है गुरु महाराज के आशीर्वाद नाल, उन्हां दी कृपा नाल, उन्हां दी कृपा दे पात्र बन के तरले करके जोधनियां करके अरदासां करके कि सच्चे पातशाह दात साडी झोली पाओ ताकि खालसा अपने आदर्शां अनुसार जी सके। भुल्लां चुक्कां दी खिमा, गुरुद्वारा प्रबंधक कमेटी का धन्यवाद। वाहिगुरू जी का खालसा, वाहिगुरू जी की फतेह।
0: वाहिगुरू जी का खालसा, वाहिगुरू जी की फतेह। धन्यवादी हाँ सत्कारयोग भाई बलविंदर पाल सिंह जी खालसा, जिन्होंने बहुत भावक हो के जो आप संगतान विचार किए ने, क्योंकि जिन्हों परिवार के जीव शहीद होण जेडे कुरबानी वाले परिवार आ उन्हें अंदरों हूक निकलती आ, गुरु घर ਫਰੀ ਮਾਊਂਟ ਇਹ ਬੜੇ ਸੇਵਾਦਾਰ ਨੇ। ਪਹਿਲਾਂ ਮੈਂ ਬੇਨਤੀ ਕਰਦਾ ਇਹਨਾਂ ਨੂੰ ਸਰੋਪਾ ਦਿੱਤਾ ਜਾਵੇ, ਅਤੇ ਭੈਣ ਜੀ ਜਸਵਿੰਦਰ ਕੌਰ ਜੀ ਇੱਥੇ ਆ ਅਤੇ ਉਹਨਾਂ ਨੂੰ ਵੀ ਬੇਨਤੀ ਆ ਕੇ ਸਰੋਪਾ ਲੈ ਲੈਣ। ਹੈਨੀ ਓਕੇ। ਸੋ ਭਾਈ ਬਲਵਿੰਦਰ ਪਾਲ ਸਿੰਘ ਜੀ ਖਾਲਸਾ, ਆਪਣਾ ਸੰਗਤ ਸਨਮਾਨ ਸਰੋਪਾ ਲੈ ਲਓ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਇਸ ਤੋਂ ਪਹਿਲਾਂ ਕਿ ਮੈਂ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਮਹਿਤਾ ਚੌਂਕ ਵਾਲਿਆਂ ਨੂੰ ਬੇਨਤੀ ਕਰਾਂ ਕਿ ਉਹ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨ, ਉਸ ਤੋਂ ਪਹਿਲਾਂ ਇੱਕ ਬੇਨਤੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਅਤੇ 6 ਜੂਨ ਸ਼ਨਿਚਰਵਾਰ ਵਾਲੇ ਦਿਨ, ਜੋ ਹਰੇਕ ਸਾਲ ਦੀ ਤਰ੍ਹਾਂ ਸੈਨ ਫਰਾਂਸਿਸਕੋ ਵਿਖੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਤੇ 1984 ਦੇ ਦਰਬਾਰ ਸਾਹਿਬ ਜੂਨ ਦੇ ਸ਼ਹੀਦ ਸਿੰਘ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜੋ ਨਗਰ ਕੀਰਤਨ ਨਿਕਾਲਿਆ ਜਾਂਦਾ ਹੈ, ਇਸ ਵਾਰ ਵੀ ਸ਼ਨਿਚਰਵਾਰ 6 ਜੂਨ ਨੂੰ ਸੈਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹੋਵੇਗਾ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਵੱਧ ਚੜ੍ਹ ਕੇ ਆਓ, ਗੁਰੂ ਮਹਾਰਾਜ ਅਤੇ ਸ਼ਹੀਦਾਂ ਦੀ ਬਖਸ਼ਿਸ਼ ਲਈਏ। ਨਾਲ ਹੀ ਬੇਨਤੀ ਹੈ ਕਿ ਜਿਨ੍ਹਾਂ ਨੇ ਵਲੰਟੀਅਰ ਸੇਵਾ ਕਰਨੀ ਆ, ਉਹ ਕਿਸੇ ਤਰ੍ਹਾਂ ਦੀ ਵੀ ਸੇਵਾ, ਉਹ ਜ਼ਰੂਰ ਆਪਣੇ ਨਾਮ ਲਾਇਬ੍ਰੇਰੀ ਦੇ ਵਿੱਚ ਦਰਜ ਕਰਵਾਓ, ਤਾਂ ਗੁਰੂ ਦੀ ਸੇਵਾ ਕਰਕੇ, ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣ। ਭਾਈ ਹਰਜੀਤ ਸਿੰਘ ਜੀ ਮਹਿਤਾ ਚੌਂਕ ਵਾਲਿਆਂ ਤੋਂ ਬਾਅਦ ਬੜੇ ਹੀ ਪੰਥ ਦੇ ਮਹਾਨ ਢਾਡੀ ਜਥਾ ਭਾਈ ਨਿਸ਼ਾਨ ਸਿੰਘ ਜੀ ਖਾਲਸਾ, ਜਿਨ੍ਹਾਂ ਨੇ 29 ਅਪ੍ਰੈਲ ਨੂੰ 2 ਕਵਿਤਾਵਾਂ ਬੋਲੀਆਂ ਸੀ, ਉਹ ਅਸੀਂ ਪਹਿਲੀ ਵਾਰ ਸੁਣੀਆਂ, ਜਿਨ੍ਹਾਂ 'ਤੇ ਬੜੀ ਬਖਸ਼ਿਸ਼ ਹੈ, ਬੜੀ ਕਿਰਪਾ ਹੈ। ਸੋ ਆਪਾਂ ਬੇਨਤੀ ਹੈ ਕਿ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਵੀ ਸਰਵਣ ਕਰਕੇ ਜਾਣ ਦੀ ਕਿਰਪਾਲਤਾ ਕਰਨੀ। ਆਓ ਭਾਈ ਹਰਜੀਤ ਸਿੰਘ ਜੀ ਮਹਿਤਾ ਚੌਂਕ ਵਾਲਿਆਂ ਤੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਮੇਰੇ ਪਾਤਸ਼ਾਹ ਜੀ ਅਕਾਲ ਪੁਰਖ ਜੀ ਜਿਨ੍ਹਾਂ ਦੀ ਬੜੀ ਕਿਰਪਾ ਹੋਈ ਹੈ, ਬਖਸ਼ਿਸ਼ ਹੋਈ। 2026 ਸਤਿਗੁਰੂ ਜੀ ਨੇ ਖਾਲਸਾ ਦੇ ਸਹਿਜਨਾ ਦਿਵਸ ਤੋਂ ਸੇਵਾ ਲੈਣੀ ਕੀਤੀ ਹੈ, ਵਿਸਾਖੀ ਦਾ ਦਿਹਾੜਾ ਮਨਾਇਆ, ਸ਼ਹੀਦਾਂ ਸਿੰਘਾਂ ਨੂੰ ਯਾਦ ਕੀਤਾ ਹੈ, ਉਹਨਾਂ ਦੇ ਆਸ਼ੀਰਵਾਦ ਉਹਨਾਂ ਦੇ ਬਖਸ਼ਿਸ਼ ਅਸੀਸ ਲਈ ਹੈ। ਅੱਜ ਤੱਕ ਆਪ ਜੀ ਦੇ ਪਾਸ ਹਾਜ਼ਰੀ ਸੀ, ਅੱਜ ਰਾਤ ਦਾ ਵੀ 7 ਤੋਂ 7:30 ਵਜੇ ਤੱਕ ਹੈ ਕੀਰਤਨ। ਕੱਲ੍ਹ ਸਵੇਰੇ ਆਸਰ ਦੀ ਵਾਰ ਦਾ ਪ੍ਰਬੰਧਕ ਜਨਾਂ ਵੱਲੋਂ ਹੁਕਮ ਹੋਇਆ ਸੀ, ਇਹ ਦੋ ਦੁਆਨ ਕਰੋ ਜ਼ਰੂਰ। ਗੁਰੂ ਜੀ ਦੀ ਕਿਰਪਾ ਹੈ, ਗੁਰੂ ਜੀ ਦੀ ਬਖਸ਼ਿਸ਼ ਹੈ, ਗੁਰੂ ਜੀ ਦਾ ਤਰਸ ਹੈ। ਬੰਦਾ ਕੁਝ ਵੀ ਨਹੀਂ ਕਰ ਸਕਦਾ, ਇਹ ਸਤਿਗੁਰੂ ਕਰਾਵੇ ਤਾਂ ਸਾਰਾ ਕੁਝ ਹੁੰਦਾ ਹੈ। ਉਹ ਜਹਾਜ਼ ਚੜ੍ਹਦੇ ਨੂੰ ਵੀ ਲਾਹ ਸਕਦਾ ਅਤੇ ਜਹਾਜ਼ 'ਚ ਬਿਠਾ ਕੇ ਵੀ ਪਾਰ ਕਰ ਸਕਦਾ ਹੈ, ਉਹਦੀ ਕਿਰਪਾ ਹੈ। ਇਹ ਬਾਜਾਂ ਵਾਲੇ ਨੇ ਜਿੱਥੇ ਬਾਣੀ ਅਤੇ ਬਾਣਾ ਦੇ ਕੇ ਨਿਵਾਜਿਆ, ਉਹਦਾ ਸ਼ੁਕਰਾਨਾ ਹੈ। ਆਪ ਸੰਗਤਾਂ ਨੂੰ ਬੇਨਤੀ ਹੈ, ਜਿਨ੍ਹਾਂ ਨੇ ਹਾਲੀ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ, ਅੰਮ੍ਰਿਤ ਪਾਨ ਕਰੋ। ਮੇਰੀਆਂ ਮਾਤਾਵਾਂ ਬਜ਼ੁਰਗ, ਹਲਕੀ ਡੀਕਦੇ ਆਪਾਂ, ਹੱਗਾ ਨੇੜਾ ਆ ਗਿਆ, ਪਿੱਛਾ ਰਹਿ ਗਿਆ ਦੂਰ, ਬਿਲਕੁਲ ਨੇੜੇ ਤੁਰੇ ਫਿਰਦੇ ਹਾਂ, ਪਤਾ ਨਹੀਂ ਕਿੱਥੇ ਕੀ ਵਾਪਰ ਜਾਣਾ। ਬਜ਼ੁਰਗਾਂ ਨੂੰ ਵੀ ਸਾਡੇ ਪਿਤਾ ਸਮਾਨ, ਦਾਦਿਆਂ ਸਮਾਨ ਬੈਠੇ ਹੋਣਗੇ। ਉੱਪਰ ਪੋਤੇ ਦਾ ਵਿਆਹ ਵੇਖਣਾ ਜੀ, ਪਤਾ ਨਹੀਂ ਵੇਖਣ ਦੇਣਾ ਕਿ ਨਹੀਂ। ਪਹਿਲਾਂ ਆਪਣਾ ਸਮਾਂ ਸੰਭਾਲ ਲਓ, ਬਸ ਗਾਂ ਭਿਆਨਕ ਹੀ ਸਮਾਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਅਨੁਸਾਰ 26-27 ਗਾਂ ਭਿਆਨਕ ਸਮੇਂ ਨੇ। ਆਪਾਂ ਖਾਲਸੇ ਰਾਜ ਦੀ ਗੱਲ ਕਰਦੇ ਹਾਂ, ਖਾਲਸਾ ਰਾਜ ਨੂੰ ਕੋਈ ਰੋਕ ਨਹੀਂ ਸਕਦਾ, ਖਾਲਸੇ ਦਾ ਰਾਜ ਆ ਕੇ ਰਹਿਣਾ ਹੈ। ਝੂਲਣ ਨੇਜੇ ਹਸਤੀ ਸਾਜੇ, ਦੁਆਰ ਦੁਆਰ ਪਰ ਨੌਬਤ ਬਾਜੇ। ਆ ਜਿੰਨੇ ਡੇਰੇ ਬਣ ਰਹੇ ਨੇ, ਜਿੰਨੇ ਡੇਰੇ ਬਣ ਰਹੇ ਨੇ, ਇੱਥੇ ਬਾਜਾਂ ਵਾਲੇ ਤੇ ਨਿਸ਼ਾਨ ਝੂਲਦੇ ਨੇ। ਇੱਕ ਮਹਾਂਪੁਰਸ਼ਾਂ ਦਾ ਬਚਨ ਚੇਤੇ ਆ ਮੈਨੂੰ, ਜਦੋਂ ਕਿਸੇ ਨੇ ਜਾਣਾ ਨਾ, ਮਹਾਰਾਜ ਜੀ ਘਰ ਬਖਸ਼ਿਸ਼ ਕਰ ਦਿਓ, ਕਹਿੰਦੇ ਘਰ ਬਣਾਉਣ ਦੀ ਲੋੜ ਨਹੀਂ, ਘਰ ਬਣੇ ਬਣਾਏ ਮਿਲਣੇ ਨੇ, ਤੁਹਾਡੇ ਘਰ ਖਾਲੀ ਹੋਣੇ ਨੇ, ਤੁਹਾਨੂੰ ਇੱਦਾਂ ਮਿਲ ਜਾਣੇ ਨੇ। ਅਤੇ ਹੈਗੇ ਵੀ ਨਹੀਂ ਹੁਣ ਘਰ ਖਾਲੀ, ਸਾਰੇ ਆਪਾਂ ਇੱਥੇ ਬੈਠੇ ਹਾਂ, ਉੱਥੇ ਭਈਏ ਬੈਠੇ ਨੇ। ਰਾਜ ਖਾਲਸੇ ਦਾ ਚਾਹੀਦਾ, ਪਰ ਬਿਠਾਏ ਭਈਏ ਨੇ, ਉੱਥੇ ਆਪਣੇ ਲੋੜਵੰਦ ਸਿੰਘਾਂ ਨੂੰ ਦਿਓ। ਇਹੋ ਜਿਹੇ ਕਈ ਦਲਿਤ ਪਰਿਵਾਰਾਂ ਵਿੱਚ ਭਚੰਗੀ ਸੱਜ ਗਏ ਨੇ, ਉਹਨਾਂ ਕੋਲ ਘਰ ਹੀ ਨਹੀਂ, ਉਹਨਾਂ ਨੂੰ ਬਿਠਾਓ, ਨਾਲੇ ਤੁਹਾਡੇ ਘਰ ਸਾਂਭੇ ਜਾਣਗੇ, ਨਾਲੇ ਸੁਬਹਾ ਸ਼ਾਮ ਨੂੰ ਗੁਰੂ ਕੀ ਬਾਣੀ ਪੜ੍ਹਨਗੇ, ਉਹ ਘਰ ਦਾ ਔਰਾ ਸਿਸਟਮ ਸੈੱਟ ਰਹੇਗਾ। ਅਤੇ ਜੇ ਭਾਈ ਭਈਆਂ ਨੂੰ ਦਿੱਤੇ ਹੋਣਗੇ, ਉੱਥੇ ਸਵੇਰੇ ਸ਼ਾਮ ਉਹਨਾਂ ਨੇ ਸਿਗਰਟਾਂ ਹੀ ਫੂਕਣੀਆਂ, ਧੂੰਆਂ ਹੀ ਕੰਧਾਂ 'ਚ ਰਹਿਣਾ। ਤੁਸੀਂ ਭਾਵੇਂ 3 ਸਾਲ ਬਾਅਦ ਜਾਓ, 10 ਸਾਲ, ਤੁਹਾਨੂੰ ਧੂੰਏ ਦੀ ਬਦਬੂ ਆਉਂਦੀ ਉੱਥੋਂ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸਾਨੂੰ ਜਿਹੜੇ ਬਚਨ ਕਹੇ ਨੇ ਨਾ, ਨਾ ਆਪ ਲੜੂ ਨਾ ਫੌਜ ਲੜਾਓ, ਪਟ ਵੀਰਨ ਛੇਤੀ ਬਾਂਧ ਮੰਗਾਓ। ਜਦੋਂ ਮਹਾਰਾਜ ਜੀ ਸੰਕੇਤ ਮੰਡੀ ਦੇ ਰਾਜੇ ਨੂੰ ਬੜੀਆਂ ਅਸੀਸਾਂ ਦਿੱਤੀਆਂ, ਕਹਿੰਦੇ ਰਾਜਾ ਤੂੰ ਤੇ ਸਾਨੂੰ ਬੜਾ ਪਿਆਰ ਦੇ ਕੇ ਤੇ ਰੱਖਿਆ ਨਾ, ਅੱਜ ਦਾ ਤੇਰੀ ਹਾਂਡੀ ਬਚੀ ਹੈ ਨਾ, ਜੈਸੇ ਬਚੀ ਤੇਰੀ ਹਾਂਡੀ ਤੈਸੇ ਬਚੀ ਤੇਰੀ ਮਾਂਡੀ, ਜੋ ਮਾਂਡੀ ਕੋ ਲੂਟੇਂਗੇ ਅਸਮਾਨੀ ਗੋਲੇ ਛੂਟੇਂਗੇ। ਜਿਹਨੇ ਸਾਨੂੰ ਪਿਆਰ ਕੀਤਾ, ਮੁਹੱਬਤ ਕੀਤੀ, ਖਾਲਸੇ ਦੀ ਸੇਵਾ ਕੀਤੀ ਹੈ, ਰਾਜਾ ਜਿਹੜਾ ਤੇਰੀ ਮੰਡੀ ਨੂੰ ਲੁੱਟਣ ਵਾਸਤੇ ਆਵੇਗਾ ਨਾ, ਉਹਨੂੰ ਖਤਮ ਕਰਨ ਵਾਸਤੇ ਅਸਮਾਨ ਤੋਂ ਗੋਲੇ ਛੱਡ ਦੇਵਾਂਗਾ। ਅੱਜ ਵੀ ਉਹ ਰਾਜੇ ਦਾ ਪਰਿਵਾਰ ਜਿਹੜਾ ਹੈ ਨਾ, ਸੰਕੇਤ ਮੰਡੀ ਜਦੋਂ ਸਾਹਿਬੇ ਕਮਾਲ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ, ਉਹ ਜੋੜੇ ਉਤਾਰ ਕੇ ਪਰਿਵਾਰ ਸਮੇਤ ਹੱਥਾਂ 'ਚ ਝਾੜੂ ਲੈ ਕੇ ਸਫਾਈ ਕਰਦੇ ਨੇ ਨਗਰ ਕੀਰਤਨ ਦੇ ਅੱਗੇ ਅੱਗੇ। ਰਿਜਨਲ ਸਰੂਪ ਬਾਬਾ ਅਜੀਤ ਸਿੰਘ ਜੀ ਦੇ, ਬਾਬਾ ਜੁਝਾਰ ਸਿੰਘ ਜੀ ਦੇ, ਬਾਜਾਂ ਵਾਲੇ ਦੇ, ਉਹਨਾਂ ਦੇ ਕੋਲ ਨੇ ਨਗਾਰਾ ਪਾਊਸ ਮਹਾਰਾਜ ਜੀ ਆਪ ਦੇ ਕੇ ਆਏ ਨੇ। ਸੋ ਇਸ ਕਰਕੇ ਤੁਹਾਨੂੰ ਗੁਜ਼ਾਰਿਸ਼ ਹੈ, ਬੇਨਤੀ ਹੈ, ਅੰਮ੍ਰਿਤ ਪਾਨ ਕਰੋ, ਫਿਰ ਸਾਡਾ ਜਿਹੜਾ ਖਾਲਸੇ ਦਾ ਰਾਜ ਹੈ ਨਾ, ਪਹਿਲੀ ਗੱਲ ਤਾਂ ਦਾੜੀ ਵੀ ਨਾ ਰੰਗਿਆ ਕਰੀਏ। ਪਹਿਲਾਂ ਕੁਛ ਸਮਾਂ ਹੁੰਦਾ ਸੀ ਵੀ ਦਾੜੀ ਰੰਗਾ ਬਜਰਕ ਰਹਿਤੀਆ ਮੰਨਿਆ ਜਾਂਦਾ, ਅਤੇ ਫਿਰ ਆਪਾਂ ਸਟੇਜ 'ਤੇ ਵੀ ਦਾੜੀ ਰੰਗੇ ਨੂੰ ਬੁਲਾ ਦਿੰਦੇ ਹਾਂ। ਸ੍ਰੀ ਅਕਾਲ ਤਖਤ ਸਾਹਿਬ ਜਦੋਂ ਤੁਸੀਂ
ਜਾਓ ਤੇ ਅਰਦਾਸ ਕਰਿਓ ਜੀ ਫਲਾਣਾ ਸਿੰਘ ਦੀ। ਉਹ ਪੁੱਛਦੇ ਨੇ ਦਾੜੀ ਤੇ ਨੀ ਰੰਗ ਦਾ, ਕੇਸ ਤੇ ਨੀ ਕਤਲ ਕੀਤੇ, ਜੇ ਕਤਲ ਕੀਤੇ ਫਿਰ ਨੀ ਅਰਦਾਸ ਹੋਣੀ, ਆਪੇ ਕਰ ਲਓ। ਇਹ ਗੁਰੂ ਉੱਥੇ ਹੈ ਤੇ ਇਹ ਗੁਰੂ ਇੱਥੇ ਹੈ, ਇਸ ਕਰਕੇ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਬਖਸ਼ਿਸ਼ ਦੁਆਰਾ ਸਾਨੂੰ ਮਹਾਰਾਜ ਨੇ ਮਰਯਾਦਾ ਦਿੱਤੀ ਹੈ। ਤੁਸੀਂ ਪਿਆਰਿਓ ਮਰਯਾਦਾ ਰੱਖੋ, ਅੰਮ੍ਰਿਤ ਛਕੋ। ਮੇਰੀਆਂ ਮਾਵਾਂ, ਭੈਣਾਂ, ਬੱਚੀਆਂ, ਬਜ਼ੁਰਗ ਵੀਰ, ਹੁਣ ਤਿਆਰੀ ਕਰੋ ਬਸ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਜਿਹੜਾ ਨਾ ਕਮਾਓ। ਤੁਸੀਂ ਆਪਣੇ ਕੇਸਾਂ ਦੀ ਸੰਭਾਲ ਕਰੋ, ਕੇਸਾਂ ਨੂੰ ਕਤਲ ਨਾ ਕਰਾਓ, ਸਿਰ ਦੇ ਵਾਲ ਰੱਖੋ, ਦਾੜਾ ਰੱਖੋ, ਪੂਰਨ ਤੌਰ 'ਤੇ ਗੁਰੂ ਬਾਜਾਂ ਵਾਲੇ ਦੇ ਧੀਆਂ ਪੁੱਤਰ ਬਣੋ। ਸੋ ਸਤਿਗੁਰੂ ਜੀ ਕਿਰਪਾ ਕਰ ਦੇਣ। ਤਹਿ ਦਿਲ ਤੋਂ ਧੰਨਵਾਦੀ ਗੁਰੂ ਗ੍ਰੰਥ ਸਾਹਿਬ ਜੀ ਦਾ, ਤਹਿ ਦਿਲ ਤੋਂ ਧੰਨਵਾਦੀ ਸ਼ਹੀਦਾਂ ਸਿੰਘਾਂ ਦਾ, ਤਹਿ ਦਿਲ ਤੋਂ ਧੰਨਵਾਦੀ ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ, ਅਤੇ ਤਹਿ ਦਿਲ ਤੋਂ ਧੰਨਵਾਦੀ ਜਿਹੜੇ ਪ੍ਰਬੰਧਕ ਜਨ ਸਾਨੂੰ ਬੁਲਾਉਂਦੇ ਨੇ, ਪ੍ਰਧਾਨ ਸਾਹਿਬ ਜੀ, ਜੰਡੀ ਸਾਹਿਬ ਜੀ, ਅੰਮ੍ਰਿਤਪਾਲ ਸਿੰਘ ਜੀ, ਮੇਰੇ ਵੀਰ ਦਵਿੰਦਰ ਸਿੰਘ ਜੀ, ਦਿਲ ਤੋਂ ਪਿਆਰ ਕਰਦੇ ਨੇ ਜਗਦੀਪ ਸਿੰਘ ਜੀ, ਸਾਡੇ ਅਤਿ ਸਤਿਕਾਰਯੋਗ ਜਿਨ੍ਹਾਂ 'ਤੇ ਬੜੀ ਕਿਰਪਾ ਹੈ, ਹੰਸਰਾਜ ਜੀ ਜਿਹੜੇ ਸਾਰੇ ਪ੍ਰਚਾਰਕਾਂ ਨੂੰ ਬਹੁਤ ਪਿਆਰ ਕਰਦੇ ਨੇ, ਬਾਬਾ ਜੀ ਦੇ ਬਾਬਾ ਨੰਦ ਸਿੰਘ ਜੀ ਦੇ ਪਿਆਰੇ ਨੇ, ਉਹਨਾਂ ਦੀ ਕਿਰਪਾ ਹੈ। ਸੋ ਸਤਿਗੁਰੂ ਦੀ ਕਿਰਪਾ ਦੁਆਰਾ, ਬਖਸ਼ਿਸ਼ ਦੁਆਰਾ ਬਣੀਆਂ ਸੰਗਤਾਂ ਨੇ ਸੇਵਾ ਕਰਦੀਆਂ ਨੇ ਵਿਆਹਾਂ ਦੀ ਸੇਵਾ ਵਾਸਤੇ, ਜੋ 17 ਸਤੰਬਰ ਨੂੰ 2026 ਦੇ ਵਿੱਚ ਬਟਾਲੇ ਦੀ ਧਰਤੀ 'ਤੇ ਲੋੜਵੰਦ ਬੱਚਿਆਂ ਦੇ ਆਨੰਦ ਕਾਰਜ ਕੀਤੇ ਜਾਣੇ ਨੇ, ਉਹਦੇ ਵਾਸਤੇ ਸੇਵਾ ਦਾ ਯੋਗਦਾਨ ਜਿਹੜੇ ਸੰਗਤਾਂ ਨੇ ਪਾਇਆ, ਤਹਿ ਦਿਲ ਤੋਂ ਧੰਨਵਾਦੀ ਜਿਨ੍ਹਾਂ ਨੇ ਨਹੀਂ ਪਾਇਆ ਕਰ ਸਕਦੇ ਹੋ। ਅੱਜ ਸ਼ਾਮ ਨੂੰ ਵੀ ਤੁਸੀਂ ਦਰਸ਼ਨ ਦੇਣੇ ਨੇ, ਇਹ ਬਚਨ ਅਤੇ ਗੁਰੂ ਦੇ ਨੇ ਮਰਯਾਦਾ ਦੇ ਬਚਨ ਨੇ, ਇਹ ਭਾਈ ਆਪਾਂ ਅਪਣਾਉਣੇ ਨੇ। ਗੁਰੂ ਬਾਜਾਂ ਵਾਲਾ ਕਿਰਪਾ ਕਰੇ, ਕਦੀ ਵੀ ਕੋਈ ਭਾਰਤ ਵਿੱਚ ਪੰਜਾਬ 'ਚ ਆਇਆ ਤਾਂ ਜ਼ਰੂਰ ਆ ਕੇ ਉੱਥੇ ਗੁਰਦੁਆਰਾ ਖੂਹ ਸਾਹਿਬ ਆਓ, 17 ਸਤੰਬਰ ਨੂੰ 18 ਸਤੰਬਰ ਨੂੰ ਦਰਸ਼ਨ ਦੇਵੋ। ਦੋ ਵਾਰ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਇਹ ਸਮਾਗਮ, ਫਰਵਰੀ ਦੇ ਵਿੱਚ ਬਾਬਾ ਦੀਪ ਸਿੰਘ ਦਾ ਸ਼ਹੀਦੀ ਜੋੜ ਮੇਲਾ ਅਤੇ ਵਿਆਹ ਪੁਰਬ ਗੁਰੂ ਨਾਨਕ ਸਾਹਿਬ ਜੀ ਦਾ ਆਓ। ਪੰਥ ਦੇ ਮਹਾਨ ਵਿਦਵਾਨ ਢਾਡੀ ਸਿੰਘ, ਗਿਆਨੀ ਨਿਸ਼ਾਨ ਸਿੰਘ ਸਾਹਿਬ ਜੀ, ਉਹਨਾਂ ਪਾਸੋਂ ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਨੀਆਂ ਨੇ। ਸਾਰੀਆਂ ਮੇਰੀਆਂ ਭੈਣਾਂ ਮਾਤਾਵਾਂ ਬਜ਼ੁਰਗ ਜਿਹੜੀਆਂ ਬਹੁਤ ਪਿਆਰ ਬਖਸ਼ਿਸ਼ ਕਰਦੀਆਂ ਨੇ ਭੈਣਾਂ ਮੇਰੀਆਂ, ਮਹਾਰਾਜ ਇਹਨਾਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ, ਇਹਨਾਂ ਦੇ ਘਰਾਂ ਵਿੱਚ ਸੁੱਖ ਵਰਤਾਵੇ, ਇਹਨਾਂ ਦੇ ਨਿੱਕੇ ਨਿੱਕੇ ਬੱਚਿਆਂ ਦੇ ਸਿਰ 'ਤੇ ਹੱਥ ਰੱਖ ਕੇ ਇਹਨਾਂ ਦੇ ਸਿੱਖੀ ਦੇ ਬੂਟੇ ਵੱਧਦੇ ਫੁੱਲਦੇ ਰਹਿਣ ਅਤੇ ਸਦਾ ਹੀ ਬਾਜਾਂ ਵਾਲੇ ਦੇ ਖੁਸ਼ੇ ਲੈਂਦੇ ਰਹਿਣ। ਆਓ ਆਪਾਂ ਫਿਰ ਗੱਜ ਕੇ ਇੱਕ ਜਕਾਰੇ ਦੀ ਸਾਂਝ ਕਰੀਏ ਅਤੇ ਫਿਰ ਆਪਾਂ ਫਤਿਹ ਦੀ ਸਾਂਝ ਕਰੀਏ। ਗੱਜ ਕੇ ਜਕਾਰਾ ਕੇ ਜਾਵੇ, ਨਿਹਾਲ ਹੋ ਜਾਵੇ, ਗੁਰੂ ਕਲਗੀਧਰ ਸਾਹਿਬ ਜੀ ਦੇ ਮਨ ਨੂੰ ਭਾਵੇ, ਗੁਰਵਰੇ ਅਕਾਲ ਦੇਵ ਤਿਗ ਫਤਿਹ, ਖਾਲਸੇ ਦੀ ਹਰਮਨ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਦੇ ਦੀਵਾਨਾਂ ਦੇ ਵਿੱਚ ਜੋ ਸਮਾਗਮ ਸੁਬਾਹ ਰੋਜ਼ ਤੋਂ ਹੀ ਚੱਲ ਰਹੇ ਨੇ, ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਮਹਿਤਾ ਚੌਂਕ ਵਾਲੇ ਅਤੇ ਉਹਨਾਂ ਦਾ ਜੱਥਾ। ਇਸ ਜੱਥੇ ਦਾ, ਇਸ ਫੇਰੀ ਦਾ ਅੱਜ ਐਤਵਾਰ ਦਾ ਦੁਪਹਿਰ ਦਾ ਇਹ ਆਖਰੀ ਦੀਵਾਨ ਹੈ। ਇਹਨਾਂ ਨੇ ਦੀਵਾਨਾਂ ਦੇ ਵਿੱਚ ਸ਼ਾਮ ਨੂੰ ਵੀ ਹਾਜ਼ਰੀ ਭਰਨੀ ਹੈ ਅਤੇ ਬੜੇ ਸਤਿਕਾਰਯੋਗ ਨੇ, ਹਰੇਕ ਸਾਲ ਸਾਡੇ ਪਾਸ ਆਉਂਦੇ ਨੇ ਅਤੇ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਗੁਰੂ ਘਰ ਦੇ ਭਾਈ ਜਗਤਾਰ ਸਿੰਘ ਜੀ ਨੂੰ ਬੇਨਤੀ ਕਰਾਂ ਕਿ ਇਹਨਾਂ ਨੂੰ ਸਾਰਿਆਂ ਨੂੰ ਸਰੋਪਾ ਭਾਵ ਨਾਲ ਸਨਮਾਨ ਕੀਤਾ ਜਾਵੇ। ਬੋਲੇ ਸੋ ਨਿਹਾਲ

0: ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਸ਼ੇਸ਼ ਜਾਣਕਾਰੀ। ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅੱਜ ਆਪਾਂ ਪ੍ਰਕਾਸ਼ ਦਿਹਾੜਾ ਵੀ ਮਨਾ ਰਹੇ ਹਾਂ। ਇਸੇ ਤਰ੍ਹਾਂ ਹੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਅਤੇ 1984 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਜੋ ਸਾਲਾਨਾ ਸਨ ਫਰਾਂਸਿਸਕੋ ਦੀ ਧਰਤੀ 'ਤੇ ਨਗਰ ਕੀਰਤਨ ਕਰਦੇ ਹਾਂ, ਇਸ ਵਾਰ 6 ਜੂਨ ਨੂੰ ਹੋਣ ਜਾ ਰਿਹਾ ਹੈ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਿਵਾਰਾਂ ਨੂੰ ਲੈ ਕੇ ਇੱਕ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਜ਼ਰੂਰ ਪਹੁੰਚੋ। ਨਾਲ ਹੀ ਬੇਨਤੀ ਕਰਾਂ ਜੋ ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਇਸ ਮਹੀਨੇ ਸਾਡੇ ਪਾਸ 18 ਮਈ ਤੋਂ ਲੈ ਕੇ 22 ਮਈ ਤੱਕ ਆ ਰਹੇ ਹਨ। ਨਾਲ ਹੀ ਜੋ ਗੱਤਕੇ ਦੇ ਆਪਣੇ ਕੈਂਪ ਚੱਲਦੇ ਨੇ ਉਸ ਵਿੱਚ ਸਾਡੇ ਪਾਸ ਜੋ 3-6 ਟੀਮਾਂ ਫਰੀ ਮੌਂਟ ਤੋਂ ਰਿਵਰ ਸਾਈਡ ਗਈਆਂ ਸਨ, ਜਿਨ੍ਹਾਂ ਦੀਆਂ ਫਸਟ ਸੈਕਿੰਡ ਥਰਡ ਅਲੱਗ ਅਲੱਗ ਪੁਜੀਸ਼ਨਾਂ ਹਾਸਲ ਕੀਤੀਆਂ, ਉਹ ਉਸਤਾਦਾਂ ਦੀ ਅਤੇ ਮਾਪਿਆਂ ਦੀ ਦੇਣ ਹੈ ਜਿਹੜੇ ਬੱਚਿਆਂ ਨੂੰ ਇੱਥੇ ਉਸ ਟਾਈਮ 'ਤੇ ਲੈ ਕੇ ਆਉਂਦੇ ਨੇ। ਬੱਚਿਆਂ ਨੇ ਆਪਣੀਆਂ ਚੰਗੀਆਂ ਪੁਜੀਸ਼ਨਾਂ ਹਾਸਲ ਕੀਤੀਆਂ, ਉਸੇ ਦਾ ਸ਼ੁਕਰਾਨਾ ਕਰਦੇ ਹੋਏ ਅਗਲੇ ਹਫ਼ਤੇ ਗੱਤਕੇ ਵਾਲੇ ਬੱਚਿਆਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਪਾਣੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। 8 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 10 ਤਰੀਕ ਨੂੰ ਸਵੇਰ ਰੋਜ਼ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਬੱਚਿਆਂ ਦੇ ਪ੍ਰੋਗਰਾਮਾਂ ਵਿੱਚ ਜ਼ਰੂਰ ਸ਼ਮੂਲੀਅਤ ਦਿਓ। ਇੰਨੀਆਂ ਕੁ ਹਾਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਢਾਡੀ ਜੱਥਾ ਜੋ ਕਿ ਭਾਈ ਨਿਸ਼ਾਨ ਸਿੰਘ ਜੀ ਦਾ ਪਹਿਲੀ ਵਾਰ ਇਸ ਸਟੇਜ 'ਤੇ ਆਏ ਨੇ, ਉਹਨਾਂ ਦਾ ਇਸ ਫੇਰੀ ਦਾ ਇਹ ਆਖਰੀ ਦੀਵਾਨ ਹੈ। ਇਹਨਾਂ ਨੂੰ ਬੇਨਤੀ ਕਰੀਏ ਵੀ ਜਦ ਵੀ ਆਪ ਜੀ ਨੂੰ ਟਾਈਮ ਲੱਗੇ ਤਾਂ ਆਪ ਇਸੇ ਤਰ੍ਹਾਂ ਹੀ ਫ੍ਰੀ ਮੌਂਟ ਤੋਂ ਸੰਗਤਾਂ ਨੂੰ ਰੂਬਰੂ ਹੁੰਦੇ ਰਹੋ। ਆਓ ਹੁਣ ਉਹਨਾਂ ਪਾਸੋਂ 2:50 ਤੱਕ ਢਾਡੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਸਾਗ ਪੱਤ ਖਾਣਾ ਤੇ ਟਿਕਾਣਾ ਵਿੱਚ ਜੰਗਲਾਂ ਦੇ ਨੈਣਾ ਵਿੱਚੋਂ ਨੀਂਦ ਸੀ ਗਵਾਈ ਤੇਰੇ ਖਾਲਸੇ ਭਾਜੜਾ ਪਵਾਈਆਂ ਇਹਨਾਂ ਕਾਬਲ ਕੰਧਾਰ ਤੀਕ ਮਿੱਟੀ ਵਿੱਚ ਗਜ਼ਨੀ ਮਲਾਈ ਤੇਰੇ ਖਾਲਸੇ ਅੱਲਾਹੂ ਦੇ ਨਾਰੇ ਜਿੱਥੇ ਵੱਜਦੇ ਸੀ ਦਿਨੇ ਰਾਤ ਵਾਹਿਗੁਰੂ ਦੀ ਫਤਿਹ ਜਾਂ ਬਲਾਈ ਤੇਰੇ ਖਾਲਸੇ ਦੱਸਾਂ ਕੀ ਮੈਂ ਬੋਲ ਬੋਲ ਭੇਦ ਸਾਰੇ ਖੋਲ ਖੋਲ ਧੰਨ ਧੰਨ ਕੀਤੀ ਹੈ ਕਮਾਈ ਤੇਰੇ ਖਾਲਸੇ ਰਾਜਾਨ ਰਾਜ ਭਾਨਾ ਨਾ ਪਾਨ ਦੇਵਾ ਨਾ ਦੇਵ ਉਪਮਾ ਮਹਾਨ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਲੰਬੇਰੇ ਸਮੇਂ ਤੋਂ ਆਪ ਜੀ ਦੇਵਤਿਆਂ ਦੇ ਵਾਂਗ ਸਮਾਧੀਆਂ ਲਾ ਕਰਕੇ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਦੇ ਮਾਂ ਵਾਕਾਂ ਅਨੁਸਾਰ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਕਥਾ ਕੀਰਤਨ ਆਪਣੇ ਵੱਡ ਵਡੇਰਿਆਂ ਦੀ ਦਾਸਤਾਨ ਸਰਵਣ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾ ਕਰਕੇ ਜੋ ਸਾਨੂੰ ਅਕਾਲ ਪੁਰਖ ਨੇ ਇਹ ਜੀਵਨ ਬਖਸ਼ਿਸ਼ ਕੀਤਾ ਹੈ, ਸਵਾਸਾਂ ਦੀ ਪੂੰਜੀ ਦਿੱਤੀ ਹੈ, ਸਿਮਰਨ ਵਾਸਤੇ, ਬੰਦਗੀ ਵਾਸਤੇ, ਪਰਉਪਕਾਰ ਵਾਸਤੇ ਕੌਮ ਦੇ ਲੇਖੇ ਲੱਗ ਜਾਈਏ, ਸਾਡਾ ਸੰਸਾਰ ਤੇ ਆਉਣਾ ਸਫਲ ਹੋ ਜਾਵੇ, ਅਸੀਂ ਵੀ ਕਦੀ ਤਵਾਰੀਖ ਦੇ ਪੱਤਰੇ ਬਣ ਸਕੀਏ, ਉਹ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਬੈਠ ਕਰਕੇ ਅਰਦਾਸ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ। ਕੁਝ ਕਹਿਣ ਦਾ ਯਤਨ ਕਰਾਂ, ਆਪ ਜੀ ਅਰਸੀਸ ਪ੍ਰਦਾਨ ਕਰੋ ਤਾਂ ਜੋ ਆਪ ਜੀਆਂ ਦੇ ਨਾਲ ਤਵਾਰੀਖ ਦੇ ਪੱਤਰੇ ਦੀ ਸਾਂਝ ਪਾਈ ਜਾ ਸਕੇ। ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦਿਆਂ ਹੋਇਆਂ ਦੋਵੇਂ ਹੱਥ ਜੋੜੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਦੇ ਉੱਪਰ ਆਪਣੇ ਸੀਸ ਨੂੰ ਝੁਕਾ ਕੇ ਆਤਮਾ ਤੇ ਪਰਮਾਤਮਾ ਦਾ ਸੁਮੇਲ ਹੋ ਜਾਵੇ। ਸਾਡੇ ਮਨਾਂ ਉੱਤੇ ਲੱਗੀ ਹੋਈ ਜਨਮਾਂ ਜਨਮਾਤਰਾਂ ਦੀ ਮੈਲ ਵਾਹਿਗੁਰੂ ਦਾ ਸਿਮਰਨ ਕਰਕੇ ਧੁੱਪ ਜਾਵੇ, ਸਾਡੀ ਆਤਮਾ ਨਿਰਮਲ ਤੇ ਪਵਿੱਤਰ ਹੋ ਜਾਵੇ। ਇਸ ਕਰਕੇ ਵਾਹਿਗੁਰੂ ਦਾ ਸਿਮਰਨ ਕਰਨਾ ਇੰਨਾ ਜ਼ਰੂਰੀ ਹੈ। ਸੋ ਸਤਿਗੁਰਾਂ ਦੇ ਪਾਵਨ ਚਰਨਾਂ ਤੇ ਸੀਸ ਨੂੰ ਝੁਕਾਓ, ਰਸਲਾਂ ਨੂੰ ਪਵਿੱਤਰ ਕਰਦਿਆਂ ਹੋਇਆਂ ਗੱਜ ਕੇ ਗਜਾਓ, ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਮਹਾਰਾਜ ਜੀਆਂ ਦੇ ਘਰ ਦਾ ਇੱਕ ਸਿਧਾਂਤ ਹੈ, ਹਰ ਗੁਰਸਿੱਖ ਉਸ ਸਿਧਾਂਤ ਨੂੰ ਹਿਰਦੇ ਦੇ ਵਿੱਚ ਲੈਂਦਾ ਹੈ, ਫਿਰ ਉਹ ਆਪਣੀ ਮੰਜ਼ਿਲ ਵੱਲ ਵੱਧਦਾ ਹੈ।

ਤੁਹਾਡਾ ਸਰੀਰ ਨਰੋਆ ਕਿਵੇਂ ਰਹਿ ਸਕਦਾ ਹੈ? ਉਹ ਦੱਸਦੇ ਨੇ ਜਿਉਣਾ ਕਿਵੇਂ, ਤੇ ਗੁਰੂ ਨਾਨਕ ਮਹਾਰਾਜ ਜੀਆਂ ਦਾ ਘਰ ਦੱਸਦਾ ਕਿ ਮਰਨਾ ਕਿਵੇਂ ਹੈ, ਕਿਉਂਕਿ ਗੁਰਸਿੱਖ ਦਾ ਜੀਵਨ ਮਰਨ ਤੋਂ ਬਾਅਦ ਹੀ ਆਰੰਭ ਹੁੰਦਾ ਹੈ। ਜਿਨ੍ਹਾਂ ਨੇ ਸਿੱਖੀ ਵਾਸਤੇ, ਆਪਣੇ ਧਰਮ ਵਾਸਤੇ, ਕੌਮ ਵਾਸਤੇ ਮਰਨਾ ਪ੍ਰਵਾਨ ਕਰ ਲਿਆ, ਉਹ ਗੁਰੂ ਨਾਨਕ ਮਹਾਰਾਜ ਜੀਆਂ ਦੇ ਘਰ ਦੇ ਵਿੱਚ ਹਮੇਸ਼ਾ ਵਾਸਤੇ ਉਹਨਾਂ ਨੂੰ ਮਾਣ ਤੇ ਸਨਮਾਨ ਮਿਲਦਾ ਹੈ। ਕਿਉਂਕਿ ਵਿਦਵਾਨਾਂ ਦੀ ਰਾਏ, ਅਕਾਲ ਪੁਰਖ ਤੱਕ ਪਹੁੰਚਣਾ ਹੋਵੇ ਤੇ ਦੋ ਰਸਤੇ ਨੇ, ਇੱਕ ਹੈ ਇਬਾਦਤ ਦਾ ਤੇ ਇੱਕ ਹੈ ਸ਼ਹਾਦਤ ਦਾ। ਇੱਕ ਸਿਮਰਨ ਕਰਕੇ, ਬੰਦਗੀ ਕਰਕੇ, ਜਿਹੜੇ ਬੰਦਗੀ ਕਰਦੇ ਨੇ, ਸਿਮਰਨ ਕਰਦੇ ਨੇ, ਆਪਾਂ ਉਹਨਾਂ ਨੂੰ ਸਤਿਪੁਰਖ ਕਹਿੰਦੇ ਹਾਂ, ਬ੍ਰਹਮ ਗਿਆਨੀ ਕਹਿੰਦੇ ਹਾਂ, ਸੰਤ ਕਹਿੰਦੇ, ਉਹਨਾਂ ਦਾ ਸਤਿਕਾਰ ਹੈ, ਅਦਬ ਹੈ, ਉਹ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ। ਦੂਸਰੇ ਉਹ ਹੁੰਦੇ ਨੇ ਆਬਾਦ ਤੇ, ਉਹਨਾਂ ਕੋਲ ਵੀ ਹੁੰਦੀ ਹੈ, ਪਰ ਉਹ ਸ਼ਹਾਦ ਦੇ ਰਸਤੇ ਤੇ ਚੱਲ ਕੇ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਐਸੀ ਕੌਮ ਦੀ ਸਿਰਜਣਾ ਕੀਤੀ ਹੈ ਜਿਹੜੇ ਮੌਤ ਦੇ ਵਿੱਚੋਂ ਜ਼ਿੰਦਗੀ ਪ੍ਰਵਾਨ ਕਰਦੇ ਨੇ, ਜਿਹੜੇ ਕਿਸੇ ਦੇ ਗੁਲਾਮ ਨਹੀਂ, ਕੇਵਲ ਆਜ਼ਾਦ ਹਸਤੀ ਦੇ ਨਾਲ ਵਿਚਰਨਾ ਚਾਹੁੰਦੇ ਨੇ। ਇਹਨਾਂ ਨੂੰ ਕੋਈ ਗੁਲਾਮ ਬਣਾਉਣ ਦੀ ਕੋਸ਼ਿਸ਼ ਵੀ ਕਰੇ, ਯਾਦ ਰੱਖਿਓ, ਇਹ ਗੁਲਾਮੀ ਪ੍ਰਵਾਨ ਨਹੀਂ ਕਰਦੇ। ਜਿਵੇਂ ਬਾਜ਼ ਨੂੰ ਪਿੰਜਰੇ ਦੇ ਵਿੱਚ ਪਾ ਦਿੱਤਾ ਜਾਵੇ ਨਾ, ਉਹ ਜਾਂ ਤੇ ਪਿੰਜਰੇ ਨੂੰ ਤੋੜ ਕੇ ਉਹਦੇ ਵਿੱਚੋਂ ਆਜ਼ਾਦ ਹੋ ਜਾਵੇਗਾ, ਜਾਂ ਤੜਫ ਤੜਫ ਕੇ ਉਹਦੇ ਵਿੱਚੋਂ ਪ੍ਰਾਣ ਦੇ ਦੇਵੇਗਾ, ਉਹ ਕਿਸੇ ਦੀ ਗੁਲਾਮੀ ਪ੍ਰਵਾਨ ਨਹੀਂ ਕਰਦਾ। ਇਸੇ ਤਰ੍ਹਾਂ ਗੁਰਸਿੱਖ ਨੇ, ਉਹ ਕਿਸੇ ਦੀ ਗੁਲਾਮੀ ਨੂੰ ਪ੍ਰਵਾਨ ਨਹੀਂ ਕਰਦੇ, ਉਹ ਆਜ਼ਾਦ ਹਸਤੀ ਨਾਲ ਰਹਿਣਾ ਚਾਹੁੰਦੇ ਨੇ। ਤੇ ਸਮਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੇ ਖਾਲਸੇ ਨੂੰ ਰਾਜ ਦੀ ਗੱਲ ਕੀਤੀ, ਰਾਜ ਭਾਗ ਦੀ ਗੱਲ ਕੀਤੀ, ਖੁਸ਼ੀ ਹੈ ਪਹਿਲੀ ਵਾਰ ਇਸ ਪਾਵਨ ਪਵਿੱਤਰ ਸਥਾਨ ਆਪ ਜੀਆਂ ਦੇ ਗੁਰੂ ਘਰ ਦੇ ਵਿੱਚ ਦੀਵਾਨ ਦੀ ਸੇਵਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸਾਰਾ ਹੀ ਪ੍ਰਬੰਧ ਆਪ ਸੰਗਤਾਂ ਜਿਹੜੀਆਂ ਨੇ ਉਹ ਆਪਣੇ ਰਾਜ ਭਾਗ ਦੀ ਗੱਲ ਕਰਦੀਆਂ। ਬਤਾਤ ਵਿੱਚ ਸਾਨੂੰ ਡਰ ਹੀ ਇੰਨਾ ਲੱਗਦਾ ਜਦੋਂ ਅਸੀਂ ਆਪਣੇ ਰਾਜ ਭਾਗ ਦੀ ਗੱਲ ਕਰਦੇ ਹਾਂ, ਖਾਲਿਸਤਾਨ ਦੀ ਗੱਲ ਕਰਦੇ ਹਾਂ, ਪਤਾ ਨਹੀਂ ਕੀ ਹੋ ਜਾਵੇਗਾ। ਯਾਦ ਰੱਖਿਓ, ਜਿਹੜੇ ਇਹ ਗੱਲ ਤੋਂ ਬਚਣਾ ਚਾਹੁੰਦੇ ਨਾ ਉਹ ਬੇਸ਼ੱਕ ਬਚੀ ਜਾਣ, ਪਰ ਜਿਹੜਾ ਸਿੱਖ ਦੇ ਘਰ ਬੱਚਾ ਪੈਦਾ ਹੁੰਦਾ ਹੈ, ਅੱਜ ਦੀਆਂ ਹਕੂਮਤਾਂ ਇਸ ਗੱਲ ਨੂੰ ਮੰਨਦੀਆਂ ਨੇ ਕਿ ਉਹ ਖਾਲਿਸਤਾਨ ਹੈ, ਉਹ ਖਾਲਿਸਤਾਨੀ ਹੈ, ਉਹ ਵੱਖਵਾਦੀ ਹੈ, ਉਹ ਅੱਤਵਾਦੀ ਹੈ, ਅਸੀਂ ਮੰਨੀਏ ਚਾਹੇ ਨਾ ਮੰਨੀਏ। ਤੇ ਜੇ ਸਰਕਾਰਾਂ, ਦੂਸਰੇ ਲੋਕ ਇਸ ਗੱਲ ਨੂੰ ਮੰਨ ਚੁੱਕੇ ਨੇ, ਫਿਰ ਸਾਨੂੰ ਵੀ ਉਹ ਨਿਸ਼ਾਨ ਚੁੱਕ ਕਰਕੇ ਫਿਰ ਕੌਮ ਦੀ ਵਿਗੜੀ ਨੂੰ ਸਵਾਰਨ ਵਾਸਤੇ ਜਾਨਾਂ ਨੂੰ ਤਲੀ ਤੇ ਟਿਕਾ ਕਰਕੇ ਰਣ ਮੈਦਾਨ ਦੇ ਵਿੱਚ ਆਉਣਾ ਪਵੇਗਾ ਤੇ ਆਪਣੀ ਮੰਜ਼ਿਲ ਵੱਲ ਵਧਣਾ ਪਵੇਗਾ। ਜਿਨ੍ਹਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ, ਉਹਨਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਕਦੀ ਵਿਸਤ ਨਹੀਂ ਜਾਂਦੀਆਂ। ਇਸ ਕਰਕੇ ਬੜਾ ਅੱਜ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਸਾਨੂੰ ਸਿੱਖੀ ਤੋਂ ਦੂਰ ਕਰਨ ਵਾਸਤੇ, ਸਾਨੂੰ ਗੁਰ ਇਤਿਹਾਸ ਤੋਂ ਦੂਰ ਕਰਨ ਵਾਸਤੇ। ਕਾਰਨ ਇਹ ਹੈ, ਸਰਕਾਰਾਂ ਨੇ ਪਹਿਲਾਂ ਦੇਖਿਆ ਕਿ ਸਿੱਖਾਂ ਦੇ ਬੰਦ ਕੱਟੇ ਜਾਂਦੇ ਸਨ, ਖੋਪਰੀ ਲੱਥ ਜਾਂਦੇ ਸਨ, ਪਰ ਸਿੱਖੀ ਕਦੀ ਸਿਦਕ ਤੋਂ ਨਹੀਂ ਸੀ ਹਾਰੇ। ਜਿੰਨਾ ਇਹਨਾਂ 'ਤੇ ਦਬਾਅ ਪਾਇਆ ਗਿਆ, ਜਿੰਨਾ ਇਹਨਾਂ ਨੂੰ ਸ਼ਹੀਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਹ ਖਾਲਸਾ ਉਨੀ ਹੀ ਰਫਤਾਰ ਦੇ ਨਾਲ ਅੱਗੇ ਵੱਧਦਾ ਗਿਆ ਆਪਣੀ ਮੰਜ਼ਿਲੇ ਮਕਸੂਦ ਵੱਲ। ਹੁਣ ਇਵੇਂ ਕੀਤਾ ਜਾਵੇ ਕਿ ਇਹਨਾਂ ਨੂੰ ਆਪਣੇ ਗੁਰੂ ਤੋਂ, ਆਪਣੇ ਸਿਧਾਂਤਾਂ ਤੋਂ ਦੂਰ ਕੀਤਾ ਜਾਵੇ। ਪਰ ਗੁਰਸਿੱਖ ਪਿਆਰੇ, ਤੁਸੀਂ ਧੰਤਾ ਦੇ ਯੋਗ ਹੋ, ਜਿਹੜੇ ਅੱਜ ਵੀ ਵਿਦੇਸ਼ ਵਿੱਚ ਬੈਠ ਕਰਕੇ ਆਪਣੇ ਘਰ ਦੀ ਗੱਲ ਕਰਦੇ, ਕਿਉਂਕਿ ਆਪਣਾ ਘਰ ਹਰ ਮਨੁੱਖ ਨੂੰ ਚਾਹੀਦਾ ਹੈ। ਤੁਸੀਂ ਭਾਵੇਂ ਵਿਦੇਸ਼ ਵਿੱਚ ਆਏ ਜੇ, ਕਿਰਾਏ ਦੇ ਘਰ 'ਤੇ ਆਪਾਂ ਰਵਾਂਗੇ ਜ਼ਰੂਰ, ਪਰ ਸਾਨੂੰ ਪਤਾ ਹੁੰਦਾ ਇਹ ਘਰ ਦਾ ਕਿਰਾਇਆ ਜਿਹੜਾ ਹੈ ਨਾ, ਘਰ ਕਿਰਾਏ ਉੱਤੇ ਹੈ, ਅਸੀਂ ਆਪਣੀ ਉੱਥੇ ਮਰਜ਼ੀ ਨਹੀਂ ਕਰ ਸਕਦੇ। ਅਤੇ ਜਿਸ ਦਿਨ ਸਾਨੂੰ ਆਪਣਾ ਘਰ ਮਿਲ ਜਾਵੇ, ਉੱਥੇ ਅਸੀਂ ਆਪਣੀ ਮਰਜ਼ੀ ਦੇ ਨਾਲ ਅਤੇ ਆਜ਼ਾਦੀ ਦੇ ਨਾਲ ਰਹਿ ਸਕਦੇ ਹਾਂ। ਇਸ ਕਰਕੇ ਸਾਨੂੰ ਇਸ ਗੱਲ ਦਾ ਪ੍ਰਣ ਕਰਨਾ ਚਾਹੀਦਾ ਹੈ ਕਿ ਸਾਨੂੰ ਆਪਣਾ ਘਰ, ਆਪਣਾ ਰਾਜ ਭਾਗ, ਜਿਸ ਖਾਲਿਸਤਾਨ ਦੀ ਆਰੰਭਤਾ 20ਵੀਂ ਸਦੀ ਦੇ ਮਹਾਨ ਗੁਰਸਿੱਖ ਕਹਿਣੀ ਅਤੇ ਕਥਨੀ ਦੇ ਪੂਰੇ, ਜਿਨ੍ਹਾਂ ਦੀ ਇੱਕ ਲਲਕਾਰ ਦੇ ਨਾਲ ਜਿਹੜਾ ਦੁਸ਼ਮਣ ਸੀ ਡਰ ਜਾਂਦਾ ਸੀ, ਘਬਰਾ ਜਾਂਦਾ ਸੀ, ਉਹਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਦੇ ਉਹ ਸਿਧਾਂਤ 'ਤੇ ਅੱਜ ਚੱਲਣ ਦੀ ਜ਼ਰੂਰਤ ਹੈ, ਉਹਨਾਂ ਨਾਲ ਕੀਤੀਆਂ ਹੋਣਗੀਆਂ। ਪਰ ਜ਼ਰੂਰਤ ਹੈ ਸਿਮਰਨ ਦੀ, ਆਬਾਦੀ ਸੰਤਾਂ ਦੇ। ਇੱਕ ਤਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਏ ਦੀ ਸ਼ਹਾਦਤ ਦਾ ਦਿਹਾੜਾ ਮਨਾਇਆ ਹੈ, ਅਤੇ ਉਹ ਹੈ ਸਰਦਾਰ ਹਰੀ ਸਿੰਘ ਨਲੂਆ, ਜਿਹੜੇ ਸਿੱਖ ਰਾਜ ਦੇ ਦੂਸਰੇ ਥੰਮ ਸੀ, ਅਤੇ ਜਿਹੜੀ ਅੱਜ

ਮੈਂ ਦਾਸਤਾਨ ਆਪ ਸੰਗਤਾਂ ਦੇ ਸਨਮੁਖ ਰੱਖਣ ਲੱਗਾ। ਉਹ ਹੈ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਹਰੀ ਸਿੰਘ ਨਲੂਆ, ਜਿਹਨੂੰ ਉਹ ਪ੍ਰੇਮ ਦੇ ਨਾਲ ਕਹਿੰਦੇ ਸਨ ਤੂੰ ਮੇਰਾ ਹਰੀ ਸਿੰਘ ਨਲੂਆ ਹੈ। ਆਪਣੀਆਂ ਸੁਰਤਾਂ ਨੂੰ ਲੈ ਕੇ ਚੱਲੀਏ ਹੁਸ਼ਿਆਰਪੁਰ ਦੀ ਧਰਤੀ ਦੇ ਉੱਤੇ। ਇੱਕ ਇੱਥੇ ਪਰਿਵਾਰ ਰਹਿੰਦਾ ਹੈ, ਖੰਡ ਕੀਰਤਨੀ ਜਥੇ ਦੇ ਨਾਲ ਸੰਬੰਧਿਤ ਹੈ, ਸਿਮਰਨ ਹੈ, ਬੰਦਗੀ ਹੈ, ਆਬਾਦਤ ਕਰਨ ਵਾਲਾ। ਹੁਣ ਇਹਨਾਂ ਦੇ ਵਿੱਚੋਂ ਇੱਕ ਸਤਿਕਾਰਯੋਗ ਮਾਤਾ ਨੇ ਆਪਣੇ ਪਰਿਵਾਰ ਨੂੰ ਇਕੱਠਿਆਂ ਕੀਤਾ। ਉਹਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਬੇਨਤੀ ਕੀਤੀ, ਆਪਣੇ ਸਹੁਰੇ ਨੂੰ ਲਿਆ, ਪਰਿਵਾਰ ਜਿਹੜਾ ਸਹੁਰਾ ਸਾਹਿਬ ਸੀ ਉਹਦੇ ਗਾੜੀ ਬੇਨਤੀ ਕੀਤੀ, ਸੱਸ ਦੇ ਗਾੜੀ ਬੇਨਤੀ ਕੀਤੀ ਕਿ ਗੁਰੂ ਨੇ ਕਿਰਪਾ ਕੀਤੀ ਹੈ, ਮੇਰੀ ਕੁੱਖ ਦੇ ਵਿੱਚ ਦਤਾਰ ਪਾਤਸ਼ਾਹ ਨੇ ਰਹਿਮਤਾਂ ਬਖਸ਼ਿਸ਼ ਕੀਤੀਆਂ ਨੇ, ਅਤੇ ਜੇ ਤੁਸੀਂ ਮੈਨੂੰ ਆਗਿਆ ਦਿਓ ਜਿੰਨਾ ਚਿਰ ਇਹ ਬੱਚਾ ਜਨਮ ਨਹੀਂ ਲੈ ਲੈਂਦਾ ਮੈਂ ਉਹਨਾਂ ਚਿਰ ਆਬਾਦਤ ਕਰਾਂਗੀ, ਸਿਮਰਨ ਕਰਾਂਗੀ, ਸਹਿਜ ਪਾਠ ਆਰੰਭ ਕਰਾਂਗੀ। ਉਸ ਵਕਤ ਉਹਨਾਂ ਦੇ ਸਤਿਕਾਰਯੋਗ ਸਹੁਰਾ ਸਾਹਿਬ ਜਿਹੜੇ ਸਨ ਉਹਨਾਂ ਨੇ ਕਿਹਾ ਧੀਏ ਚਾਹੀਦਾ ਕੀ ਹੈ, ਜੇ ਸਿਮਰਨ ਕਰਦੇ ਹਾਂ ਬੰਦਗੀ ਕਰਦੇ ਹਾਂ ਸਾਡੇ ਘਰ ਦੇ ਵਿੱਚ ਕੋਈ ਜੀ ਆ ਜਾਵੇ ਸਾਡੀ ਕਾਇਆ ਕਲਪ ਹੋ ਜਾਵੇਗੀ, ਸਾਡੀਆਂ ਤੇ ਕੁੱਲਾਂ ਤਰ ਜਾਣਗੀਆਂ। ਹੁਣ ਇਸੇ ਤਰ੍ਹਾਂ ਕੀਤਾ, ਉਹ ਸਤਿਕਾਰਯੋਗ ਮਾਤਾ ਨੇ ਸਹਿਜ ਪਾਠ ਆਰੰਭ ਕਰਨਾ, ਇੱਕ ਦਾ ਭੋਗ ਪੈਣਾ ਦੂਜਾ ਆਰੰਭ ਕਰਨਾ, ਦੂਜੇ ਦਾ ਭੋਗ ਪੈਣਾ ਤੀਜਾ ਆਰੰਭ ਕਰ ਦੇਣਾ। ਹੁਣ ਇੱਕ ਸਮਾਂ ਆਇਆ ਜਿਸ ਦਿਨ ਉਸ ਬਾਲਕ ਨੇ ਜਨਮ ਲੈਣਾ ਸੀ, ਖੰਡ ਕੀਰਤਨ ਦਾ ਸਤਿਕਾਰਯੋਗ ਜਥਾ ਆਇਆ, ਸਾਰੀ ਰਾਤ ਉਹਨਾਂ ਨੇ ਕੀਰਤਨ ਕੀਤਾ ਸਾਰੀ ਰਾਤ। ਜਿਹੜੇ ਬੱਚੇ ਨੇ ਜਨਮ ਲਿਆ ਉਹਦੇ ਕੰਨਾਂ ਦੇ ਵਿੱਚ ਆਵਾਜ਼ ਕੀਰਤਨ ਦੀ ਪਈ। ਅਸੀਂ ਵੀ ਗੁਰੂ ਚਰਨਾਂ ਵਿੱਚ ਆਉਂਦੇ ਹਾਂ, ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਤੇ ਸ਼ਬਦ ਪੜ੍ਹਦੇ, ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੈ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਹੁਣ ਬੱਚੇ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਤੇ ਇਤਿਹਾਸ ਕਹਿੰਦਾ ਬੱਚਾ ਰੋਇਆ ਨਹੀਂ। ਦਾਦੀ ਕੋਲ ਆਈ, ਫਿਕਰ ਕੀਤਾ, ਕਹਿਣ ਲੱਗੀ ਧੀਏ ਬੱਚਾ ਰੋਇਆ ਕਿਉਂ ਨਹੀਂ ਹੈ? ਉਹਨੇ ਬੜੇ ਅਦਬ ਦੇ ਨਾਲ ਕਿਹਾ ਮਾਂ ਮੇਰਾ ਸਿਮਰਨ ਕਰਨ ਦਾ ਤੇ ਇਬਾਦਤ ਕਰਨ ਦਾ ਫਿਰ ਕੀ ਫਾਇਦਾ ਹੋਇਆ ਜੇ ਬੱਚਾ ਸੰਸਾਰ ਤੇ ਅੜ ਕੇ ਨੇ ਰੋਣਾ ਹੀ ਹੈ ਤੇ। ਮੈਂ ਇੰਨਾ ਸਿਮਰਨ ਕੀਤਾ, ਰੋਵੇਗਾ ਤੇ ਤਾਂ ਨਾ ਜੇ ਇਹਨੂੰ ਦੁਨੀਆਂ ਦੀ ਤ੍ਰਿਸ਼ਨਾ ਮਾਇਆ ਜਿਹੜੀ ਹੈ ਉਹ ਤੰਗ ਕਰੇਗੀ। ਮੈਨੂੰ ਆਪਣੀ ਕੁੱਖ ਦੇ ਉੱਤੇ ਇੰਨਾ ਕੁ ਯਕੀਨ ਹੈ ਇਹ ਰੋਵੇਗਾ ਨਹੀਂ, ਕਿਉਂਕਿ ਇਹਦਾ ਜਨਮ ਹੀ ਜਿਹੜਾ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਹੋਇਆ ਹੈ। ਇਹ ਸਤਿਕਾਰਯੋਗ ਮਾਤਾ ਨਰਿੰਦਰ ਕੌਰ ਜੀ, ਇਹਨਾਂ ਦਾ ਘਰ ਵਾਲੇ ਦਾ ਨਾਂ ਹੈ ਸਰਦਾਰ ਦਲਜੀਤ ਸਿੰਘ ਜੀ। ਹੁਣ ਇਹ ਬੱਚੇ ਨੇ ਜਨਮ ਲਿਆ, ਸਿਮਰਨ ਲਗਾਤਾਰ ਚੱਲਦਾ ਹੈ। 21 ਦਿਨਾਂ ਬਾਅਦ ਫਿਰ ਘਰ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ, ਗੁਰੂ ਕਾ ਵਜ਼ੀਰ ਆਇਆ, ਅੰਮ੍ਰਿਤ ਤਿਆਰ ਕੀਤਾ ਗਿਆ, ਅੰਮ੍ਰਿਤ ਛਕਾਇਆ, ਬਾਅਦ ਚ ਮੁੱਖ ਵਾਕ ਲਿਆ। ਮੁੱਖ ਵਾਕ ਦਾ ਜਿਹੜਾ ਪਹਿਲਾ ਅਕਸ਼ਰ ਸੀ ਉਹ ਆਇਆ ਸੱਸਾ। ਹੁਣ ਗੁਰੂ ਕੇ ਵਜ਼ੀਰ ਨੇ ਬੇਨਤੀ ਕੀਤੀ, ਕਹਿਣ ਲੱਗੇ ਸੱਸਾ ਅੱਖਰ ਆਇਆ ਨਾ, ਤੁਸੀਂ ਆਪਣੀ ਮਰਜ਼ੀ ਦਾ ਰੱਖ ਲਿਓ। ਪਰ ਸਤਿਕਾਰਯੋਗ ਮਾਤਾ ਨਰਿੰਦਰ ਕੌਰ ਜੀ ਨੇ ਕਿਹਾ ਨਹੀਂ, ਤੁਸੀਂ ਗੁਰੂ ਕੇ ਵਜ਼ੀਰ, ਨਾਂ ਵੀ ਤੁਸੀਂ ਰੱਖੋ। ਹੁਣ ਸੱਸੇ ਤੇ ਨਾਂ ਆਇਆ ਤੇ ਨਾਂ ਰੱਖਿਆ ਗਿਆ ਸੁਰਿੰਦਰ ਸਿੰਘ। ਹੁਣ ਕਿਤੇ ਨਾ ਕਿਤੇ ਤੁਸੀਂ ਲਾਗੇ ਪਹੁੰਚ ਗਏ ਹੋਵੋਗੇ, ਸੁਰਿੰਦਰ ਸਿੰਘ ਨਾਂ ਰੱਖਿਆ ਗਿਆ। ਤੇ ਦਾਦੀ ਜਿਹੜੀ ਸੀ ਉਹਨੇ ਬੇਨਤੀ ਕੀਤੀ, ਦਾਦੀ ਦਾ ਨਾਂ ਹੈ ਚਰਨ ਕੌਰ, ਕਹਿ ਲੱਗੀ ਤੁਸੀਂ ਰੱਖਿਆ ਸੁਰਿੰਦਰ ਸਿੰਘ ਤੇ ਪੋਤਾ ਮੈਨੂੰ ਬੜਾ ਪਿਆਰਾ ਹੈ। ਦਾਦੀਆਂ ਨੂੰ ਪੋਤੇ ਪਿਆਰੇ ਹੁੰਦੇ ਨਾ, ਸਿਆਰੇ ਕਹਿੰਦੇ ਨੇ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ, ਇਸ ਕਰਕੇ ਸੱਸੇ ਤੇ ਮੈਂ ਨਾਂ ਰੱਖਾਂਗੀ, ਤੁਸੀਂ ਇਹਦਾ ਸੁਰਿੰਦਰ ਰੱਖਿਓ ਤੇ ਮੈਂ ਇਹਦਾ ਨਾਂ ਸੋਢੀ ਰੱਖਣਾ ਹੈ। ਨਾਂ ਰੱਖਿਆ ਗਿਆ ਸੁਰਿੰਦਰ ਸਿੰਘ ਸੋਢੀ। ਹੁਣ ਤੁਹਾਡੀਆਂ ਅੱਖਾਂ ਦੇ ਸਾਹਮਣੇ ਮੂਰਤ ਸਾਹਮਣੇ ਆ ਗਈ ਹੋਵੇਗੀ, ਨੌਜਵਾਨ ਹੈ, ਮੁੱਛ ਫੁੱਟ ਹੈ, ਤਸਵੀਰ ਸਾਹਮਣੇ ਉਹਨੇ ਗੋਲ ਜਿਹੜਾ ਹੈ ਉਹ ਸਿਰ ਦੇ ਉੱਤੇ ਦਮਾਲਾ ਬੱਧਾ ਹੋਇਆ, ਲੰਮਾ ਚੋਲਾ ਪਾਇਆ, 6.5-6 ਫੁੱਟ ਹੈ, ਉਹਦੇ ਗਾਤਰੇ ਪਿਸਟਲ ਹੈ ਤੇ ਹੱਥ ਦੇ ਵਿੱਚ ਫੜੀ ਹੋਈ ਰਾਈਫਲ ਹੈ। ਸਰਦਾਰ ਸੁਰਿੰਦਰ ਸਿੰਘ ਸੋਢੀ ਜਿਹੜਾ ਹੈ ਅੱਜ ਸਿਮਰਨ ਕਰਦਿਆਂ ਇਬਾਦਤ ਕਰਦਿਆਂ ਮਾਂ ਨੇ ਆਪਣੇ ਪੁੱਤਰ ਨੂੰ ਗੁਰਮਤ ਦੀਆਂ ਲੋਰੀਆਂ ਦਿੱਤੀਆਂ ਨੇ, ਉਹਨੂੰ ਜਵਾਨ ਕਰਨਾ ਸ਼ੁਰੂ ਕਰ ਦਿੱਤਾ। ਅਜੇ 2.5-3 ਸਾਲਾਂ ਦਾ ਸੀ ਭਾਈ ਸੁਰਿੰਦਰ ਸਿੰਘ ਸੋਢੀ ਕੇ ਮਾਤਾ ਜੀ ਚੜ੍ਹਾਈ ਕਰਕੇ ਦਿਲ ਦਾ ਦੌਰਾ ਪੈਣ ਕਰਕੇ ਇਹ ਜ਼ਿੰਮੇਵਾਰੀ ਹੁਣ ਦਾਦੀ ਚਰਨ ਕੌਰ ਦੇ ਉੱਤੇ ਆਣ ਕੇ ਪਈ ਹੈ। ਦਾਦੀ ਆਪਣੇ ਪੋਤਰੇ ਨੂੰ ਜਿਹੜੀ ਹੈ ਮੂੰਹ ਦੀਆਂ ਗਰਾਹੀਆਂ ਦੇ ਕੇ ਪਾਲਣਾ ਸ਼ੁਰੂ ਕਰ ਦਿੱਤਾ। ਇਹਨਾਂ ਦੀ ਵੱਡੀ ਭੈਣ ਹੈ ਗੁਰਿੰਦਰ ਕੌਰ, ਜਦੋਂ ਮਾਂ ਚੜ੍ਹਾਈ ਕਰ ਗਈ ਤੇ ਸੋਢੀ ਦੀਆਂ ਅੱਖਾਂ ਦੇ ਵਿੱਚ ਜਲ ਆ ਗਿਆ ਤੇ ਭੈਣ ਗੁਰਿੰਦਰ ਨੇ ਕੌਰ ਨੇ ਕਿਹਾ ਸੀ, ਕਹਿਣ ਲੱਗੀ ਸੋਢੀ ਰੋ ਨਾ, ਸਿਮਰਨ ਕਰ, ਬੰਦਗੀ ਕਰ, ਯਾਦ ਰੱਖਿਓ ਡਿੱਗਿਆਂ ਹੋਇਆਂ ਦੇ ਸਹਾਰਾ ਬਾਣੀ ਪੜ੍ਹਦੀ ਹੈ ਤੇ ਜਦੋਂ ਮਨ ਜਿਹੜਾ ਹੈ ਉਹ ਵਿਰਾਗ ਵਿੱਚ ਆ ਜਾਂਦਾ, ਬਾਣੀ ਪੜ੍ਹੀਏ ਤੇ ਮਨ ਸ਼ਾਂਤ ਤੇ ਪਵਿੱਤਰ ਹੋ ਜਾਂਦਾ ਹੈ, ਇਸ ਕਰਕੇ ਬਾਣੀ ਪੜ੍ਹੀਏ। ਹੁਣ ਸਮਾਂ ਚੱਲਦਾ ਗਿਆ, ਥੋੜ੍ਹੇ ਜਿਹੇ ਵੱਡੇ ਹੋਏ
ਇਹਨਾਂ ਸਿਮਰਨ ਬੰਦਗੀ ਹੈ, ਇੰਨੀ ਇਬਾਦਤ ਹੈ, ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਭਾਈ ਸੁਰਿੰਦਰ ਸਿੰਘ ਸੋਢੀ ਥੋੜ੍ਹਾ ਜਿਹਾ ਵੱਡਾ ਹੋਇਆ, ਪਿਤਾ ਦਲਜੀਤ ਸਿੰਘ ਨੇ ਸਕੂਲ ਦੇ ਵਿੱਚ ਪੜ੍ਹਨ ਵਾਸਤੇ ਭੇਜਿਆ। ਸੁਰਿੰਦਰ ਸਿੰਘ ਸੋਢੀ ਜਿਹੜਾ ਜਦੋਂ ਸਕੂਲ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ, ਹੁਣ ਸਾਈਕਲ ਦੇ ਉੱਤੇ ਅਸਵਾਰ ਹੋ ਕੇ ਤੇ ਸਕੂਲ ਜਾਂਦਾ ਹੈ। ਉਦੋਂ ਕਿਸੇ ਦੇ ਘਰ ਸਾਈਕਲ ਹੋਣਾ ਬੜੀ ਵੱਡੀ ਇਬਾਦਤ ਹੋਇਆ ਕਰਦੀ ਸੀ, 1965 ਦੇ ਲਾਗੇ ਛਾਗੇ ਦੀ ਇਹ ਗੱਲ ਹੈ। ਹੁਣ ਜਾਂ ਤੇ ਸਕੂਲ ਦਾ ਪ੍ਰਿੰਸੀਪਾਲ ਜਿਹੜਾ ਉਹ ਸਾਈਕਲ ਤੇ ਆਉਂਦਾ ਹੈ, ਜਾਂ ਸੁਰਿੰਦਰ ਸਿੰਘ ਸੋਢੀ ਆਉਂਦਾ ਹੈ। ਪੰਜਵੀਂ ਕਲਾਸ 'ਚ ਪੜ੍ਹਦਿਆਂ ਸਰਦਾਰ ਸੁਰਿੰਦਰ ਸਿੰਘ ਸੋਢੀ ਨੇ ਆਪਣੀ ਕੰਠ ਤੋਂ 5 ਬਾਣੀਆਂ ਜਿਹੜੀਆਂ ਉਹ ਕੰਠ ਕਰ ਲਈਆਂ। ਤੇ ਇੰਨਾ ਫੁਰਤੀਲਾ ਸੁਭਾਅ ਜਿਹੜਾ ਸਰੀਰ ਹੈ, ਸੁਭਾਅ ਇੰਨਾ ਕਿ ਜਿਹੜੀ ਚੀਜ਼ ਉਹ ਸਾਹਮਣੇ ਇੱਕ ਵਾਰੀ ਵੇਖ ਲੈਂਦਾ ਏ, ਉਹ ਉਹਦੀਆਂ ਅੱਖਾਂ ਤੋਂ ਕਦੀ ਦੂਰ ਨਹੀਂ ਹੁੰਦੀ। ਸਮਾਂ ਆਇਆ ਥੋੜ੍ਹੇ ਜਿਹੇ ਵੱਡੇ ਹੋਏ ਤਾਂ ਭਾਈ ਦਲਜੀਤ ਸਿੰਘ ਵੀ ਟਰੈਕਟਰ ਐਕਸੀਡੈਂਟ ਦੇ ਵਿੱਚ ਚੜ੍ਹਾਈ ਕਰ ਗਏ। ਹੁਣ ਸਾਰੀ ਜਿਹੜੀ ਜ਼ਿੰਮੇਵਾਰੀ ਸੀ ਇਹ ਦਾਦੀ 'ਤੇ ਪਈ, ਨਾਲ ਤਾਇਆ ਅਤੇ ਤਾਈ ਜਿਹੜੀ ਹੈ ਉਹਨਾਂ ਦੇ ਉੱਤੇ ਸਾਰੀ ਜ਼ਿੰਮੇਵਾਰੀ ਪਈ। ਤਾਇਆ ਮੋਹਨ ਸਿੰਘ ਅਤੇ ਤਾਈ ਦਾ ਨਾਂ ਹੈ ਗੁਰਦੇਵ ਪਾਲ ਕੌਰ। ਹੁਣ ਬੜਾ ਪਾਲਣਾ ਸ਼ੁਰੂ ਕਰ ਦਿੱਤਾ ਬੜੇ ਪ੍ਰੇਮ ਦੇ ਨਾਲ। ਇਸੇ ਤਰ੍ਹਾਂ ਤਾਈ ਗੁਰਦੇਵ ਪਾਲ ਨੇ ਮਾਂ ਅਤੇ ਪਿਓ ਦੀ ਜਿਹੜੀ ਘਾਟ ਸੀ ਉਹਨੂੰ ਕਦੇ ਮਹਿਸੂਸ ਹੀ ਨਾ ਹੋਣ ਦਿੱਤਾ। ਸਕੂਲ ਸਾਈਕਲ 'ਤੇ ਜਾਂਦਾ ਏ, ਬੜੇ ਕਰਤੱਵ ਕਰਦਾ ਏ, ਹਰ ਗੱਲ ਜਿਹੜਾ ਟੀਚਰ ਪੜ੍ਹਾਉਂਦਾ ਏ ਛੇਤੀ ਪਕੜ ਦੇ ਵਿੱਚ ਆ ਜਾਂਦੀ ਹੈ। ਹੁਣ ਥੋੜ੍ਹਾ ਜਿਹਾ ਵੱਡਾ ਹੋਇਆ, ਵੱਡੇ ਸਕੂਲ ਦੇ ਵਿੱਚ ਜਾਣਾ ਸੀ ਅਤੇ ਘਰ ਆਣ ਕੇ ਤਾਈ ਜੀ ਨੂੰ ਕਹਿੰਦਾ, ਕਹਿਣ ਲੱਗਾ ਕਿ ਮੈਨੂੰ ਮੋਟਰਸਾਈਕਲ ਚਾਹੀਦਾ ਹੈ, ਮੈਂ ਮੋਟਰਸਾਈਕਲ 'ਤੇ ਸਕੂਲ ਜਾਣਾ। ਉਦੋਂ ਬਹੁਤ ਘੱਟ ਮੋਟਰਸਾਈਕਲ ਲੋਕਾਂ ਦੇ ਕੋਲ ਹੁੰਦੇ ਸੀ। ਤਾਈ ਨੂੰ ਕਿਹਾ ਪਰ ਤਾਈ ਨੇ ਝਿੜਕੇ ਬਾਲ ਦਿੱਤਾ, ਕਹਿਣ ਲੱਗੇ ਜੇ ਛੋਟਾ ਇਹ ਮੋਟਰਸਾਈਕਲ 'ਤੇ ਜਾਵੇਗਾ ਕੋਈ ਨੁਕਸਾਨ ਹੋ ਜਾਵੇਗਾ, ਲੱਤ ਬਾਂਹ ਟੁੱਟ ਜਾਵੇਗੀ, ਕੋਈ ਤੈਨੂੰ ਨੁਕਸਾਨ ਹੋ ਗਿਆ। ਅਤੇ ਲੋਕਾਂ ਨੇ ਮੈਨੂੰ ਲਾਹਮੇ ਦੇਣੇ ਕਿ ਮਾਂ ਪਿਓ ਤੋਂ ਬਾਹਰਾ ਸੀ ਇਹਦੀ ਸੰਭਾਲ ਨਹੀਂ ਕਰ ਸਕੇ, ਇਸ ਕਰਕੇ ਤੈਨੂੰ ਮੋਟਰਸਾਈਕਲ ਨਹੀਂ ਲੈ ਕੇ ਦੇਣਾ। ਹੁਣ ਤਾਈ ਦੇ ਕੋਲ ਆਇਆ, ਤਾਈ ਜੀ ਨੂੰ ਕਿਹਾ, ਕਹਿਣ ਲੱਗੇ ਵੀ ਸੋਢੀ ਤੋਂ ਅਜੇ ਛੋਟਾ ਏ, ਗੱਲਾਂ ਤੂੰ ਬੜੀਆਂ ਵੱਡੀਆਂ ਕਰਦਾ ਏ, ਤੂੰ ਛੋਟਾ ਮੋਟਰਸਾਈਕਲ ਚੱਲ ਜਾਵੇਗਾ। ਛਾਤੀ 'ਤੇ ਹੱਥ ਮਾਰ ਕੇ ਕਹਿੰਦਾ, ਤਾਈ ਜੀ ਜੇ ਤਾਇਆ ਜੀ ਕਿਤੇ ਹੈਲੀਕਾਪਟਰ ਲਿਆ ਕੇ ਦੇ ਦੇਣ ਤਾਂ ਮੈਂ ਉਹ ਵੀ ਚਲਾ ਸਕਦਾ ਏ, ਅਤੇ ਮੋਟਰਸਾਈਕਲ ਹੈ। ਹੁਣ ਘਰ ਦੇ ਵਿੱਚ ਇਹ ਕਸ਼ਮਕਸ਼ ਚੱਲੀ ਹੈ। ਇੱਕ ਦਿਨ ਸ਼ਾਮਾਂ ਦਾ ਟਾਈਮ ਸੀ, ਤਾਈ ਗੁਰਦੇਵ ਪਾਲ ਕੌਰ ਜੀ ਪ੍ਰਸ਼ਾਦਾ ਤਿਆਰ ਕਰਦੀ ਅਤੇ ਸੋਢੀ ਚੁੱਲ੍ਹੇ ਦੇ ਸਾਹਮਣੇ ਆਣ ਕੇ ਬੈਠ ਗਿਆ, ਚੌਂਕੇ ਵਿੱਚ ਬੈਠਾ ਏ। ਤਾਈ ਨੇ ਕਿਹਾ, ਸੋਢੀ ਪ੍ਰਸ਼ਾਦਾ ਗਰਮ ਹੈ, ਛੱਕ ਲਾ। ਉਹਨੂੰ ਪ੍ਰਸ਼ਾਦਾ ਥਾਲ 'ਚ ਪਾ ਕੇ ਦਿੱਤਾ ਅਤੇ ਸੋਢੀ ਨੇ ਫਿਰ ਕਿਹਾ, ਤਾਈ ਮੈਨੂੰ ਮੋਟਰਸਾਈਕਲ ਚਾਹੀਦਾ ਹੈ। ਤਾਈ ਨੇ ਫਿਰ ਝਿੜਕ ਮਾਰੀ, ਹੁਣ ਇੱਕ ਹੋਕ ਜੀ ਭਰ ਕੇ ਕਹਿੰਦਾ, ਤਾਈ ਜੇ ਕਿਤੇ ਮੇਰੀ ਮਾਂ ਹੁੰਦੀ ਨਾ ਅੱਜ ਤੇ ਮੈਂ ਅੱਧੀ ਜ਼ਬਾਨ ਨਾਲ ਗੱਲ ਕਰਦਾ ਤੇ ਮੇਰੀ ਉਹ ਗੱਲ ਪੂਰੀ ਹੋ ਜਾਣੀ ਸੀ, ਮੇਰੀ ਮਾਂ ਨੇ ਮੇਰੀਆਂ ਰੀਝਾਂ ਪੂਰੀਆਂ ਕਰ ਦੇਣੀਆਂ ਸੀ। ਮੈਨੂੰ ਲੱਗਦਾ ਜੇ ਮੇਰੀ ਮਾਂ ਨਹੀਂ ਨਾ, ਮੇਰਾ ਪਿਓ ਨਹੀਂ ਹੈ, ਤਾਂ ਮੇਰੀ ਸੁਣਵਾਈ ਨਹੀਂ ਹੁੰਦੀ। ਬਸ ਪ੍ਰਸ਼ਾਦਾ ਦਾ ਪਕਾਉਂਦਿਆਂ ਹੋਇਆ ਪੇੜਾ ਹੱਥ ਵਿੱਚ ਸੀ, ਤਾਈ ਦੇ ਜ਼ਮੀਨ 'ਤੇ ਡਿੱਗਾ। ਉਹਨੇ ਪੋਲੇ ਜੇ ਕੰਨ 'ਤੇ ਮਾਰ ਕਰਕੇ ਛਾਤੀ ਨਾਲ ਲੱਗ ਕੇ ਕਹਿਣ ਲੱਗੇ, ਮਾਂ ਮਰ ਜਾ, ਇੱਦਾਂ ਦੀ ਗੱਲ ਕਿਉਂ ਕਹਿੰਦੇ ਹਾਂ, ਸੋਢੀ ਮੈਂ ਤੈਨੂੰ ਮਾਂ ਦੀ ਕਦੀ ਘਾਟ ਮਹਿਸੂਸ ਹੀ ਨਹੀਂ ਹੋਣ ਦਿੱਤੀ, ਹੁਣ ਰਹੀ ਗੱਲ ਮੋਟਰਸਾਈਕਲ ਦੀ, ਤਾਇਆ ਤੇਰਾ ਮੰਨੇ ਚਾਹੇ ਨਾ ਮੰਨੇ ਮੋਟਰਸਾਈਕਲ ਮੈਂ ਲੈ ਕੇ ਦੇਵਾਂਗੀ। ਤਾਇਆ ਆਇਆ ਘਰ, ਆਣ ਕਰਕੇ ਤਾਏ ਮੋਹਨ ਸਿੰਘ ਨੂੰ ਤਾਈ ਨੇ ਹੁਣ ਕਿਹਾ, ਬੜਾ ਸਮਝਾਇਆ ਪਰ ਨਹੀਂ ਗੱਲ ਚੱਲਦੀ ਰਹੀ। ਹੁਣ ਜਲੰਧਰੋਂ ਜਾ ਕਰਕੇ ਉਸ ਟਾਈਮ 6000 ਦਾ ਐਨਫੀਲਡ ਮੋਟਰਸਾਈਕਲ ਲੈ ਕੇ ਤਾਇਆ ਆਇਆ। ਜਦੋਂ ਘਰ ਵਿੱਚ ਮੋਟਰਸਾਈਕਲ ਆਇਆ ਹੈ ਤੇ ਸੋਢੀ ਨੂੰ ਚਾਹ ਚੜ ਗਿਆ, ਸ਼ਾਮਾਂ ਦਾ ਟਾਈਮ ਸੀ, ਸਾਰੀ ਰਾਤ ਸੋਢੀ ਨਹੀਂ ਸੁੱਤਾ, ਅਗਲਾ ਦਿਨ ਚੜ੍ਹੇਗਾ, ਮੈਂ ਸਕੂਲ ਇਹਦੇ 'ਤੇ ਸਵਾਰ ਹੋ ਕਰਕੇ ਜਾਵਾਂਗਾ, ਦੁਨੀਆ ਵੇਖੇਗੀ। ਹੁਣ ਅਗਲਾ ਦਿਨ ਚੜ੍ਹਿਆ, ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਨਿਤਨੇਮ ਕੀਤਾ ਏ, ਸਕੂਲ ਦਾ ਟਾਈਮ ਹੋ ਗਿਆ। ਤਾਈ ਨੇ ਆਪਣੇ ਪੁੱਤਰ ਨੂੰ ਬੜਾ ਸਵਾਰਿਆ ਸ਼ਿੰਗਾਰਿਆ ਹੈ, ਅੱਜ ਪਤਾ ਏ ਸੋਢੀ ਨੇ ਮੋਟਰਸਾਈਕਲ ਲੈ ਕੇ ਆਪਣੇ ਸਕੂਲ ਨੂੰ ਜਾਣਾ ਹੈ। ਦਿਨ ਦਾ ਚੜ੍ਹਾ ਹੋਇਆ, ਸਕੂਲ ਦੀ ਕੀਤੀ ਤਿਆਰੀ, ਸੋਢੀ ਨੇ ਮਾਰੀ ਕਿੱਕ, ਤੇ ਜਦੋਂ ਕਿੱਕ ਮਾਰੀ ਇੱਕਦਮ ਮੋਟਰਸਾਈਕਲ ਦੀ ਆਵਾਜ਼ ਡੁੱਗ ਡੁੱਗ ਆਉਣੀ ਸ਼ੁਰੂ ਕਰ ਦਿੱਤੀ। ਹੁਣ ਲਾਗਲਿਆਂ ਨੇ ਕੰਨ ਖੜੇ ਕਰ ਲਏ ਕਿ ਇਹ ਮੋਟਰਸਾਈਕਲ ਦੀ ਆਵਾਜ਼ ਕਿੱਥੋਂ ਹੁੰਦੀ ਹੈ। ਆਓ ਤੱਕੀਏ, ਸਰਦਾਰ ਸੁਰਿੰਦਰ ਸਿੰਘ ਸੋਢੀ ਅਜੇ ਜਵਾਨੀ ਦੇ ਦਹਿਲੀਜ਼ 'ਤੇ ਕਦਮ ਰੱਖਦਾ ਪਿਆ ਹੈ। ਸਕੂਲ ਤਿਆਰ ਹੋਇਆ ਤੇ ਮਾਰ ਕੇ ਕਿੱਕ ਹੋ ਕੇ ਸਵਾਰ ਸਕੂਲ ਨੂੰ ਜਿਵੇਂ ਚਾਲੇ ਪਾਉਂਦਾ ਏ, ਲੋਕ ਜਿਵੇਂ ਗੱਲਾਂ ਕਰਦੇ ਨੇ, ਖਾਲਸਾ ਢਾਡੀ ਜੱਥਾ ਆਪ ਸੰਗਤਾਂ ਦੀ ਖਿਦਮਤ ਵਿੱਚ ਬੇਨਤੀ।

ਪਹਿਲੇ ਦਿਨ ਸੋਢੀ ਸਕੂਲ ਗਿਆ, ਸਾਰੇ ਲੋਕ ਖਲੋ ਖਲੋ ਕੇ ਵੇਖਦੇ ਨੇ। ਇਤਿਹਾਸ ਕਹਿੰਦਾ ਕਿ ਇੰਨਾ ਕੁ ਬੁਲਟ ਮੋਟਰਸਾਈਕਲ ਚਲਾਉਣ ਦੇ ਵਿੱਚ ਨਿਪੁੰਨ ਹੋ ਚੁੱਕਾ ਸੀ। ਜਦੋਂ ਛੁੱਟੀ ਹੋਣੀ, ਹਾਣੀਆਂ ਨੂੰ ਇਕੱਠੀਆਂ ਕਰਨਾ, ਵੱਖੋ ਵੱਖ ਤਰ੍ਹਾਂ ਦੇ ਕਰਤੱਬ ਦਿਖਾਉਣੇ। ਸਕੂਲ ਦੇ ਵਿੱਚ ਇੱਕ ਮੈਡਮ ਸੀ ਰੇਸ਼ਮ ਕੌਰ, ਉਹਨੇ ਕੋਲ ਸੱਦਿਆ, ਸੋਢੀ ਤੂੰ ਕਰਤੱਵ ਬੜੇ ਵੱਖੋ ਵੱਖ ਤਰ੍ਹਾਂ ਦੇ ਕਰਦਾ, ਪੜ੍ਹਾਈ ਵੱਲ ਤੇਰਾ ਘੱਟ ਧਿਆਨ ਹੈ, ਪੜ੍ਹ ਲਿਖ ਜਾ। ਸੋਢੀ ਕਹਿਣ ਲੱਗਾ, ਭੈਣ ਜੀ ਪੜ੍ਹਨ ਲਿਖਣ ਦੇ ਨਾਲ ਕੀ ਹੋਵੇਗਾ? ਕਹਿੰਦਾ ਤੇਰਾ ਨਾਂ ਰਹਿ ਜਾਵੇਗਾ। ਕਹਿੰਦੇ ਜੇ ਤੁਸੀਂ ਕਿੰਨੇ ਪੜ੍ਹੇ ਜੀ? ਉਹਨੇ ਦੱਸਿਆ ਮੈਂ ਇੰਨਾ ਪੜ੍ਹੀ ਹਾਂ। ਕਹਿਣ ਲੱਗੇ ਤੁਹਾਡਾ ਨਾਂ ਕਿੰਨਾ ਕੁ ਹੈ? ਸਕੂਲ ਤੋਂ ਬਾਹਰ ਕਿੰਨਾ ਕੁ ਨਾਂ ਹੈ? ਮੈਂ ਅਜੇ ਤੱਕ ਨਾ ਵੱਡੇ ਵੱਡੇ ਜੱਜਾਂ ਦਾ ਨਾਂ ਸੁਣਿਆ ਹੈ, ਪੜ੍ਹਨ ਦੇ ਨਾਲ ਨਾਂ ਨਹੀਂ, ਇੱਥੇ ਤੇ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਪਰ ਮੈਡਮ ਨਾਂ ਦੀ ਗੱਲ ਰਹੀ, ਯਾਦ ਰੱਖਿਓ ਜੇ ਤੁਹਾਨੂੰ ਰੱਬ ਨੇ ਸਵਾਸ ਦਿੱਤੇ ਨਾ, ਜਦੋਂ ਸੋਢੀ ਸੰਸਾਰ ਤੋਂ ਗਿਆ ਲੋਕ ਯਾਦ ਕਰਿਆ ਕਰਨਗੇ, ਕੋਈ ਵੀ ਸੁਰਿੰਦਰ ਸਿੰਘ ਸੋਢੀ ਮੁੰਡਾ ਹੋਇਆ ਕਰਦਾ ਸੀ। ਜਿਹੜੇ ਸ਼ਹੀਦ ਹੁੰਦੇ ਨੇ ਉਹਨਾਂ ਦਾ ਜੱਗ ਦੇ ਉੱਤੇ ਨਾਂ ਰਹਿ ਜਾਂਦਾ ਹੈ। ਮੈਡਮ ਕਹਿੰਦੀ, ਸੋਢੀ ਤੇਰੀਆਂ ਗੱਲਾਂ ਦੀ ਤੈਨੂੰ ਸਮਝ, ਹੁਣ ਪੜ੍ਹਾਈ ਦੇ ਵਿੱਚ ਘੱਟ ਹੋ ਗਿਆ। ਤਾਈ ਨੇ ਆਪਣੇ ਘਰ ਤੋਂ ਚੱਲੇ ਤੇ ਹਰੀਆਂ ਵੇਲਾਂ ਵਿਖੇ, ਜਿੱਥੇ ਮਹਾਂਪੁਰਖ ਜਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਸਾਹਿਬ ਜੀ ਹੈ, ਉਹਨਾਂ ਕੋਲ ਆ ਗਏ। ਉੱਥੇ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਸਨ, ਸੇਵਾ ਕਰਵਾ ਰਹੇ। ਉਹਨਾਂ ਦੇ ਕੋਲ ਰਹਿ ਕਰਕੇ ਉਹਨਾਂ ਦਾ ਇੱਕ ਸਾਥੀ ਸੀ ਚਰਨ ਸਿੰਘ ਧਾਮੀਆਂ, ਉਹਨੂੰ ਨਾਲ ਲਿਆ। ਪਹਿਲਾਂ ਖੰਡ ਕੀਰਤਨੀਆਂ ਵਿੱਚ ਅਤੇ ਫਿਰ ਨਿਹੰਗਾਂ ਸਿੰਘਾਂ ਦੇ ਵਿੱਚ ਆਣ ਕੇ ਰਲ ਗਏ। ਇੱਥੇ ਆਣ ਕਰਕੇ ਦਮਾਲਾ ਸਜਾ ਲਿਆ, ਦਸਤਾਰ ਸਜਾ ਲਈ, ਚੋਲਾ ਪਾ ਲਿਆ, ਪਾ ਕਰਕੇ ਹੁਣ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ ਕੀਤੀ ਭਾਈ ਸੁਰਿੰਦਰ ਸਿੰਘ ਸੋਢੀ ਨੇ। ਇੱਥੇ ਗੱਤਕਾ ਸਿੱਖਿਆ, ਘੋੜ ਸਵਾਰੀ ਸਿੱਖੀ, ਬੰਦੂਕ ਚਲਾਉਣੀ ਸਿੱਖੀ। ਜਿਹੜੇ ਘੋੜੇ ਨੂੰ ਕੋਈ ਹੱਥ ਨਹੀਂ ਸੀ ਪਾਉਂਦਾ, ਉਸ ਘੋੜੇ ਨੂੰ ਸਰਦਾਰ ਸੁਰਿੰਦਰ ਸਿੰਘ ਸੋਢੀ ਹੱਥ ਪਾਇਆ ਕਰਦਾ ਸੀ। ਸੰਤ ਬਾਬਾ ਬਿਸ਼ਨ ਸਿੰਘ ਜੀ ਬੜੇ ਹੀ ਖੁਸ਼ ਸੀ ਉਹਨਾਂ ਦੀ ਸੇਵਾ ਤੇ। ਹੁਣ ਇੱਕ ਦਿਨ ਐਸਾ ਆਇਆ, ਦੋਵਾਂ ਘੋੜਿਆਂ ਤੇ ਅਸਵਾਰੀ ਕੀਤੀ ਹੈ ਸੋਢੀ ਨੇ ਅਤੇ ਦਮਾਲਾ ਸਜਾਉਂਦਾ ਪਿਆ ਏ। ਇੱਧਰੋਂ ਦਮਾਲਾ ਸਜਾਉਂਦਾ ਪਿਆ, ਦੋਹਰਾ ਘੋੜਿਆਂ ਤੇ ਸਵਾਰੀ ਕੀਤੀ। ਇੱਧਰੋਂ ਗੁਰਦੁਆਰਾ ਹਰੀਆਂ ਵੇਲਾਂ ਦੇ ਵਿੱਚ ਇੱਕ ਜੀਵ ਨੇ ਐਂਟਰ ਕੀਤਾ। ਇਸ ਜੀਵ ਦੇ ਵਿੱਚ ਸਵਾਰ ਸਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ। ਸਾਹਮਣੇ ਮੁੰਡੇ ਨੂੰ ਵੇਖਿਆ, ਨੌਜਵਾਨ ਮੁੰਡਾ ਹੈ। ਡਰਾਈਵਰ ਨੂੰ ਹੱਥ ਮਾਰਿਆ ਕਿ ਜੀਭ ਖਿਲਾਰ, ਉਹਨੇ ਜੀਭ ਖਿਲਾਰ ਦਿੱਤੀ। ਸੰਤਾਂ ਨੇ ਵੇਖਿਆ ਕਿ ਕਿਵੇਂ ਦਮਾਲਾ ਸਜਾਉਂਦਾ ਹੈ, ਕਿਵੇਂ ਘੋੜ ਸਵਾਰੀ ਕਰਦਾ ਹੈ, ਕਿਵੇਂ ਕਰਤੱਵ ਦਿਖਾਉਂਦਾ ਹੈ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਕੋਲ ਗਏ। ਦੋਵੇਂ ਮਹਾਂਪੁਰਖ ਬੈਠੇ ਨੇ, ਬਾਬਾ ਬਿਸ਼ਨ ਸਿੰਘ ਸਾਹਿਬ ਜੀ ਤਰਨਾ ਦਲ ਵਾਲੇ, ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ, ਕਿਉਂਕਿ ਅਕਸਰ ਪ੍ਰਚਾਰ ਵਾਸਤੇ ਆਉਂਦੇ ਸਨ। ਮਹਾਂਪੁਰਖਾਂ ਦਾ ਆਪਸ ਵਿੱਚ ਬੜਾ ਪਿਆਰ ਸੀ। ਤੁਰਨ ਲੱਗਿਆਂ ਬਾਬਾ ਨਿਹਾਲ ਸਿੰਘ ਨੂੰ ਬਾਬਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਹਿੰਦੇ, ਅਸੀਂ ਤੁਹਾਡੇ ਤੋਂ ਮੰਗਣ ਲੱਗੇ ਹਾਂ, ਸਾਨੂੰ ਜਵਾਬ ਨਾ ਦਿਓ, ਵਸਤੂ ਦੀ ਲੋੜ ਹੈ ਤੇ ਚਾਹੀਦੀ ਵੀ ਜ਼ਰੂਰੀ ਹੈ। ਬਾਬਾ ਨਿਹਾਲ ਸਿੰਘ ਜੀ ਕਹਿਣ ਲੱਗੇ, ਸੰਤ ਜੀ ਆ ਸਾਰਾ ਜੋ ਕੁਝ ਡੇਰੇ ਦੇ ਵਿੱਚ ਹੈ ਨਾ, ਇਹ ਤੁਹਾਡਾ ਹੀ ਹੈ, ਜੋ ਮੰਗੋਗੇ ਉਹ ਕੁਝ ਹਾਜ਼ਰ ਹੈ। ਕਹਿਣ ਲੱਗੇ, ਜੋ ਡੇਰੇ ਵਿੱਚ ਚਾਹੀਦਾ ਤੇ ਉਹ ਹੈ, ਪਰ ਜਿਹੜਾ ਸਾਹਮਣੇ ਉਹ ਨੌਜਵਾਨ ਮੁੰਡਾ ਤੁਰਿਆ ਆ ਰਿਹਾ ਹੈ ਨਾ, ਸਾਨੂੰ ਉਹ ਚਾਹੀਦਾ ਹੈ। ਸੰਤ ਕਹਿਣ ਲੱਗੇ, ਇਹ ਹੈ ਸੁਰਿੰਦਰ ਸਿੰਘ ਸੋਢੀ, ਇਹ ਕੋਟਲੀ ਬਾਬਾ ਦਾਸ ਦਾ ਰਹਿਣ ਵਾਲਾ ਹੈ, ਇਹ ਹਰ ਕੰਮ ਦੇ ਵਿੱਚ ਨਿਪੁੰਨ ਹੈ। ਜੇ ਤੇ ਇਹ ਬਾਣੀ ਪੜ੍ਹਦਾ ਏ, ਚੌਂਕੜਾ ਮਾਰਿਆ ਹੋਵੇ ਤੇ ਫਿਰ ਇਹਦੇ ਚਿਹਰੇ ਵੱਲ ਵੇਖੀਏ ਤੇ ਲਾਲੀਆਂ ਭਖਦੀਆਂ ਨੇ। ਜੇ ਇਹ ਤਲਵਾਰ ਚਲਾਉਂਦਾ ਏ, ਤਲਵਾਰ ਏਡੀ ਬਾਏ ਖੂਬੀ ਦੇ ਨਾਲ ਗੱਤਕਾ ਖੇਡਦਾ ਏ ਕਿ ਤਲਵਾਰ ਨਹੀਂ ਲੱਭਦੀ। ਇਹ ਹਰ ਤਰ੍ਹਾਂ ਦੇ ਜਿਹੜੇ ਨੇ ਕਰਤੱਵ ਕਰਦਾ ਏ। ਇਸ ਕਰਕੇ ਅਸੀਂ ਆਪਣੇ ਖਾਸ ਜਿਹੜੇ ਨੇ ਗੁਰਸਿੱਖ ਪਿਆਰੇ ਉਹਨਾਂ ਦੇ ਵਿੱਚ ਹੈ, ਪਰ ਤੁਸੀਂ ਮੰਗ ਲਿਆ, ਨਾ ਨਹੀਂ ਕਰ ਸਕਦੇ। ਸੰਤਾਂ ਨੂੰ ਆਵਾਜ਼ ਦਿੱਤੀ, ਹੁਣ ਸੋਢੀ ਵੀ ਸੰਤਾਂ ਦੇ ਇਸ ਪ੍ਰਚਾਰ ਤੋਂ ਤੇ ਜੋ ਉਹਨਾਂ ਖਾਲਿਸਤਾਨ ਵਾਸਤੇ ਪ੍ਰੋਗਰਾਮ ਅਲੀਕੇ ਸਨ, ਜਿਹੜੇ ਇਸ ਵਕਤ ਨਰਕਧਾਰੀਆਂ ਨੇ ਜ਼ੋਰ ਫੜਿਆ ਹੋਇਆ ਸੀ ਉਹਨਾਂ ਨੂੰ ਸੋਧਣ ਵਾਸਤੇ, ਉਹਨਾਂ ਦਾ ਕੂੜ ਪ੍ਰਚਾਰ ਜਿਹੜਾ ਸੀ ਉਹਨੂੰ ਬੰਦ ਕਰਨ ਵਾਸਤੇ, ਹੁਣ ਸੰਤ ਗਿਆਨੀ ਜਰਨੈਲ ਸਿੰਘ ਨੇ ਇਹ ਖਾਲਿਸਤਾਨ ਦੇ ਵਾਸਤੇ ਅੱਗੇ ਵਧੇ ਵਾਸਤੇ ਇਹ ਸਾਰਾ ਕੁਝ ਪ੍ਰੋਗਰਾਮ ਕੀਤਾ। ਪ੍ਰਭਾਵਿਤ ਹੋ ਗਏ ਇੰਨਾ ਜ਼ਿਆਦਾ, ਇਸ ਕਰਕੇ ਸੰਤਾਂ ਨੇ ਕਿਹਾ ਤੁਸੀਂ ਨਾਲ ਜਾਵੋ। ਪਰ ਇੰਨਾ ਕੁ ਸਾਨੂੰ ਮਾਣ ਹੈ ਇਸ ਆਪਣੇ ਸੋਢੀ ਉੱਤੇ, ਜੇ ਕਿਤੇ ਇਹ ਚਾਹਵੇ ਤੇ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਇੱਕ ਘੰਟੇ ਚ, ਕਹੀਏ ਨਾ ਕਿ ਗੱਡੀ ਲਾਉਣੀ ਹੈ ਤੇ ਇੱਕ ਘੰਟੇ ਚ ਗੱਡੀ ਲਾ ਦੇਵੇਗਾ। ਕਹਿਣ ਲੱਗੇ ਬਸ ਇਹੋ ਤੇ ਚਾਹੀਦਾ ਸਾਨੂੰ, ਜੋ ਅੱਜ ਜ਼ਾਲਮ ਸਰਕਾਰ ਕਰਦੀ ਪਈ ਹੈ ਉਹਨਾਂ ਨੂੰ ਜਵਾਬ ਦੇਣ ਵਾਸਤੇ।

ਐਸੇ ਮਰਦਾਂ ਦੀ, ਸੂਰਬੀਰ ਬਹਾਦਰਾਂ ਦੀ, ਜੰਗੀ ਜਰਨਲਾਂ ਦੀ ਸਾਨੂੰ ਜ਼ਰੂਰਤ ਹੈ। ਲਓ ਜੀ ਹੁਣ ਨਿਹੰਗ ਸਿੰਘਾਂ ਕੋਲ ਪਹੁੰਚ ਗਿਆ, ਟਕਸਾਲੀਆਂ ਦੇ ਕੋਲ, ਟਕਸਾਲ ਚਲੇ ਗਏ ਨੇ ਅਤੇ ਉੱਥੇ ਜਾ ਕਰਕੇ ਵੀ ਸੰਤਾਂ ਦੇ ਕੋਲ ਰਹਿੰਦੇ ਨੇ। ਸੰਤਾਂ ਨੇ ਕਿਹਾ ਤੇਰਾ ਨਾਂ ਅਤੇ ਪਰਿਵਾਰ ਨੇ ਬੜਾ ਵਧੀਆ ਰੱਖਿਆ ਹੈ ਸਰਦਾਰ ਸੁਰਿੰਦਰ ਸਿੰਘ ਸੋਢੀ, ਪਰ ਮੇਰਾ ਦਿਲ ਕਰਦਾ ਕਿ ਤੇਰਾ ਨਾਂ ਬਦਲਦਾ। ਕਹਿਣ ਲੱਗੇ ਜੀ ਜੋ ਸੰਤ ਜੀ ਤੁਹਾਡਾ ਖੁਸ਼ ਹੈ, ਇਹ ਨਾਂ ਰੱਖਿਆ ਗਿਆ ਸੰਤਾਂ ਵੱਲੋਂ, ਇਹਦਾ ਨਾਂ ਰੱਖਿਆ ਗਿਆ ਬੱਬੂ, ਕਿ ਬੱਬੂ ਦੇ ਨਾਂ ਦੇ ਨਾਲ। ਹੁਣ ਉੱਥੇ ਦਮ ਦਮੀ ਟਕਸਾਲ ਜਥਾ ਪਿੰਡਰਾਂ ਮਹਿਤਾਂ ਦੇ ਵਿੱਚ ਰਹਿੰਦਾ ਹੈ। ਜੋ ਵੀ ਸੰਤ ਜ਼ਿੰਮੇਵਾਰੀ ਲਾਉਂਦੇ ਨੇ ਉਹਨੂੰ ਪੂਰੀ ਕਰਦਾ ਹੈ ਅਤੇ ਸੰਤਾਂ ਦੇ ਕੁੱਲ ਰਹਿ ਕਰਕੇ ਭਾਈ ਸੁਰਿੰਦਰ ਸਿੰਘ ਸੋਢੀ ਨੇ ਜੋ ਡਿਊਟੀ ਲਾਈ, ਜਿਹਨੂੰ ਸੋਧਣਾ ਹੈ, ਸੰਤ ਕਹਿੰਦੇ ਨੇ ਤਾਂ ਬਸ ਹਰਨ ਪਰਨ ਜਾਕਾ ਨੇਤਰ ਫੁਰ ਵਾਲੀ ਖੇਡ ਕਰ ਦਿੰਦਾ ਹੈ, ਜਾ ਕੇ ਸੋਧ ਕੇ ਆ ਜਾਣਾ। ਇੱਕ ਦਿਨ ਸੰਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸੰਤ ਜੀ ਬੜਾ ਚਿਰ ਹੋ ਗਿਆ ਤਾਈ ਨੂੰ ਮਿਲਣ ਵਾਸਤੇ, ਦਿਲ ਕਰਦਾ ਹੈ ਆਇਆ, ਇੱਥੇ ਸਮਾਂ ਹੋ ਗਿਆ, ਜੇ ਤੁਸੀਂ ਹੁਕਮ ਕਰੋ ਤਾਂ ਮੈਂ ਆਪਣੇ ਨਗਰ ਤੋਂ ਹੋਵਾਂ। ਸੰਤ ਜੀ ਕਹਿੰਦੇ ਦਿਲ ਨਹੀਂ ਕਰਦਾ, ਸੋਢੀ ਤੋਂ ਸਾਡੀਆਂ ਅੱਖਾਂ ਤੋਂ ਦੂਰ ਜਾਵੇਂ, ਤੇਰੇ ਨਾਲ ਪਿਆਰ ਹੀ ਇੰਨਾ ਬਣ ਗਿਆ ਹੈ, ਇਸ ਕਰਕੇ ਸਾਨੂੰ ਤੇਰੇ ਵਿੱਚੋਂ ਹਰੀ ਸਿੰਘ ਨਲੂਆ ਜਿਹੜਾ ਉਹ ਲੱਭਦਾ ਪਿਆ ਹੈ, ਇਸ ਕਰਕੇ ਦਿਲ ਨਹੀਂ ਕਰਦਾ। ਪਰ ਜਦੋਂ ਜਿੱਦ ਕੀਤੀ, ਸੰਤ ਕਹਿਣ ਲੱਗੇ ਚਲਿਆ ਜਾ ਪਰ ਛੇਤੀ ਆ ਜਾਵੀਂ। ਹੁਣ ਸੰਤਾਂ ਤੋਂ ਆਗਿਆ ਲੈ ਕਰਕੇ ਬੁਲਟ ਮੋਟਰਸਾਈਕਲ 'ਤੇ ਸਵਾਰ ਹੋਇਆ, ਆਪਣੇ ਘਰ ਆਇਆ। ਆਉਣ ਕਰਕੇ ਤਾਈ ਜੀ ਨੂੰ ਮਿਲਿਆ, ਪੁੱਛਿਆ ਤਾਇਆ ਜੀ ਕਿੱਥੇ ਨੇ, ਬਾਕੀ ਪਰਿਵਾਰ? ਕਹਿਣ ਲੱਗੇ ਬੁੱਲੋਵਾਲ ਹੈ, ਕਿਉਂਕਿ ਬੁੱਲੋਵਾਲ ਅੱਡੇ ਦੇ ਵਿੱਚ ਇਹਨਾਂ ਦੀਆਂ ਦੁਕਾਨਾਂ ਹੋਇਆ ਕਰਦੀਆਂ ਸਨ। ਕਹਿਣ ਲੱਗੇ ਉੱਥੇ ਨੇ, ਜਨਵਰੀ ਦਾ ਮਹੀਨਾ ਸੀ, ਜਨਵਰੀ ਦਾ ਮਹੀਨਾ, ਬੁਲਟ ਮੋਟਰਸਾਈਕਲ 'ਤੇ ਬੁੱਲੋਵਾਲ ਅੱਡੇ 'ਚ ਆਇਆ। ਸਾਹਮਣੇ ਮੂੰਗਫਲੀ ਦੀ ਰੇਹੜੀ ਸੀ, 2 ਰੁਪਈਏ ਦੀ ਮੂੰਗਫਲੀ ਦੀ ਰੇਹੜੀ ਲਈ, ਆਪਣੀ ਜੇਬ ਦੇ ਵਿੱਚ ਪਾ ਲਈ ਅਤੇ ਖਾਣ ਲੱਗਾ ਅਤੇ ਇੱਕ ਨਿਹੰਗ ਸਿੰਘ ਆਇਆ, ਉਹਨੇ ਰਸਤਾ ਪੁੱਛਿਆ, ਰਸਤਾ ਦੱਸ ਦਿੱਤਾ। ਹੁਣ ਸਾਹਮਣੇ ਸੋਢੀ ਦੇ ਨਰਕ ਧਾਰੀ ਸਨ, ਕਿਉਂਕਿ ਉੱਧਰਲੇ ਪਾਸੇ ਗੜ੍ਹ ਸੀ ਨਰਕ ਧਾਰੀਆਂ ਦਾ। ਨਰਕ ਧਾਰੀਆਂ ਦੇ 5 ਤਕਰੀਬਨ 13-14 ਮੁੰਡੇ ਖਲੋਤੇ ਹੋਏ ਸਨ। ਹੁਣ ਖਲੋਤੇ ਮੁੰਡੇ ਨੇ, ਉਹਨਾਂ ਦੇ ਹੁੰਦੀ ਸੀ ਖੁਰਕ, ਉਹਨਾਂ ਆਖਿਆ ਕਿ ਜੇ ਖੁਰਕ ਹੁੰਦੀ ਹੈ ਪਿੱਠ 'ਤੇ ਹੱਥ ਨਹੀਂ ਜਾਂਦਾ, ਜਿਹੜਾ ਸਾਹਮਣੇ ਮੁੰਡਾ ਖਲੋਤਾ ਹੈ ਨਾ, ਇਹ ਤਾਂ ਜਾਂ ਜੁੱਤੀਆਂ ਦੇ ਨਾਲ ਸਾਡੀ ਖੁਰਕ ਹਟਾ ਸਕਦਾ ਹੈ, ਜਾਂ ਡਾਂਗਾਂ ਦੇ ਨਾਲ ਸਾਡੀ ਖੁਰਕ ਹਟਾ ਸਕਦਾ ਹੈ, ਬੜੇ ਚਿਰ ਦੇ ਖਲੋਤੇ ਆ। ਤੇ ਯਾਦ ਰੱਖਿਓ, ਵਿਗੜੇ ਤਿਗੜੇ ਦਾ ਡੰਡਾ ਪੀਰ ਹੋਇਆ ਕਰਦਾ। ਇਸ ਕਰਕੇ ਉਹਨਾਂ ਵੱਖੋ ਵੱਖ ਤਰ੍ਹਾਂ ਦੇ ਤੰਗ ਜਿਹੜੇ ਸਨ, ਉਹ ਚੋਲੇ ਉੱਤੇ, ਦਸਤਾਰ ਦੇ ਉੱਤੇ, ਕਿਰਪਾਨ ਦੇ ਉੱਤੇ ਕੱਸਣੇ ਸ਼ੁਰੂ ਕਰ ਦਿੱਤੇ। ਉਹਨਾਂ ਨੇ ਮਜ਼ਾਕ ਬਣਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਕਲਗੀਧਰ ਪਾਤਸ਼ਾਹ ਦੇ ਬਾਣੇ ਦੇ ਉੱਤੇ ਟਿਚਰਾਂ ਕੀਤੀਆਂ। ਜਦੋਂ ਟਚਰਾਂ ਕੀਤੀਆਂ, ਹੁਣ ਜਿਹੜਾ ਸਬਰ ਸੀ ਨਾ ਸੋਢੀ ਦਾ, ਉਹ ਖਤਮ ਹੋ ਗਿਆ। ਉਹ ਬੁਲਟ ਮੋਟਰਸਾਈਕਲ ਨੂੰ ਲਾਇਆ ਸਾਈਡ ਦੇ ਉੱਤੇ, ਇੱਕ ਲਾਗੋਂ ਦੀ ਜੱਟ ਲੱਗਿਆ ਜਾ ਰਿਹਾ ਸੀ, ਰਾਜੂ ਵਾਲੇ ਦਾ ਉਹ ਜੱਟ ਹੈ, ਚਰਨ ਸਿੰਘ ਇਹਦਾ ਨਾਂ ਹੈ। ਤੰਗਲੀ ਨਵੀਂ 12 ਰੁਪਈਆਂ ਦੀ ਲੈ ਕੇ ਆਇਆ, ਆਵਾਜ਼ ਮਾਰੀ, ਕਹਿੰਦਾ ਭਾਊ ਆ ਤੰਗਲੀ ਨਵੀਂ ਲਿਆਂਦੀ ਹੈ? ਕਹਿੰਦਾ ਹਾਂ ਜਵਾਨਾ, ਤੰਗਲੀ 'ਤੇ ਲਿਆਂਦੀ ਹੈ ਨਵੀਂ। ਅਤੇ ਉਹਦੇ ਤੋਂ ਬਾਅਦ ਕਹਿਣ ਲੱਗੇ, ਇਹਦੀ ਗਰੰਟੀ ਦਿੱਤੀ ਸੀ? ਕਹਿਣ ਲੱਗੇ ਆਹੋ, ਗਰੰਟੀ ਦਿੱਤੀ ਸੀ ਕਿ ਇਹਦੇ ਨਾਲ ਭਾਵੇਂ ਛੋਲੇ ਕੁੱਟ ਲਓ, ਭਾਵੇਂ ਮਾਂਹ ਕੁੱਟ ਲਓ, ਜਿੰਨਾ ਮਰਜ਼ੀ ਕੰਮ ਲਵੋ, ਇਹ 6 ਮਹੀਨੇ ਟੁੱਟਦੀ ਨਹੀਂ। ਕਹਿਣ ਲੱਗਾ ਤੁਸੀਂ ਤਾਂ ਅਜੇ ਗਰੰਟੀ ਦਿੱਤੀ ਹੈ, ਅਤੇ ਜੇ ਆਪਾਂ ਇੱਥੇ ਹੀ ਜਮਾ ਕੇ ਵੇਖ ਲਈਏ। ਹੁਣ ਉਹਨੂੰ ਕੀ ਪਤਾ ਸੀ ਚਰਨ ਸਿੰਘ ਨੂੰ ਕਹਿੰਦੇ ਅਜਮਾਉਣੀ ਹੈ? ਕਹਿਣ ਲੱਗਾ ਲੈ ਨੌਜਵਾਨਾਂ, ਜੇ ਤੂੰ ਅਜਮਾਉਣੀ ਹੈ ਮੈਂ ਘਰ ਬਾਅਦ ਚਲਾ ਜਾਂਗਾ, ਪਹਿਲਾਂ ਤੂੰ ਵੇਖ ਲਾ। ਹੁਣ ਜਦੋਂ ਇਹ ਗੱਲ ਕਹੀ, ਚਰਨ ਸਿੰਘ ਕੋਲ ਲਈ ਹੈ ਤੰਗਲੀ, ਤਾਂ ਜਿਹੜਾ ਗਲ ਦੇ ਵਿੱਚ ਹਜ਼ੂਰੀਆ ਪਰਨਾ ਪਾਇਆ ਸੀ ਨਾ, ਉਹਦਾ ਕੀਤਾ ਕਮਰ ਕੱਸਾ, ਮੋਢੇ 'ਤੇ ਰੱਖ ਕੇ ਤੰਗਲੀ ਹੋ ਕੇ ਸਾਹਮਣੇ ਲਲਕਾਰ ਕੇ, ਵੰਗਾਰ ਕੇ, ਸਰਦਾਰ ਸੁਰਿੰਦਰ ਸਿੰਘ ਸੋਢੀ ਉਹਨਾਂ ਨਰਕ ਧਾਰੀਆਂ ਦੀ ਜਿਵੇਂ ਗਿੱਦੜ ਕੁੱਟ ਕਰਦੇ ਨੇ, ਸਰਵਣ ਕਰੋ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹਜ਼ੂਰੀ ਢਾਡੀ ਜੱਥਾ ਬੇਨਤੀ ਇਉਂ ਕਰਿਆ ਜੀ।

ਸਰਦਾਰ ਸੁਰਿੰਦਰ ਸਿੰਘ ਸੋਢੀ ਨੇ ਚਰਨ ਸਿੰਘ ਦੇ ਕੋਲੋਂ ਲਈ ਹੈ ਤੰਗਲੀ। ਤੰਗਲੀ ਲੈ ਕੇ ਉਹਦਾ 13 ਜਣੇ ਮੱਛਰੇ ਹੋਏ ਨਰਕਧਾਰੀ ਸਨ। ਇੱਥੋਂ ਦਾ ਜਿਹੜਾ ਮੰਤ ਸੀ ਉਹ ਸੀ ਕੁਲਤਾਰਾ ਨਰਕਧਾਰੀ, ਜਿਹਦੇ ਕਰਕੇ ਇਹ ਕਿਸੇ ਦੀ ਪਰਵਾਹ ਨਹੀਂ ਸੀ ਕਰਦੇ, ਹਰ ਇੱਕ ਨੂੰ ਟਿੱਚਰਾਂ ਕਰਨੀਆਂ, ਕਦੀ ਅੰਮ੍ਰਿਤ ਤੇ ਕਦੀ ਬਾਣੇ ਤੇ ਕਦੀ ਦਸਤਾਰ ਦੇ ਉੱਤੇ। ਇਸ ਕਰਕੇ ਸਰਦਾਰ ਸੁਰਿੰਦਰ ਸਿੰਘ ਸੋਢੀ ਨੇ ਰੱਜ ਕੇ ਗਿੱਦੜਕੁੱਟ ਕੀਤੀ ਇਹਨਾਂ ਦੀ। ਹੁਣ 13 ਦੇ 13 ਜਿਹੜੇ ਸਨ, ਜੋ ਤੰਗਲੀਆਂ ਵੱਜਣੀਆਂ ਸ਼ੁਰੂ ਹੋ ਗਈਆਂ, ਇੱਕ ਦੇ ਵੱਜਦੀ ਹੈ, ਦੂਸਰੇ ਦੇ ਵੱਜਦੀ ਹੈ, ਤੀਜੇ ਦੇ ਵੱਜਦੀ ਹੈ, ਹੁਣ ਹਾਏ ਹਾਏ ਦੀਆਂ ਆਵਾਜ਼ਾਂ ਆਉਂਦੀਆਂ। ਕੋਈ ਕਹਿੰਦਾ ਹਾਏ ਮਾਂ ਬਚਾਲਾ, ਕੋਈ ਕਹਿੰਦਾ ਹਾਏ ਰੱਬਾ ਬਚਾਲਾ, ਹੁਣ ਬਚਾਵੇ ਵੀ ਕੌਣ, ਕਿਉਂਕਿ ਅੱਤ ਬੜੀ ਚੁੱਕੀ ਹੋਈ ਸੀ, ਲੋਕ ਇਹਨਾਂ ਤੋਂ ਦੁਖੀ ਬੜੇ ਸਨ। ਕੋਈ ਦੁਕਾਨਦਾਰ ਬਾਹਰ ਇਹਨਾਂ ਨੂੰ ਬਚਾਉਣ ਵਾਸਤੇ ਨਾ ਨਿਕਲਿਆ, ਇਹਨਾਂ ਨੂੰ ਐਂ ਚੰਗੀ ਤਰ੍ਹਾਂ ਕੁੱਟ ਕੱਟ ਕੇ ਜਦੋਂ ਲਾਲ ਕਸ਼ਮੀਰ ਦੇ ਸਿਆਂ ਵਰਗੇ ਕਰ ਦਿੱਤੇ ਨਾ, ਇਹਨਾਂ ਦੋਵੇਂ ਹੱਥ ਜੋੜੇ ਥੱਲੇ ਪਿਆਣੇ, ਕਹਿੰਦਾ ਉਹ ਤੈਨੂੰ ਤੇਰੇ ਰੱਬ ਦਾ ਵਾਸਤਾ ਹੀ, ਬਸ ਕਰ, ਉਦੋਂ ਹਟੇਗਾ ਜਦੋਂ ਸਾਨੂੰ ਮਾਰ ਹੀ ਦੇਵੇਂਗਾ, ਸਾਡੇ ਕੋਲ ਗਲਤੀ ਹੋ ਗਈ, ਮਾਫੀਆਂ ਮੰਗਦੇ ਨੇ। ਤਰਲੇ ਕਰਕੇ ਸੋਢੀ ਦੇ 13 ਜਾਣੇ ਸੁੱਟੇ, ਤੇ ਜਦੋਂ ਪਛਾਹ ਹੋਇਆ ਨਾ ਭਾਈ ਸੁਰਿੰਦਰ ਸਿੰਘ ਸੋਢੀ, ਬਸ ਇਉਂ ਭੱਜੇ, ਅੱਡੀਆਂ ਨੂੰ ਥੁੱਕ ਲਾ ਕੇ ਵਾਪਸ ਨਹੀਂ ਆਏ ਬਾਅਦ ਵਿੱਚ। ਹੁਣ ਇਧਰੋਂ ਤੁਰ ਲੱਗੇ ਤੇ ਭਾਏ ਚਰਨ ਸਿੰਘ ਨੇ ਵੇਖਿਆ ਕਿ ਸੁਰਿੰਦਰ ਨੇ ਕੁੱਟਿਆ, ਇਹ ਤੇ ਸਿਆਪਾ ਹੀ ਮੈਂ ਪਾਲਿਆ, ਤੰਗਲੀ ਕਾਹਦੀ ਦਿਖਾ ਤੀ। ਜੋ ਤੁਰ ਲੱਗਾ ਨਾ ਆਵਾਜ਼ ਮਾਰੀ, ਕਹਿੰਦਾ ਭਾਊ ਵਾਕੇ ਸੱਚਮੁੱਚ ਤੇਰੀ ਤੰਗਲੀ ਹੈ ਬੜੀ ਚੰਗੀ ਹੈ, ਜਿਹਨੇ ਬਣਾਈ ਨਾ ਬੜੀ ਸੋਹਣੀ ਬਣਾਈ ਹੈ, ਉਹ ਇੱਦਾਂ ਹੀ ਚੱਲ ਚੱਲੇ, ਘੱਟੋ ਘੱਟ ਆਪਣੀ ਤੰਗਲੀ ਤੇ ਲੈ ਜਾ। ਉਹ ਕਹਿੰਦਾ ਬੱਲੇ ਉਹ ਜਵਾਨਾ, ਮਾਰ ਕੇ ਸੱਪ ਲਾ ਕੇ ਖੂਨ ਨਾਲ ਤੇ ਮੈਨੂੰ ਦੇਣ ਲੱਗਾ, ਆਹ ਤੰਗਲੀ ਘਰ ਚਲ ਗਿਆ, ਪਰਿਵਾਰ ਮਾਰ ਕੇ ਰੱਖ ਦੇਣਗੇ ਪਰਿਵਾਰ, ਇਹ ਤੰਗਲੀ ਸੋਢੀ ਮੇਰੇ ਵੱਲੋਂ ਤੈਨੂੰ ਗਿਫਟ। ਕਹਿ ਲੱਗੇ ਇਵੇਂ ਨੀ ਗੱਲ ਬਣਨੀ, ਤੰਗਲੀ ਹੁਣ ਤੇਰੀ ਹੈ, ਲਿਖ ਕੇ ਜਾ, ਪਰ ਯਾਦ ਰੱਖ ਜੇ ਕੋਈ ਗੱਲਬਾਤ ਹੋਊ ਨਾ। ਦਾਸ ਨੂੰ ਕਹਿੰਦੇ ਸੁਰਿੰਦਰ ਸਿੰਘ ਸੋਢੀ, ਜੇ ਕਿਤੇ ਲੋੜ ਪੈ ਗਈ ਤੇ ਦੱਸ ਦੀ ਆਉਂਦਾ, ਰੱਬ ਦਾ ਵਾਸਤਾ ਹੀ ਤੇਰੀ ਲੋੜ, ਮੈਂ ਬੰਦੇ ਥੋੜਾ ਮਰਵਾਉਣੇ ਆ, ਤੂੰ ਤੇ ਨਿਰਾ ਮੌਤ ਦਾ ਦੂਸਰਾ ਨਾਂ ਹੈ, ਇਸ ਕਰਕੇ ਮੈਂ ਅੱਜ ਵੇਖ ਲਿਆ, ਰੱਬ ਕਰੇ ਦੂਸਰੀ ਵਾਰ ਨਾ ਟੱਕਰੇ। ਭਾਈ ਸੁਰਿੰਦਰ ਸਿੰਘ ਸੋਢੀ ਜਦੋਂ ਇਹ ਗੱਲ ਕਹੀ ਨਾ, ਬਹੁਤ ਸਤਿਕਾਰਯੋਗ ਢਾਡੀ ਭਾਈ ਲਸ਼ਕਰ ਸਿੰਘ ਜੀ, ਜਿਨ੍ਹਾਂ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਏ, ਕੌਮ ਦੇ ਮਹਾਨ ਵਿਦਵਾਨ, ਸਟੇਜਾਂ ਦੇ ਸ਼ਿੰਗਾਰ, ਭਾਈ ਦਿਆਸ ਸਿੰਘ ਜੀ ਦਲਬਰ ਸਾਹਿਬ, ਉਹਨਾਂ ਦੇ ਨਾਲ ਜਿਨ੍ਹਾਂ ਨੇ ਬੇਅੰਤ ਸੇਵਾਵਾਂ ਨਿਭਾਈਆਂ ਨੇ ਇਸ ਪਾਵਨ ਸਥਾਨ ਤੇ, ਉਹ ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਸਾਹਿਬ, ਉਹਨਾਂ ਦੇ ਨਾਂ ਤੋਂ ਮਾਇਆ ਅਰਪਣ ਕਰਕੇ ਗਏ ਨੇ। ਗੁਰੂ ਬਾਬਾ ਜੀ ਕਿਰਪਾ ਕਰੇ, ਚੜ੍ਹਦੀ ਕਲਾ ਦੇ ਰੋਗਤਾ ਹਾਜ਼ਰੀ ਦਰ ਵਿਖੇ ਪ੍ਰਵਾਨ ਕਰਨ। ਹੁਣ ਇੱਧਰੋਂ ਸੋਢੀ ਜਿਹੜਾ ਸੀ ਆਪਣੀਆਂ ਦੁਕਾਨਾਂ 'ਤੇ ਆਇਆ, ਨਾਲੇ ਆਣ ਕੇ ਦੱਸ ਦਿੱਤਾ ਅਤੇ ਕਹਿਣ ਲੱਗੇ ਹੁਣ ਤੂੰ ਭਰਾ ਜਿਹੜਾ ਸੀ, ਕਹਿੰਦਾ ਕੀ ਕਰਨਾ, ਕਹਿੰਦਾ ਤਾਈ ਦੇ ਕੋਲ ਜਾ ਕੇ ਪ੍ਰਸ਼ਾਦਾ ਛਕਦਾ। ਤਾਈ ਜਿਹੜੀ ਹੈ ਉਹਨੇ ਉਡੀਕਣਾ ਕਿ ਸੋਢੀ ਕਿਉਂ ਨਹੀਂ ਆਇਆ। ਹੁਣ ਆਸਤੇ ਆਸਤੇ ਸਾਰੀ ਖਬਰ ਫੈਲ ਗਈ, ਕੋਈ ਨੌਜਵਾਨ ਸੀ ਪਤਾ ਨਹੀਂ ਕੌਣ, ਚੋਲੇ ਵਾਲਾ ਸੀ, ਗਾਤਰੇ ਵਾਲਾ ਸੀ, ਬੁਲਟ 'ਤੇ ਸਵਾਰ ਸੀ, ਉਹਨੇ ਦਿਨ ਦਿਹਾੜੇ ਗਿੱਦੜਕੁੱਟ ਜਿਹੜੀ ਆ ਉਹਨਾਂ 13 ਨਰਕਧਾਰੀਆਂ ਦੀ ਕੀਤੀ ਹੈ, ਭਾਲ ਕਰਨੀ ਸ਼ੁਰੂ ਕਰ ਦਿੱਤੀ। ਪਰ ਸੋਢੀ ਜਿਹੜਾ ਸੀ ਅਗਲੇ ਦਿਨ ਬੁਲਟ ਮੋਟਰ 'ਤੇ ਸਾਈਕਲ 'ਤੇ ਸਵਾਰ ਹੋਇਆ ਅਤੇ ਆ ਗਿਆ ਮਹਿਤੇ ਚੌਂਕ ਦੇ ਵਿੱਚ। ਹੁਣ ਇੱਧਰੋਂ ਭਾਲ ਕਰਦੇ ਨੇ ਪਰ ਕੌਣ ਲੱਭੇ ਪਤਾ ਹੀ ਨਹੀਂ। ਉਹ ਕਹਿੰਦੇ ਕਿਹੜਾ ਬੰਦਾ ਸੀ, ਪਤਾ ਕੀਤਾ ਜਾਓ, ਅਸਮਾਨ ਤੋਂ ਜਾਂ ਧਰਤੀ ਤੋਂ ਨਿਕਲਿਆ ਕੋਈ ਤਾਂ ਹੋਵੇਗਾ ਨਾ, ਜੇ ਸਾਡੇ ਬੰਦਿਆਂ ਨੂੰ ਇੱਦਾਂ ਹੀ ਕੁੱਟਾਂ ਪੈਣ ਲੱਗੀਆਂ ਫਿਰ ਅਸੀਂ ਪੰਜਾਬ ਦੀ ਧਰਤੀ 'ਤੇ ਕਿਵੇਂ ਜੀਵਾਂਗੇ। ਹੁਣ ਇਵੇਂ ਕਰਕੇ ਉਹਦੇ ਤੋਂ ਬਾਅਦ ਭਾਈ ਸੁਰਿੰਦਰ ਸਿੰਘ ਸੋਢੀ ਜਿਹੜਾ ਸੀ ਨਾ, ਹੁਣ ਇੱਕ ਦਿਨ 15 ਕੁ ਦਿਨਾਂ ਬਾਅਦ ਫਿਰ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਪਿੰਡੋਂ ਹੋਵਾਂ। ਸੰਤ ਮੁਸਕਰਾ ਕੇ ਕਹਿਣ ਲੱਗੇ, ਸੋਢੀ ਜਦੋਂ ਪਿੰਡ ਜਾਂਦਾ ਕੋਈ ਨਾ ਕੋਈ ਤੂੰ ਰੱਪੜੀ ਪਾ ਕੇ ਆਉਣਾ ਹੈ, ਜਦੋਂ ਜਾਵੇਂ ਕੋਈ ਨਾ ਕੋਈ ਕਜੀਆ ਹੀ ਸੇੜ ਕੇ ਆਉਣਾ ਹੈ, ਅੱਗੇ ਤੂੰ 13 ਨੂੰ ਕੁੱਟ ਕੇ ਆਇਆ, ਹੁਣ ਤੈਨੂੰ ਮੈਂ ਨਹੀਂ ਜਾਣ ਦੇਣਾ। ਪਰ ਬੇਨਤੀ ਕੀਤੀ, ਕਹਿਣ ਲੱਗੇ ਨਹੀਂ ਮਹਾਂਪੁਰਖੋ, ਤਾਈ ਜੀ ਨੇ ਜਿੰਨਾ ਮੈਨੂੰ ਬੱਚਿਆਂ ਵਾਂਗ ਪਾਲਿਆ ਸੀ, ਮੂੰਹਾਂ ਦੀ ਗਰਾਹੀਆਂ ਦਿੱਤੀਆਂ ਸਨ, ਜੇ ਮੈਂ ਨਾ ਉਹਨਾਂ ਦਾ ਹਾਲ ਚਾਲ ਪਤਾ ਕਰਾਂ, ਮੈਂ ਨਾ ਉਹਨਾਂ ਦੀ ਪੁੱਛ ਪੜਤਾਲ ਕਰਾਂ, ਫਿਰ ਮੇਰੇ ਵਾਸਤੇ ਤਾਂ ਬਹੁਤੀ ਚੰਗੀ ਗੱਲ ਨਹੀਂ ਨਾ, ਹੁਣ ਮੈਂ ਛੇਤੀ ਆ ਜਾਵਾਂਗਾ, ਆਪ ਜੀ ਕਿਰਪਾ ਕਰੋ। ਸੰਤਾਂ ਨੇ ਆਗਿਆ ਦਿੱਤੀ। ਹੁਣ ਇੱਧਰ ਫਿਰ ਆਪਣੇ ਘਰ ਦੇ ਵਿੱਚ ਭਾਈ ਸੋਢੀ ਆ ਗਿਆ, ਸੋਢੀ ਤੋਂ ਹੁਣ ਨਿੱਤ ਸੀ ਬੁੱਲਾਵਾਲ ਜਿਹੜਾ ਅੱਡਾ ਹੈ ਉਹਦੇ 'ਤੇ ਦੁਕਾਨਾਂ। ਹੁਣ ਇੱਥੇ ਜਦੋਂ ਦੁਕਾਨਾਂ ਦੇ ਕੋਲ ਆਇਆ ਤੇ ਭਾਈ ਸੁਰਿੰਦਰ ਸਿੰਘ ਸੋਢੀ ਨੇ 2-3 ਗੇੜੇ ਕੱਢੇ, ਉਦੋਂ ਕੇਵਲ ਭਾਈ ਸੋਢੀ ਦੇ ਕੋਲ ਹੀ ਮੋਟਰਸਾਈਕਲ ਸੀ, ਹੋਰ ਕਿਸੇ ਕੋਲ ਨਹੀਂ ਹੁੰਦਾ, ਸਾਈਕਲ ਹੋਣਾ ਬੜੀ ਵੱਡੀ ਗੱਲ ਹੋਇਆ ਕਰਦੀ ਸੀ ਉਦੋਂ। ਹੁਣ ਭਾਈ ਸੁਰਿੰਦਰ ਸਿੰਘ ਸੋਢੀ ਨੇ 2-3 ਗੇੜੇ ਕੱਢੇ ਤੇ ਜਿਹੜਾ ਕਲਤਾਰਾ ਨਰਕਧਾਰੀ ਸੀ ਨਾ, ਉਹਦੇ ਨਾਲ 2 ਉਹਦੇ ਚੇਲੇ ਹੋਰ, ਉਹ ਟੇਲਰ ਦੀ ਦੁਕਾਨ ਦੇ ਉੱਤੇ ਕੱਪੜੇ ਸਵਾਉਣ ਵਾਸਤੇ ਟੇਲਰ ਦੇ ਕੋਲ ਖਲੋਤੇ ਸਨ। ਕਲਤਾਰੇ ਦੇ ਅਜੇ ਮੋਢੇ ਦੇ ਉੱਤੇ ਰੱਖ ਕੇ ਫੀਤਾ ਮਿਣਨਾ ਸ਼ੁਰੂ ਹੀ ਕੀਤਾ ਉਹਨੇ, ਤੇ ਜਿਹੜਾ ਨਾਲ ਦਾ ਸਾਥੀ ਸੀ ਨਾ, ਉਹ ਕਹਿੰਦਾ ਜੀ ਇਉਂ ਲੱਗਦਾ ਆਵਾਜ਼ ਤੋਂ ਆ ਡੁੱਗ ਡੁੱਗ ਦੀ ਆਉਣ ਡਈ ਹੈ, ਜਿਹੜਾ ਮੁੰਡਾ ਉੱਤੇ ਬੈਠਾ ਹੋਇਆ ਹੈ
ਇਉਂ ਪ੍ਰਤੀਤ ਹੁੰਦਾ ਕਿ ਜਿੱਦਣ ਸਾਨੂੰ ਕੁੱਟ ਪਈ ਸੀ ਇਹ ਮੁੰਡੇ ਨੇ ਸਾਨੂੰ ਕੁੱਟਿਆ ਹੈ, ਇਹ ਮੁੰਡਾ ਜਿਹੜਾ ਏ ਉਹਨੇ ਸਾਨੂੰ ਕੁੱਟਿਆ ਏ। ਜਦੋਂ ਇਹ ਗੱਲ ਸੁਣੀ ਉਸੇ ਵੇਲੇ ਕਲਤਾਰਾ ਜਿਹੜਾ ਏ ਬੁੱਲੜਵਾ ਜਿਹੜਾ ਥਾਣਾ ਸੀ ਉਹਦੇ ਵਿੱਚ ਚਲੇ ਗਿਆ। ਹੁਣ ਇੱਥੋਂ ਦਾ ਥਾਣੇਦਾਰ ਜਗਦੀਸ਼ ਰਾਣਾ ਹੈ, ਇੱਥੇ ਦੀ ਚੰਗੀ ਮੰਨੀਦੀ ਹੈ ਨਰਕਧਾਰੀਆਂ ਦੀ, ਜਿਹਨੂੰ ਜਾ ਕੇ ਕਿਹਾ, ਕਹਿਣ ਲੱਗੇ ਜਿੰਨਾ ਸਾਨੂੰ 13 ਜਣਿਆਂ ਨੂੰ ਕੁੱਟਿਆ ਸੀ ਨਾ ਉਹ ਬੁੱਲੜਵਾ ਅੱਡੇ ਦੇ ਵਿੱਚ ਫੜਦਾ, ਹੁਣ ਚੁੱਕ ਕੇ ਲੈ ਕੇ ਆ। ਉਹ ਚੇਤਕ ਬਜਾਜ 'ਤੇ ਹੋਇਆ ਸਵਾਰ, ਆਣ ਕਰਕੇ ਦੁਕਾਨਾਂ ਦੇ ਵਿੱਚੋਂ ਭਾਈ ਸੋਢੀ ਨੂੰ ਚੁੱਕਿਆ ਅਤੇ ਲੈ ਗਿਆ ਥਾਣੇ। ਸੰਤਾਂ ਨੂੰ ਫੋਨ ਕਰ ਦਿੱਤਾ ਕਿ ਤੁਹਾਡਾ ਹਰੀ ਸਿੰਘ ਨਲੂਆ ਜਿਹੜਾ ਸੀ ਨਾ ਉਹ ਜਗਦੀਸ਼ ਰਾਣਾ ਚੁੱਕ ਕੇ ਨਰਕਧਾਰੀਆਂ ਦੇ ਕਹਿਣ ਦੇ ਉੱਤੇ ਥਾਣੇ ਲੈ ਕੇ ਚਲ ਗਿਆ ਹੈ। ਹੁਣ ਇੱਧਰੋਂ 500-700 ਜਿਹੜਾ ਨਰਕਧਾਰੀ ਇਕੱਠਾ ਹੋਇਆ, ਕਹਿੰਦੇ ਹੁਣੇ ਪਰਚਾ ਕਰ। ਹੁਣ ਪਰਚਾ ਕਰਨ ਵਾਸਤੇ ਉਹਨੇ ਕਿਤਾਬ ਖੋਲ੍ਹੀ, ਪੈੱਨ ਚੁੱਕਿਆ, ਪੈਨਸਲ ਚੁੱਕੀ, ਅਜੇ ਲਿਖਣ ਹੀ ਲੱਗਾ ਸੀ ਕਿ ਉੱਧਰੋਂ ਫੋਨ ਦੀ ਘੰਟੀ ਵੱਜੀ। ਇਹਨੇ ਰਾਣੀ ਨੇ ਫੋਨ ਚੁੱਕਿਆ, ਕੰਨ ਨੂੰ ਲਾਇਆ, ਅੱਗੋਂ ਆਵਾਜ਼ ਆਈ, ਕਹਿਣ ਲੱਗੇ ਜੀ ਦਾਸ ਨੂੰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਨੇ, ਹੈੱਡਕੁਆਟਰ ਮਹਿਤੇ ਤੋਂ ਬੋਲਦਾ ਏ, ਤੇ ਮੇਰਾ ਬੱਬਰ ਸ਼ੇਰ ਆ ਤੇਰੇ ਕੋਲ, ਮੈਨੂੰ ਪਤਾ ਲੱਗਾ ਏ। ਤੇ ਯਾਦ ਰੱਖ, ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਉਹ ਮਹਿਤੇ ਪਹੁੰਚਣਾ ਚਾਹੀਦਾ ਹੈ, ਤੇ ਜੇ ਉਹ ਉਹਨਾਂ ਨਾਲ ਮਹਿਤੇ ਆਇਆ ਤੇ ਰਾਣਿਆ ਘਰ ਤੂੰ ਵੀ ਨਹੀਂ ਪਹੁੰਚਦਾ। ਬਸ ਇੰਨੀ ਗੱਲ ਕਹਿਣ ਦੀ ਡੇਰ ਸੀ। ਫੋਨ ਸੁਣਦਿਆਂ ਸਾਰ ਜਿਵੇਂ ਥਾਣੇ ਨੂੰ ਬੁਖਾਰ ਚੜ ਗਿਆ ਹੋਵੇ, ਜਗਦੀਸ਼ ਜਿਹੜਾ ਰਾਣਾ ਸੀ ਕੰਬਿਆ ਤਬਕਿਆ, ਇੰਨੀ ਗੱਲ ਕਹਿਤਾ ਜੀ ਸੱਤ ਬਚਨ, ਸੱਤ ਬਚਨ ਕਰਕੇ ਭਾਈ ਸੋਢੀ ਨੂੰ ਜਿਹੜਾ ਥੱਲੇ ਬਾਲਿਆ ਸੀ ਸਿਪਾਹੀ ਨੂੰ ਕਹਿੰਦਾ ਇਹਨੂੰ ਚੁਬਾਰੇ 'ਤੇ ਲੈ ਕੇ ਚੱਲ, ਚੁਬਾਰੇ 'ਤੇ ਲੈ ਕੇ ਚਲੇ ਗਏ। ਹੁਣ ਜਦੋਂ ਪਰਚਾ ਕੱਟਣ ਲੱਗੇ ਤੇ ਕੁਲਤਾਰੇ ਨੂੰ ਪੁੱਛਿਆ, ਕਹਿਣ ਲੱਗੇ ਮੁੰਡੇ ਦਾ ਨਾਂ ਦੱਸ, ਪਰਚਾ ਕੱਟਣਾ ਦੇ ਪਿਓ ਦਾ ਨਾਂ ਕੀ, ਇਹਦਾ ਪਿੰਡ ਕੀ, ਕਹਿੰਦਾ ਮੈਨੂੰ ਨਹੀਂ ਪਤਾ। ਤੂੰ ਕੱਟ, ਕਹਿੰਦਾ ਮੇਰੇ ਕਿਹੜੀ ਭੂਆ ਦਾ ਪੁੱਤ ਸੀ ਕਿ ਮੈਨੂੰ ਸਾਰਾ ਪਤਾ ਹੋਵੇਗਾ, ਤੁਸੀਂ ਬਹੁਤ ਤੇ ਮੈਂ ਪੁੱਛ ਕੇ ਆਉਣਾ ਏ। ਹੁਣ ਜਦੋਂ ਪੁੱਛਣ ਵਾਸਤੇ ਗਿਆ ਤੇ ਉਸੇ ਵੇਲੇ ਫਤਿਹ ਬੁਲਾਈ, ਫਿਰ ਜਿਹੜਾ ਗਾਲਾਂ ਕੱਢਦਾ ਸੀ ਨਾ ਪਹਿਲਾਂ ਰੋਹਬ ਦੇ ਨਾਲ ਮੁੱਢ ਚੁੱਕਦਾ ਸੀ, ਉਹ ਥਾਣੇਦਾਰ ਨੇ ਫਤਿਹ ਬੁਲਾਈ, ਕਹਿਣ ਲੱਗਾ ਜਵਾਨਾ ਤੂੰ ਇੱਥੇ ਬੈਠਾ ਏ, ਕਹਿੰਦਾ ਆਪੇ ਤੇ ਬਾਲਿਆ ਸੀ, ਕਹਿੰਦਾ ਸੰਤਾਂ ਦਾ ਆ ਗਿਆ ਫੋਨ। ਤੇ ਜਦੋਂ ਸੰਤਾਂ ਦਾ ਫੋਨ ਦਾ ਨਾਂ ਸੁਣਿਆ, ਚਮਕ ਆ ਗਈ ਸੋਢੀ ਦੀਆਂ ਅੱਖਾਂ ਦੇ ਵਿੱਚ, ਕਹਿੰਦਾ ਜੀ ਫਿਰ, ਕਹਿਣ ਲੱਗਾ ਫਿਰ ਇੱਥੇ ਨਾ ਰੁਕੀ, ਜਾ ਆ ਪਿਛਲੇ ਪਾਸੇ ਥੱਲੇ ਭਾਲ ਦੀ ਟਰਾਲੀ ਨਵੀਂ ਸਟਾਈ, ਦਰਵਾਜ਼ਾ ਖੋਲ, ਛਾਲ ਮਾਰ, ਸਿੱਧਾ ਮਹਿਤੇ ਚਲੇ ਜਾਵੀਂ। ਤੇ ਸੋਢੀ ਤੁਰ ਲੱਗਾ, ਕਹਿੰਦਾ ਇੱਕ ਬੇਨਤੀ ਮੇਰੀ ਵੀ ਆ, ਸੰਤਾਂ ਨੂੰ ਮੇਰੀ ਫਤਿਹ ਬੁਲਾ ਦੇਵੀਂ। ਜਿਹੜਾ ਪਹਿਲਾਂ ਬੜੀਆਂ ਗੱਲਾਂ ਕਰਦਾ ਸੀ ਨਾ ਮੋਢੇ ਚੁੱਕ ਚੁੱਕ ਕੇ, ਕਲਤਾਰੇ ਨੂੰ ਕਹਿੰਦਾ ਸੀ ਆਹ ਕਰ ਦਿਆਂਗੇ ਵੋਹ ਕਰ ਦਿਆਂਗੇ, ਯਾਦ ਰੱਖਿਓ ਸੰਤਾਂ ਦੇ ਇੱਕ ਫੋਨ ਦੇ ਨਾਲ ਸਾਰਾ ਹੀ ਹੰਕਾਰ ਚੂਰ ਹੋ ਗਿਆ। ਇਕੱਲਾ ਇਹ ਨਹੀਂ, ਵੱਡੀਆਂ ਵੱਡੀਆਂ ਜਿਹੜੀਆਂ ਉਸ ਵਕਤ ਏਜੰਸੀਆਂ ਸਨ, ਜ਼ਾਲਮ ਸਰਕਾਰਾਂ ਜਿਹੜੀਆਂ ਸਨ, ਉਹ ਆਪਣੇ ਆਪ ਨੂੰ ਖੱਬੀ ਖਾਨ ਸਮਝਦੀਆਂ ਸਨ, ਪਰ ਸੰਤਾਂ ਦੇ ਇੱਕ ਲਲਕਾਰੇ ਦੇ ਅੱਗੇ ਸਾਰੇ ਦੀਆਂ ਸਾਰੀਆਂ ਢਹਿ ਢੇਰੀ ਹੋ ਜਾਂਦੇ ਸਨ। ਇਸ ਕਰਕੇ ਸੰਤਾਂ ਦੇ ਕੁਲ ਪਹੁੰਚ ਗਿਆ ਸੋਢੀ, ਜਾ ਕਰਕੇ ਫਿਰ ਸੰਤਾਂ ਦੇ ਕੁਲ ਰਹਿ ਕਰਕੇ ਜਿਹਨੂੰ ਜਿਹਨੂੰ ਕਿਹਾ ਉਹਨੂੰ ਸੋਧਣਾ ਸ਼ੁਰੂ ਕਰ ਦਿੱਤਾ। ਪਰ ਮੈਨੂੰ ਕੁੰਮ ਲੱਗਾ ਹੋਇਆ ਹੈ, ਇੱਕ ਆਪ ਜੀਆਂ ਦੇ ਨਾਲ ਢਾਡੀ ਕਲਾ ਦੀ ਵਣਗੀ ਜਿਹੜੀ ਹੈ ਉਹ ਸਾਂਝੀ ਜ਼ਰੂਰ ਕੀਤੀ ਜਾਵੇ। ਮੈਂ ਇਤਿਹਾਸ ਨੂੰ ਇੱਥੇ ਵਿਸ਼ਰਾਮ ਦਿੰਦਾ ਹਾਂ, ਅਤੇ ਜਦੋਂ ਫਿਰ ਕਿਤੇ ਸਮਾਂ ਮਿਲਿਆ ਆਪ ਦੇ ਚਰਨਾਂ ਵਿੱਚ ਜ਼ਰੂਰ ਬੇਨਤੀ ਕੀਤੀ ਜਾਵੇਗੀ, ਕਿਉਂਕਿ ਜਿਨ੍ਹਾਂ ਨੇ ਆਪਣਾ ਪਵਿੱਤਰ ਖੂਨ ਡੋਲ ਕਰਕੇ ਖਾਲਿਸਤਾਨ ਦੀ ਨੀਂਹ ਰੱਖੀ, ਸਾਨੂੰ ਖਾਲਿਸਤਾਨ ਦਾ ਸੁਪਨਾ ਦਿਖਾਇਆ, ਅਸੀਂ ਆਪਣੀ ਮੰਜ਼ਿਲ ਵੱਲ ਵਧਣ ਵਾਸਤੇ ਅੱਜ ਵੀ ਯਤਨ ਕਰਦੇ ਪਏ ਹਾਂ, ਕਰਨਾ ਹੈ ਇੱਕ ਦਿਨ ਸ਼ਹੀਦਾਂ ਦੇ ਉਹ ਪਵਿੱਤਰ ਖੂਨ ਦਾ ਸਦਕਾ ਅਸੀਂ ਆਪਣੀ ਮੰਜ਼ਿਲ ਵੱਲ ਪਹੁੰਚਾਂਗੇ। ਪਰ ਇੰਨਾ ਹੈ, ਸਾਰੇ ਅਸੀਂ ਗੁਰੂ ਚਰਨਾਂ ਵਿੱਚ ਆਣ ਕਰਕੇ ਸਿੱਖੀ ਸਿਧਾਂਤਾਂ ਦੇ ਮੁਤਾਬਕ ਹਰ ਇੱਕ ਮਨੁੱਖ ਜਿਹੜਾ ਉਹ ਤਿਆਰ ਬਰ ਤਿਆਰ ਹੋ ਜਾਵੇ। ਕਾਰਨ ਇਹ ਹੈ, ਨਾ ਅੱਗੇ ਅਸੀਂ ਕਈ ਗੁਲਾਮ ਸਾਂ, ਨਾ ਰਹਿਣਾ ਹੈ। ਇਸ ਕਰਕੇ ਜਿੰਨਾ ਚਿਰ ਸਾਡੀ ਆਜ਼ਾਦ ਹਸਤੀ ਦੇ ਨਾਲ ਵਿਚਰਾਂਗੇ, ਕਿਸੇ ਦੀ ਜ਼ਰੂਰਤ ਨਹੀਂ ਹੈ, ਕਿਸੇ ਦੀ ਤਾਕਤ ਨਹੀਂ ਹੈ ਸਾਨੂੰ ਗੁਲਾਮ ਬਣਾ ਲੈਣ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਖਾਲਸਾ ਪੰਥ ਸਿਰਜਿਆ ਹੈ ਉਹ ਸਦਾ ਹੀ ਆਜ਼ਾਦ ਹੈ, ਆਜ਼ਾਦ ਵਿਚਰੇਗਾ, ਆਜ਼ਾਦ ਹਸਤੀ ਦਾ ਮਾਲਕ ਹੈ। ਸਾਡੀ ਮੰਜ਼ਿਲ ਬਹੁਤ ਦੂਰ ਨਹੀਂ ਹੈ, ਆਓ ਸਰਵਣ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਸ ਖਾਲਸੇ ਦਾ ਸ਼ਾਨਾ ਮੱਤੀ ਇਤਿਹਾਸ, ਸ੍ਰੀ ਅਕਾਲ ਤਖ਼ਤ ਸਾਹਿਬ ਦਾ।

0: ਬਦਲਦੀ ਨਾਲ ਜਮਾਨਿਆਂ ਦੇ ਮਰਦ ਸੋਚ ਉਹ ਜਮਾਨਿਆਂ ਨੂੰ ਬਦਲ ਦੇਵੇ। ਮਰਦ ਦੁਨੀਆਂ ਬਦਲਦੀ ਨਾਲ ਜਮਾਨਿਆਂ ਦੇ ਮਰਦ ਸੋਚ ਉਹ ਜਮਾਨੇ ਨੂੰ ਬਦਲ ਦੇਵੇ। ਸੀਸ ਲੱਖ ਦਾ ਬੇਸ਼ੱਕ ਲੱਥ ਜਾਵੇ ਇਹ ਪਰ ਕੌਮ ਨੂੰ ਕਦੇ ਨਾ ਦਗਾ ਦੇਵੇ। ਜਿਹੜੇ ਕੌਮ ਦੇ ਵਾਰਸ ਹੁੰਦੇ ਨੇ, ਜਿਹੜੇ ਆਪਾਂ ਵਾਰ ਕਰਕੇ ਇਤਿਹਾਸ ਨੂੰ ਸਿਰਜਦੇ ਨੇ, ਉਹ ਕੌਮ ਦੇ ਵਾਸਤੇ ਮਰ ਜਾਂਦੇ ਨੇ, ਕੌਮ ਦੀਆਂ ਵਾਸਤੇ ਕੁਰਬਾਨੀਆਂ ਕਰ ਜਾਂਦੇ ਨੇ। ਉਹ ਪਵਿੱਤਰ ਖੂਨ ਡੋਲਦੇ ਨੇ ਕਿ ਮੇਰੀ ਕੌਮ ਆਜ਼ਾਦੀ ਦਾ ਸਾਹ ਲੈ ਸਕੇ, ਆਜ਼ਾਦੀ ਦਾ ਨਿੱਘ ਲੈ ਸਕੇ। ਅਸੀਂ ਸਾਰੇ ਉਹਨਾਂ ਦੀ ਸ਼ਹੀਦਾਂ ਦੇ ਵਾਰਸ ਗੁਰੂ ਚਰਨਾਂ ਦੇ ਵਿੱਚ ਬੈਠ ਕਰਕੇ ਉਹਨਾਂ ਨੂੰ ਯਾਦ ਕਰਦੇ ਹਾਂ। ਗੁਰੂ ਬਾਬਾ ਜੀ ਕਿਰਪਾ ਕਰੇ, ਜਿਸ ਮੰਜ਼ਿਲ ਵਾਸਤੇ ਅਸੀਂ ਅੱਗੇ ਵੱਧਦੇ ਹਾਂ, ਜਿਸ ਸੰਘਰਸ਼ ਵਾਸਤੇ ਅਸੀਂ ਤੁਰੇ ਹਾਂ, ਸਤਿਗੁਰੂ ਜੀ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਇੱਕ ਦਿਨ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਜਾਈਏ। ਸਮੇਂ ਦੀ ਸਮਾਪਤੀ ਹੈ, ਇੰਨੀਆਂ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ। ਕੁਟਾਨਕੁਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਆਪ ਰੱਬ ਵਰਗੀ ਸੰਗਤ ਦਾ, ਸਮੁੱਚੇ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ। ਪਹਿਲੀ ਵਾਰ ਆਪ ਸੰਗਤਾਂ ਦੇ ਦਰਸ਼ਨ ਦਦਾਰੇ ਜੋੜੇ ਚਾੜਨ ਦੀ ਸੇਵਾ ਵਾਸਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਹਜ਼ੂਰੀ ਢਾਡੀ ਜੱਥਾ ਆਪ ਦੀ ਖਿਦਮਤ ਵਿੱਚ ਹਾਜ਼ਰ ਹੋਇਆ ਸੀ। ਇੱਕ ਹਫ਼ਤਾ ਪਤਾ ਹੀ ਨਹੀਂ ਲੱਗਾ ਕਿ ਕਿੱਥੇ ਬਤੀਤ ਹੋ ਗਿਆ। ਬੜਾ ਤੁਸਾਂ ਨੇ ਸਾਰੇ ਪ੍ਰਬੰਧਕਾਂ ਵੱਲੋਂ ਅਸੀਸਾਂ ਬਖਸ਼ਿਸ਼ ਕੀਤੀਆਂ ਗਈਆਂ, ਆਪ ਸੰਗਤਾਂ ਵੱਲੋਂ ਬੜਾ ਪਿਆਰ। ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਸੀ, ਬੜੀਆਂ ਅਸੀਸਾਂ ਆਪ ਜੀ ਪ੍ਰਦਾਨ ਕਰਦੇ ਸਨ। ਰੋਮ ਰੋਮ ਕਰਕੇ ਜਿੱਥੇ ਸਤਿਗੁਰਾਂ ਦਾ ਧੰਨਵਾਦ ਹੈ, ਉੱਥੇ ਆਪ ਸੰਗਤਾਂ ਦਾ ਵੀ ਧੰਨਵਾਦ ਕਰਦਾ ਹੈ। ਸਾਹਿਬ ਜੀ ਕਿਰਪਾ ਕਰੇ, ਸਾਰਿਆਂ ਨੂੰ ਆਪਣੇ ਦਰੋਂ ਘਰੋਂ ਨਾਮ ਦੀਆਂ ਦਾਤਾਂ, ਚੜ੍ਹਦੀ ਕਲਾ, ਗੁਰਸਿੱਖਾਂ ਵਿੱਚ ਪਿਆਰ, ਪਰਸਪਰ ਸਤਿਗੁਰੂ ਜੀ ਬਖਸ਼ਿਸ਼ ਕਰਨ। ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਗੁਰੂ ਦੀ ਦੱਸੀ ਮਰਜ਼ਾਦਾ 'ਤੇ ਚੱਲੀਏ, ਤਾਂ ਜੋ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਣ। ਸਰਬੱਤ ਦਾ ਧੰਨਵਾਦ, ਇੰਨੀਆਂ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦਿਆਂ ਹੋਇਆਂ ਫਿਰ ਗੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਢਾਡੀ ਜੱਥਾ ਭਾਈ ਨਿਸ਼ਾਨ ਸਿੰਘ ਜੀ, ਜ਼ਿਲ੍ਹਾ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਨੇ। ਸਾਡੇ ਪਾਸ ਫਰੀਮੌਂਟ ਦੀ ਸਟੇਜ 'ਤੇ ਪਹਿਲੀ ਵਾਰ ਆਏ ਨੇ। ਇਹਨਾਂ ਦਾ ਅੱਜ ਇਸ ਫੇਰੀ ਦਾ ਇਹ ਆਖਰੀ ਦੀਵਾਨ ਸੀ। ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਅਤੇ ਇਸ ਇਲਾਕੇ ਦੀਆਂ ਸੰਗਤਾਂ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਫਰੀਮੌਂਟ ਦੀ ਸਟੇਜ ਨੂੰ ਦਿੱਤਾ। ਹੁਣ ਮੈਂ ਗੁਰੂ ਘਰ ਦੇ ਵਜ਼ੀਰ ਭਾਈ ਜਗਤਾਰ ਸਿੰਘ ਜੀ ਨੂੰ ਬੇਨਤੀ ਕਰਾਂ ਕਿ ਉਹ ਇਹਨਾਂ ਨੂੰ ਸਰੋਪਾ ਨਾਲ ਸਨਮਾਨ ਕਰਨ।

ਗਏ ਹਾਂ, ਜਿਹੜੀ ਅੰਨੀ ਤਰੱਕੀ ਵੀ ਹੈ ਉਹ ਵੀ ਸਾਨੂੰ ਕੁਰਾਹੇ ਪਾ ਦਿੰਦੀ ਹੈ। ਅਸੀਂ ਗੁਰੂ ਦੇ ਰਸਤੇ ਤੋਂ ਭਟਕ ਜਾਂਦੇ ਹਾਂ। ਜਿਵੇਂ ਤੁਸੀਂ ਜਾਣਦੇ ਹੋ, ਪੰਜਾਬ ਦੇ ਵਿੱਚ ਜੋ ਡਿਵੋਰਸ ਰੇਟ ਹੈ ਉਹ 30% ਹੈ, ਹਰਿਆਣੇ 'ਚ 3% ਹੈ। ਤੋ ਅਸੀਂ ਕੀ ਕਹਾਂਗੇ ਉਸ ਵਿੱਚ, ਜਿੱਥੇ ਗੁਰੂਆਂ ਦੀ ਧਰਤੀ ਹੈ ਉੱਥੇ ਪ੍ਰਚਾਰ ਘੱਟ ਹੋਇਆ ਨਹੀਂ ਹੋਇਆ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਪਰ ਅਸੀਂ ਕਿੰਨਾ ਕਬੂਲਦੇ ਹਾਂ ਗੁਰੂ ਘਰਾਂ ਦੀ ਪ੍ਰਬੰਧਕ ਕਮੇਟੀਆਂ, ਵਧੀਆ ਵਧੀਆ ਬੁਲਾਰੇ ਕੀਰਤਨੀਏ ਗੁਰੂ ਦੇ ਪਿਆਰੇ ਲੈ ਕੇ ਆਉਂਦੇ ਆ, ਅਸੀਂ ਕਿੰਨਾ ਕੁ ਉਸਨੂੰ ਅਡਾਪਟ ਕਰ ਪਾਉਂਦੇ ਹਾਂ, ਕਿੰਨਾ ਕੁ ਅਸੀਂ ਬੱਚਿਆਂ 'ਚ ਉਹ ਗੁਰਬਾਣੀ ਨੂੰ ਇੰਪਲੀਮੈਂਟ ਕਰਦੇ ਹਾਂ। ਇਹ ਇੱਕੋ ਇੱਕ ਵੱਡਾ ਚੈਲੰਜ ਹੈ। ਆਸਟ੍ਰੇਲੀਆ ਵਿੱਚ ਭੈਣ ਜੀ ਜਿਹੜੇ 600 ਬੱਚਿਆਂ ਨੂੰ ਗੁਰਮਤਿ ਸਕੂਲ ਵਿੱਚ ਪੜ੍ਹਾਉਂਦੇ ਨੇ, ਪ੍ਰਿੰਸੀਪਲ ਨੇ ਉਹਨਾਂ ਨੇ ਦੱਸਿਆ ਕਿ ਅਸੀਂ ਵੀ ਇੱਥੇ ਇੱਕ ਬੋਰਡਿੰਗ ਸਕੂਲ ਬਣਾ ਰਹੇ ਹਾਂ। ਸੋ ਬਹੁਤ ਸਾਲਾਂ ਤੋਂ ਚੱਲ ਰਹੀ ਹੈ ਉਹਨਾਂ ਦੀ ਇਹ ਕੋਸ਼ਿਸ਼। ਸੋ ਸਾਡੇ ਵੀਰ ਜੀ ਬਲਜੀਤ ਸਿੰਘ ਨੇ ਜੋ ਟੈਕਸਸ ਤੋਂ ਨੇ, ਉਹਨਾਂ ਨੇ ਗੁਰੂ ਨਾਨਕ ਦੇਵ ਗਲੋਬਲ ਯੂਨੀਵਰਸਿਟੀ ਬਣਾਈ ਹੈ। ਕਈ ਸਾਲ ਪਹਿਲਾਂ ਉਹ ਕੀ ਕਰੇਗੀ, ਜੋ ਗ੍ਰੈਜੂਏਟ ਪੋਸਟ ਗ੍ਰੈਜੂਏਟ ਸਾਡੇ ਕਾਲਜਸ ਨੇ, ਯੂਨੀਵਰਸਿਟੀਆਂ ਨੇ ਅਮੈਰੀਕਾ ਦੀਆਂ, ਉਹਦੇ ਵਿੱਚ ਗੁਰਮਤਿ ਪੜ੍ਹਾਈ ਜਾਵੇਗੀ ਤਾਂ ਕਿ ਕਰੈਕਟਰ ਬਿਲਡਿੰਗ 'ਤੇ ਫੋਕਸ ਕੀਤਾ ਜਾ ਸਕੇ ਬੱਚਿਆਂ 'ਚ। ਉਹ ਆ ਰਹੇ ਨੇ 16 ਮਈ ਨੂੰ ਟੇਸੀ ਵਿੱਚ, ਗੁਰੂ ਨਾਨਕ ਪ੍ਰਕਾਸ਼ ਗੁਰੂ ਘਰ ਟੇਸੀ, 2 ਵਜੇ ਉਹਨਾਂ ਦਾ। ਉਹਨਾਂ ਨੇ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਵਿਚਾਰ ਸੁਣੋ ਔਰ ਵਿਚਾਰ ਦਿਓ ਕਿਵੇਂ ਅਸੀਂ ਇਹ ਜੋ ਜੰਗਲ ਦੀ ਅੱਗ ਹੈ ਜਿਹਦੇ ਵਿੱਚੋਂ ਬਚ ਕੇ ਨਿਕਲਣਾ ਹੈ, ਬੱਚਿਆਂ ਨੂੰ ਬਚਾਉਣਾ ਹੈ, ਜੋ ਡਿਫੈਂਸਿਵ ਮੈਕੇਨਿਜ਼ਮ ਇੰਸਟਾਲ ਕਰਨੇ ਨੇ। ਗੁਰਦੁਆਰੇ 100 ਸਾਲ ਪਹਿਲਾਂ ਬਣਾ ਲਏ ਸੀ ਸਾਡੇ ਬਾਬਿਆਂ ਨੇ। ਪਰ ਜੇ ਉਹਨਾਂ ਦੇ ਨਾਲ ਇਹ ਵੀ ਬੇਨਤੀ ਹੈ ਕਿ ਜੇ ਉਹਨਾਂ ਦੀ ਬੀਬੀਆਂ ਹੁੰਦੀਆਂ, ਸਿੰਘਣੀਆਂ ਹੁੰਦੀਆਂ, ਜਾਂ ਉਹਨਾਂ ਦੇ ਨਾਲ ਬੱਚੇ ਹੁੰਦੇ ਤਾਂ ਉਹ ਹੋ ਸਕਦਾ ਉਹ ਉਸੇ ਵੇਲੇ ਦਸਮੇਸ਼ ਅਕੈਡਮੀਆਂ ਬਣਾ, ਯੂਨੀਵਰਸਿਟੀਆਂ ਵੀ ਬਣਾ ਸਕਦੇ ਸੀ, ਖਾਲਸਾ ਅਕੈਡਮੀ। ਪਰ ਅਸੀਂ, ਸਾਡਾ ਫੋਕਸ ਹੈ ਜ਼ਿਆਦਾ, ਮਾਫ਼ ਕਰਿਓ ਗੱਲ ਕੌੜੀ ਹੈ ਪਰ ਸੱਚੀ ਹੈ, ਸਾਡਾ ਫੋਕਸ ਜ਼ਿਆਦਾ ਕੋਠੀਆਂ ਘਰਾਂ ਵੱਲ ਹੈ। ਪਰ ਜੋ ਅਸਲੀ ਦੌਲਤ ਹੈ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ 7 ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕਹੋ ਇੱਕ ਸ਼ਬਦ ਸਿਖਾਏਗਾ। ਗੁਰਬਾਣੀ ਦਾ ਤੁਸੀਂ ਇੱਕ ਸ਼ਬਦ ਬੱਚੇ ਨੂੰ ਸਿਖਾ ਦਿਓ। ਅਤੇ ਇਸ ਤਰ੍ਹਾਂ ਦੇ ਉਪਰਾਲੇ ਬਹੁਤ ਘੱਟ ਹੋਏ ਨੇ, ਜਿਹੜੇ ਕਰਦੇ ਨੇ ਉਹ ਨਾ ਕਾਫੀ ਸਾਬਤ ਹੋ ਰਹੇ ਨੇ। ਸੋ ਹੋਰ ਹੰਭਲਾ ਮਾਰਨ ਦੀ ਲੋੜ ਹੈ, ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਹੋਏ 71 ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕਿਹੋ ਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ, ਡੂ ਔਰ ਡਾਈ ਹੈ, ਕਰੋ ਜਾਂ ਮਰੋ, ਕਰਨਾ ਪਏਗਾ ਕਿਉਂਕਿ ਬੱਚੇ ਨੇ, ਗੁਰੂ ਨਾਨਕ ਪਾਤਸ਼ਾਹ ਦੀ ਸਿੱਖ ਫੁਲਵਾੜੀ ਹੈ। ਸੋ ਇਹ ਵੀ ਵਿਚਾਰਾਂ ਹੋਣਗੀਆਂ ਕਿ ਬੱਚਿਆਂ ਨੂੰ ਜਿਹੜੀਆਂ ਹਾਇਰ ਕਲਾਸਿਸ ਨੇ ਉਹਦੇ ਵਿੱਚ, ਗ੍ਰੈਜੂਏਟ ਪੋਸਟ ਗ੍ਰੈਜੂਏਟ ਦੇ ਵਿੱਚ ਕਿਵੇਂ ਅਸੀਂ ਇਹ ਸਿਲੇਬਸ ਤਿਆਰ ਹੈ ਸਾਰਾ ਕੁਛ, ਵੀ ਇਹਨਾਂ ਦੇ ਅਮੈਰੀਕਨ ਜਿਹੜੇ ਹੈਗੇ ਆ ਇੰਸਟੀਚਿਊਟ ਨੇ, ਇਹਨਾਂ ਨੂੰ ਅਸੀਂ ਆਪਣਾ ਉਹ ਸਿਲੇਬਸ ਦੇਣਾ ਗਾ, ਉਹ ਪੜ੍ਹਿਆ ਕਰਨਗੇ ਬੱਚੇ ਤਾਂ ਉਹ ਗੁਰਬਾਣੀ ਨਾਲ ਜੁੜਨਗੇ। ਪਰ ਹੋਰ ਸੰਗਤਾਂ ਦਾ ਵਿਚਾਰ ਸੀ ਕਿ ਜਿਹੜੇ ਛੋਟੇ ਬੱਚੇ ਨੇ ਉਹਨਾਂ ਦਾ ਕੀ ਬਣੇ, ਕਿਉਂਕਿ 11 ਸਾਲ ਦਾ ਬੱਚਾ ਬਿਲਕੁਲ ਸਾਰਾ ਕੁਛ ਸਿੱਖ ਲੈਂਦਾ, ਉਸ ਤੋਂ ਬਾਅਦ ਉਸਨੂੰ ਚੇਂਜ ਕਰਨਾ ਔਖਾ ਹੁੰਦਾ ਹੈ। ਸੋ ਸੰਗਤਾਂ ਨੇ ਉਪਰਾਲਾ, ਇਹ ਕਈਆਂ ਸੰਗਤਾਂ ਦੇ ਵਿਚਾਰ ਨੇ ਜੋ ਆਪ ਜੀ ਨੂੰ ਉਸ ਦਿਨ ਸੁਣਨ ਨੂੰ ਮਿਲਣਗੇ, ਜੋ ਰੋਡ ਮੈਪ ਹੈ ਕਿ ਕਿਵੇਂ ਆਪਾਂ ਇਸ 'ਤੇ ਕੰਮ ਕਰ ਸਕਦੇ ਹਾਂ, ਵੀ ਉਹ ਬੱਚਿਆਂ ਨੂੰ ਆਪਾਂ ਛੋਟੀ 5ਵੀਂ 6ਵੀਂ ਤੋਂ ਲੈ ਕੇ 12ਵੀਂ ਤੱਕ ਐਟਲੀਸਟ ਗੁਰਮਤਿ ਦੀ ਜੋ ਵਿੱਦਿਆ ਦਈਏ ਬੋਰਡਿੰਗ ਸਕੂਲ 'ਚ ਦਈਏ, ਔਰ ਕਿਵੇਂ ਦਈਏ, ਕੀ ਉਹਦੇ ਚੈਲੰਜ ਹੋਣਗੇ, ਕਿਵੇਂ ਅਸੀਂ ਕਰ ਸਕਦੇ ਹਾਂ। ਕਿਉਂਕਿ ਗੁਰੂ ਸਾਹਿਬ ਲਈ ਔਰ ਗੁਰੂ ਕੀ ਸੰਗਤ ਲਈ ਭਾਵੇਂ ਕਾਰਜ ਵੱਡਾ ਹੈ, ਪਰ ਗੁਰੂ ਕੀ ਸੰਗਤ ਲਈ ਇੱਕ ਤਿਣਕਾ ਚੁੱਕ ਕੇ ਪਾਸੇ ਕਰਨ ਵਾਲੀ ਗੱਲ ਹੈ। ਅਫਰੀਕਾ ਵਿੱਚ ਇੱਕ ਵੀਰ ਜੀ ਨੇ ਇਕੱਲਿਆਂ ਨੇ ਸਕੂਲ ਬਣਾ ਦਿੱਤਾ, ਕਿਉਂਕਿ ਉਹਦੇ ਬੱਚੇ ਜਾਂਦੇ ਸੀ ਚਰਚ ਵਿੱਚ ਪੜ੍ਹਨ, ਉਹ ਕਹਿੰਦੇ ਅਸੀਂ ਤਾਂ ਬਾਈਬਲ ਪੜ੍ਹਾਵਾਂਗੇ। ਉਹ ਵੀਰ ਜੀ ਕਹਿਣ ਲੱਗੇ ਕਿ ਅਸੀਂ ਆਪੇ ਹੀ ਇਕੱਲਾ ਹੀ ਗੁਰਮਤਿ ਸਕੂਲ ਬਣਾ ਤਾ, ਉੱਥੇ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾਈ ਦਿੱਤੀ ਹੈ। ਸੋ ਅਸੀਂ ਕੀ ਨਹੀਂ ਕਰ ਸਕਦੇ, ਸਾਡੇ ਤਾਂ ਮਿਲੀਅਨਸ ਦੇ ਵਿੱਚ ਨੇ, ਕੈਨੇਡਾ ਅਮੈਰੀਕਾ ਦੇ ਵਿੱਚ ਸਿੱਖ ਭਰਾ ਨੇ। ਸੋ ਆਓ ਅਸੀਂ ਗੁਰੂ ਦਾ ਜੋ ਸੰਦੇਸ਼ ਹੈ ਬੱਚਿਆਂ ਤੱਕ ਲੈ ਕੇ ਜਾਈਏ, 20-25 ਸਾਲ ਤੱਕ ਉਹਨਾਂ ਨੂੰ ਗੁਰਮਤਿ ਐਜੂਕੇਸ਼ਨ ਦਈਏ, ਜਿਹੜੀ ਕਿ ਮਾਇੰਡ ਬਾਡੀ ਸੋਲ ਉਹਨਾਂ ਨੂੰ ਗੁਰਮਤਿ ਮਾਡਰਨ ਐਜੂਕੇਸ਼ਨ 'ਚ ਮਿਲੇ, ਤਾਂ ਕਿ ਉਹ ਸਰਵਾਈਵ ਕਰ ਸਕਣ। ਸੋ ਇੰਨੀਆਂ ਬੇਨਤੀਆਂ ਸੀ ਕਿ 2 ਮਈ ਨੂੰ, ਸੋਰੀ 16 ਮਈ ਨੂੰ 2 ਵਜੇ ਆਪ ਜੀ ਗੁਰਦੁਆਰਾ ਟੇਸੀ ਗੁਰੂ ਨਾਨਕ ਪ੍ਰਕਾਸ਼ ਪਹੁੰਚ ਕੇ ਆਪਣੇ ਵਿਚਾਰ ਦੱਸਿਓ, ਔਰ ਇੱਕ ਸੁਝਾਅ ਦੱਸਿਓ ਵੀ ਕਿਵੇਂ ਗੁਰੂ ਸਾਹਿਬ ਜੀ ਦਾ ਇਹ ਜੋ ਮਿਸ਼ਨ ਹੈ ਅੱਗੇ ਲੈ ਕੇ ਜਾਣਾ ਹੈ। ਬੇਨਤੀਆਂ ਕਰਦੇ ਭੁੱਲਾਂ ਚੁੱਕਾਂ ਲਈ ਮਾਫ਼ੀ ਬਖਸ਼ ਮਾਫ਼ੀ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਬੇਨਤੀ ਕਰਨੀ ਭੁੱਲ ਗਏ ਕਿ ਲਾਈਵ ਚੱਲ ਰਿਹਾ ਹੈ ਪ੍ਰੋਗਰਾਮ, ਸਾਰੇ ਗੁਰੂ ਘਰਾਂ 'ਚ ਸਾਥੋਂ ਜਾ ਨਹੀਂ ਹੋਣਾ। ਬੇਨਤੀ ਇਹ ਹੈ ਕਿ ਸਾਡਾ ਫੋਨ ਨੰਬਰ ਨੋਟ ਕਰ ਲਓ, ਦਾਸ ਦਾ ਨਾਮ ਭਾਈ ਸੁਖਦੇਵ ਸਿੰਘ ਜੀ, ਔਰ ਟੈਲੀਫੋਨ ਨੰਬਰ ਹੈ 9254818993। ਵਾਹਿਗੁਰੂ ਜੀ ਕਾ ਖਾਲਸਾ।

ਸਿੱਖੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਹਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਹੋ ਸ਼ਬਦ ਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤੇ ਘਰ ਸੁਭਾਗ ਹੈ ਘਰ

ਮੁਰੀਦਾਂ ਹੱਠੀਆਂ ਜੱਪੀਆਂ ਤਪੀਆਂ ਸਿਦਕਵਾਨਾਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਰਾਈ ਦੇਖ ਵਾਹੀ ਦੇਖ ਕੇ ਅਣਡਿੱਠ ਕੀਤਾ ਸਚਾਰਿਆਂ ਪੈਰਾਂ ਦੀ ਕਮਾਈ ਦਾ ਧਿਆਨ ਧਰ ਕੇ ਬਲ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਾਰਮਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ

ਸਿੱਖੀ ਸਦਕ ਕੇ ਸਾਂ ਸਵਾਸਾਂ ਸੰਗ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਬਲ ਜੀ ਪੰਜਾਂ ਤਖਤਾਂ

ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੀ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਇਤਨਾ ਦੇ ਖੁੱਲ੍ਹੇ ਦਰਸ਼ਨ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਅਰਦਾਸ ਬੇਨਤੀ ਹੈ ਆਪ ਜੀ ਦੀਆਂ ਮਹਾਨ ਬਖਸ਼ਿਸ਼ਾਂ ਰਹਿਮਤਾਂ ਦਾ ਸਦਕਾ ਪਾਵਨ ਹਜ਼ੂਰੀ ਵਿਖੇ ਦੀਵਾਨ ਸਜੇ ਅੱਜ ਦੇ ਵਿਸ਼ੇਸ਼ ਦੀਵਾਨ ਖਾਲਿਸਤਾਨ ਦੇ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਮਨਾਉਂਦਿਆਂ ਹੋਇਆਂ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਅੱਜ ਦੇ ਵਿਸ਼ੇਸ਼ ਦੀਵਾਨ ਸਜੀ ਹੋਏ ਦੀਵਾਨਾਂ ਵਿੱਚ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਹੋਈਆਂ ਢਾਡੀ ਵਾਰਾਂ ਗਾਇਨ ਕੀਤੀਆਂ ਗਈਆਂ ਬਾਣੀ ਪੜ੍ਹਦਿਆਂ ਵਿਚਾਰਦਿਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ ਅਲਪੱਗ ਜਾਣ ਕੇ ਖਿਮਾ ਕਰਨੀ ਅੱਗੋਂ ਵਾਸਤੀ ਸਮੱਤ ਬਖਸ਼ਣਾ ਅੰਮ੍ਰਿਤਮਈ ਬਾਣੀ ਦਾ ਭਾਉ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਚ ਵਸਾਵਣਾ ਸਰਬੱਤ ਦੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਅੰਮ੍ਰਿਤ ਵੇਲੇ ਦਾ ਜਾਗਰਣਾ ਨਾਮ ਦਾਨ ਸਿੱਖੀ ਸਦਕ ਭਰੋਸਾ ਦਾਨ ਸਰਬੱਤ ਦੀ ਕਾਰਜ ਰਾਸ ਕਰਨੇ ਸ਼ੁਭ ਮਨੋ ਕਾਮਨਾ ਸੰਪੂਰਨ ਕਰਨੀਆਂ ਪਾਵਨ ਦਰਬਾਰ ਦੀ ਹਾਜ਼ਰੀ ਭਰਦਿਆਂ ਗੁਰਸਿੱਖ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀਆਂ ਨੇ ਦਰ ਘਰ ਦੇ ਸੇਵਕ ਭਾਈ ਜਗਮੀਤ ਸਿੰਘ ਦੀ ਤੰਦਰੁਸਤੀ ਚੜ੍ਹਦੀ ਕਲਾ ਲਈ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਰਹਿਮਤ ਕਰਨੀ ਸੇਵਕਾਂ ਦੇ ਸਿਰ ਤੇ ਰਹਿਮਤਾਂ ਭਰੇ ਹੱਥ ਰੱਖਣਾ ਦੇ ਅਰੋਗਤਾ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਰਸ਼ਮਿੰਦਰ ਸਿੰਘ ਤੇ ਆਸ਼ੀਆ ਕੌਰ ਦੇ ਵਿਆਹ ਦੀ ਵਰ੍ਹੇਗੰਢ ਦੀ ਖੁਸ਼ੀ ਅੰਦਰ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਮਿਹਰ ਕਰਨੀ ਸ਼ੀਸ਼ ਤੇ ਰਹਿਮਤਾਂ ਭਰੇ ਹੱਥ ਰੱਖਣਾ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨੀ ਅੰਗ ਸੰਗ ਸਹਾਈ ਹੋਣਾ ਅਜੀਪਾਲ ਸਿੰਘ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ ਹਰਜੋਤ ਸਿੰਘ ਦੀ ਤੰਦਰੁਸਤੀ ਲਈ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਸਰਦਾਰ ਭੁਪਿੰਦਰ ਸਿੰਘ ਤੇ ਬੀਬੀ ਜੀ ਦਲਜੀਤ ਕੌਰ ਵੱਲੋਂ ਸਭੂ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਮਿਹਰ ਕਰਨੀ ਸੇਵਕ ਪਰਿਵਾਰਾਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮਦਾਨ ਸਿੱਖੀ ਸਿਦਕ ਭਰੋਸਾ ਦਾਨ ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਬਖਸ਼ੇ ਹੋਏ ਖਜ਼ਾਨਿਆਂ ਵਿੱਚੋਂ ਸਮੂਹ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਦਰ ਤੇ ਹਾਜ਼ਰ ਹੈ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮੇਲਾਓ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਦਬੇ ਚਲਾਇਓ ਪੰਥ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾ ਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਭ।

ਰੋਗੀ ਵਿੱਚ ਹਉਮੈ ਕਾਰ ਕਮਾਈ ਜਿਨ ਕੀਏ ਤਿਸਹਿ ਨਾ ਚਿੱਤ ਹੈ ਬੱਪੜੇ ਹਰ ਗੁਰਮੁਖ ਸੋਜੀ ਪਾਈ ਹਉਮੈ ਰੋਗ ਸਭ ਜਗਤ ਬਿਆਪਿਆ ਤਿਨਕਾਉ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕਉ ਹਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੂ ਨਾਨਕ ਆਪੀ ਵੀਖ ਹਰ ਬਿਗਸੈ

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਇਹ ਸ਼ਬਦ ਅੱਜ ਆਪਾਂ ਸ਼ਾਮ ਵੇਲੇ ਹੁਕਮਨਾਮੇ ਦੇ ਰੂਪ ਦੇ ਵਿੱਚ ਸਰਵਣ ਕੀਤਾ ਹੈ। ਸੂਰਮਾ ਉਹ ਹੈ ਜਿਹੜਾ ਖਾਲਸਾ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ, ਖਾਲਸਾ ਸੋ ਜੋ ਚੜ੍ਹੈ ਤੁਰੰਗ, ਖਾਲਸਾ ਸੋ ਕਰੈ ਨਿਤ ਜੰਗ। ਖਾਲਸੇ ਨੇ ਰੋਜ਼ਾਨਾ ਜੰਗ ਕਰਨੀ ਹੈ, ਰੋਜ਼ਾਨਾ ਲੜਾਈ ਕਰਨੀ ਹੈ, ਰੋਜ਼ਾਨਾ ਯੁੱਧ ਕਰਨਾ ਹੈ। ਉਹ ਯੁੱਧ, ਉਹ ਲੜਾਈ ਕੋਈ ਬਾਹਰੀ ਲੜਾਈ ਨਹੀਂ, ਉਹ ਲੜਾਈ ਅੰਦਰਲੀ ਲੜਾਈ ਹੈ। ਮਨੁੱਖ ਨੂੰ ਚਾਰ ਸਫੇਰਿਓਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ ਮਹਾਂਬਲੀ ਘੇਰੀ ਖੜੇ ਹਨ। ਇਹਨਾਂ ਨੂੰ ਜਿੱਤਣ ਵਾਸਤੇ ਗੁਰੂ ਕੇ ਖਾਲਸੇ ਨੇ ਰੋਜ਼ਾਨਾ ਜੰਗ ਕਰਨੀ ਹੈ, ਰੋਜ਼ਾਨਾ ਯੁੱਧ ਕਰਨਾ ਹੈ। ਸਾਹਿਬ ਗੁਰੂ ਪੰਚਮ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਕਹਿ ਰਹੇ ਹਨ ਕਿ ਜਿਸ ਕਿਸੇ ਪ੍ਰਾਣੀ ਨੂੰ ਉਸ ਮਾਲਕ ਦੇ ਚਰਨਾਂ ਦਾ ਪਿਆਰ ਲੱਗ ਗਿਆ, ਅਸਲੀਅਤ ਦੇ ਵਿੱਚ ਉਹ ਸੂਰਮਾ ਹੈ ਜਿਹੜਾ ਆਪਣੇ ਪੂਰਨ ਗੁਰੂ ਦੀ ਕਿਰਪਾ ਸਦਕਾ, ਪੂਰਨ ਗੁਰੂ ਦੀ ਓਟ ਲੈ ਕੇ ਆਪਣੀ ਆਤਮਾ ਤੇ ਜਿੱਤ ਪ੍ਰਾਪਤ ਕਰਦਾ ਹੈ। ਆਤਮ ਜਿਣੈ ਸਗਲ ਵਸ ਤਾਂ ਕਹਿ, ਜਾਂ ਕਾ ਸਤਿਗੁਰ ਪੂਰਾ। ਰਹਾਉ ਦੀ ਤੁਕ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ, ਠਾਕੁਰ ਗਾਈਐ ਆਤਮ ਰੰਗ, ਸਰਣੀ ਪਾਵਣ ਨਾਮ ਤੇ ਆਵਣ, ਸਹਿਜ ਸਮਾਵਣ ਸੰਗ। ਆਪਣੇ ਮਨ ਕਰਕੇ ਜਿਹੜਾ ਉਸ ਪ੍ਰਭੂ ਦੇ ਗੁਣਾਂ ਦਾ ਗਾਇਨ ਕਰਦਾ ਹੈ, ਉਹ ਅਵਸ਼ ਹੀ ਇਸ ਸੰਸਾਰ ਵਿੱਚ ਰਹਿੰਦਿਆਂ ਆਤਮਾ ਨੂੰ ਜਿੱਤ ਕੇ ਬਲਵਾਨ ਯੋਧਾ ਬਣ ਜਾਂਦਾ ਹੈ। ਸਾਹਿਬ ਸਤਿਗੁਰੂ ਜੀ ਕਹਿੰਦੇ, ਪਾਵਨ ਪਵਿੱਤਰ ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ ਸਤਿਗੁਰੂ ਜੀ ਦਾ, ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀ ਰੇ। ਐਸਾ ਕੋਈ ਯੋਧਾ ਹੈ ਜਿਹਨੇ ਇਹਨਾਂ ਪੰਜਾਂ ਨੂੰ ਮਾਰ ਦਿੱਤਾ ਹੋਵੇ, ਪੰਜਾਂ ਤੇ ਜਿੱਤ ਪ੍ਰਾਪਤ ਕਰ ਲਈ ਹੋਵੇ? ਸੋ ਉਹ ਯੋਧਾ ਕੇਵਲ ਉਹੀ ਹੈ ਜਿਸ ਦਾ ਜ਼ਿਕਰ ਸਤਿਗੁਰੂ ਜੀ ਕਰ ਰਹੇ ਹਨ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਆਓ ਗੁਰੂ ਕੋਲੋਂ ਉਸ ਮਾਲਕ ਦੇ ਨਾਮ ਦਾ ਰੰਗ, ਉਸ ਮਾਲਕ ਦੇ ਨਾਮ ਦਾ ਪਿਆਰ ਮੰਗਣ ਵਾਸਤੇ ਅਰਦਾਸ ਕਰੀਏ। ਇਹ ਕੋਸ਼ਿਸ਼ ਕਰੀਏ, ਇਹ ਯਤਨ ਕਰੀਏ ਕਿ ਅਸੀਂ ਵੀ ਇਹਨਾਂ ਪੰਜਾਂ ਤੇ ਜਿੱਤ ਪ੍ਰਾਪਤ ਕਰਕੇ ਗੁਰੂ ਦੇ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਸਾਹਿਬ ਸਤਿਗੁਰ ਗੁਰ ਪੰਚਮ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਇਹ ਸ਼ਬਦ ਇਕਾਗਰਤਾ ਸਹਿਤ ਸਰਵਣ ਕਰੀਏ।

그를

ブルー。

जिस देवे पुरख विदाता, जिस देवे हर रस तिन ही जत। हुण तुसी आए सारे हर रस दे व्यापारी बन के, तो कोई भी चीज लैनी हुंदी है ना, वो शाह तो मंगनी पैंदी, अपने आप नहीं मिलती। जिस देवे पुरख विदाता, हर रस तिन ही जाता। जम कंकर नेड़ ना आया। देखो हर क्या है, वैगुरु नू रस क्या है, उसके नाम नू। वैगुरु कोल इन्ना रस है, खूह भर के साडे अंदर भी रखिया ने, जिन्हों अमृत कहिंदे नाम। अंतर खूटा अमृत भरिया, पर जे आ शब्द नहीं ना बोलते असीं, फिर मिलता नहीं, मंगना पैंदा, तरले करने पैंदे। जोदड़ी कर मिन्नत कर जोदड़ी, फिर वो नाम की बख्शिश कर दें, तो फिर जब नाम मिल गया तो प्रकाश रूप दर्शन हो जाने। तो जिन्हें नाम नहीं पाया रस, उन्होंने जम कंकर नहीं छड़दे। तो सतगुरु जम कंकर नेड़ ना आया, सुख नानक शरणी पाया। शरण क्या, जो नाम के नाल टुटी गंढी जाती साढ़े मन की, उन्हें शरण कहें। जे नहीं पाया, जिस देव है पुरख विदाता, हर रस ते नहीं जाता। तो जिन्होंने जाणिया नहीं, उन्होंने हालत भी दसी गुरबाणी च, तो जिन हर हर हर रस नाम ना पाया, जिन हर हर इत्थे आ जाओ, इत्थे आ जाओ अगे, तेनू तेनू सिंह, हाँ इत्थे आ, इत्थे बह जाओ, हाँ शाबाश। ये ने व्यापारी, हर के नाम के व्यापारी, जिहड़े व्यापार करदे ने नेड़े आउंदे आ। आपां सारे है ते वणजारे आ, व्यापारी नूं वणजारा भी कहिंदे गुरबाणी च। जिन्ने जी आ सारे, जेते जी तेते वणजारे, ते हट उहदे खुले आ। जदों सवेरे मन आउंदा ना, शरीर दे विच हट लगे हुए खुल जांदे, ते रात नूं मन छड्ड जांदा बंद हो जांदे। सवेरे साडे जी आउंदे, जी क्या मन नूं, जेते जी तेते वणजारे, खुले हट होआ व्यापार, जो पहुंचे सो चल। जिवें सवेरे आपां मन आ जांदा, रात नूं इहने वापस जाणा उहनूं। ते फिर आपां चैक करना हुंदा वी अज सारा दिन इहने व्यापार किहड़ा कीता। असीं वणजारे बन के तां आउने आ, कि सतगुरु नूं पुछिए जी वणज किहड़ा करिए। ਉਹ ਫਿਰ ਬੜੇ ਪਿਆਰ ਨਾਲ ਸਮਝਾਉਂਦੇ, ਕਹਿੰਦੇ ਵਣਜ ਕਰੋ ਵਣਜਾਰਿਓ, ਵੱਖਰ ਲਿਹੋ ਸਮਾਰ। ਜੇ ਇਹ ਵਣਜ ਨਾ ਕੀਤਾ ਤਾਂ ਹਰ ਰਸ ਨਹੀਂ ਮਿਲਣਾ। ਹਰ ਰਸ ਦੀ ਕੀਮਤ ਆ, ਉਹ ਕੀਮਤ ਦੇਣੀ ਪੈਂਦੀ ਹੈ, ਤਾਂ ਫਿਰ ਮਿਲਦਾ ਵਾ। ਇਕੱਲਾ ਸੁਣ ਕੇ ਪੜ੍ਹ ਕੇ ਨਹੀਂ ਮਿਲਣਾ, ਉਹਦੀ ਕੀਮਤ ਆਪਾਂ ਦੇਣੀ ਹੈ। ਹਰ ਰਸ ਦੀ ਕੀਮਤ ਆ ਸਵਾਸਾਂ ਦਾ ਧਨ। ਸਵਾਸਾਂ ਦਾ ਧਨ ਜਿੰਨਾ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਕਰਾਓਗੇ ਸੱਚਖੰਡ 'ਚ, ਉਨਾ ਜਲਦੀ ਸਾਨੂੰ ਫਿਰ ਉਹ ਰਸ ਦੇਊਗਾ। ਹਰ ਵੈਗਰੂ ਨੂੰ ਕਿਹਾ, ਰਸ ਉਹਦੇ ਨਾਮ ਨੂੰ ਕਿਹਾ, ਅਤੇ ਇਹ ਵਣਜ ਕਰਨਾ ਪੈਂਦਾ, ਜਿਸ ਨੂੰ ਗੁਰਬਾਣੀ 'ਚ ਕਹਿੰਦੇ ਨੇ ਵਣਜ ਕਰੋ ਵਣਜਾਰਿਓ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਸਾਈਏ ਜੈਸੀ ਨਿਭੇ ਨਾਲ। ਸਵੇਰੇ ਉੱਠਦੇ ਆ ਸਿਆਰੀ, ਦੋ ਤਰ੍ਹਾਂ ਦੇ ਗੁਰਬਾਣੀ 'ਚ ਕਰੈਕਟਰ ਦੱਸੇ ਨੇ ਮਨੁੱਖ ਦੇ, ਇੱਕ ਨੂੰ ਮਨਮੁੱਖ ਕਿਹਾ, ਦੂਜੇ ਨੂੰ ਗੁਰਮੁੱਖ ਕਿਹਾ। ਇਹਨਾਂ ਦੇ ਵਣਜ ਵੀ ਵੱਖਰੇ ਨੇ, ਮਨਮੁੱਖ ਦਾ ਵਣਜ ਵੱਖਰਾ ਵਾ ਅਤੇ ਗੁਰਮੁੱਖ ਦਾ ਵਣਜ ਵੱਖਰਾ। ਹੁਣ ਆਪਾਂ ਚੈੱਕ ਕਰਨਾ ਵੀ ਅਸੀਂ ਕਿਹੜੀ ਕੈਟਾਗਰੀ 'ਚ ਆਉਂਦੇ ਹਾਂ ਗੁਰਬਾਣੀ ਅਨੁਸਾਰ। ਇੱਥੇ ਨੇੜੇ ਆ ਜਾਓ ਗੁਰਮੁਖ ਪਿਆਰੇ, ਜਿਹੜੇ ਪਿੱਛੇ ਬੈਠੇ ਆ, ਜੇ ਵਣਜ ਕਰਨਾ ਨਾ ਅੱਜ,
ਆਪਾਂ ਉਹ ਰਸ ਲੈਣਾ ਜਿਸ ਦੇਵ ਹੈ ਪੁਰਖ ਵਿਦਾਤਾ ਵਿਦਾਤੇ ਅੱਗੇ ਤਰਲੇ ਮਾਰਨੇ ਆ ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਭਾਲ ਕਹਿੰਦੇ ਇੱਕ ਰਤਨ ਪਦਾਰਥ ਵਣਜ ਦੇ ਇੱਕ ਕੱਚੇ ਕੇ ਵਪਾਰ ਕੱਚੇ ਦਾ ਵਪਾਰ ਹੈ ਜੇ ਸਾਰਾ ਦਿਨ ਉੱਠਦੇ ਹਾਂ ਆਪਾਂ ਕੱਚੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਕਿਉਂਕਿ ਹਰ ਸਾਹ ਨਾਲ ਵਪਾਰ ਹੋਣਾ ਸਾਹ ਆਉਂਦਾ ਜੇ ਤਾਂ ਗੱਲਾਂ ਕਰਦੇ ਹਾਂ ਨਾ ਆਪਾਂ ਜਿਹਨੂੰ ਸਾਹ ਨਹੀਂ ਆਉਂਦਾ ਉਹ ਗੱਲਾਂ ਨਹੀਂ ਕਰ ਸਕਦਾ ਬੜੇ ਧਿਆਨ ਨਾਲ ਸਮਝਣ ਵਾਲੀ ਗੱਲ ਆ ਵਣਜ ਅਸੀਂ ਤਾਂ ਕਰ ਸਕਦੇ ਹਾਂ ਜੇ ਸਵਾਸ ਆਉਂਦਾ ਕੋਈ ਵੀ ਕੰਮ ਦੁਨੀਆਂ ਦਾ ਮਨੁੱਖ ਤਾਂ ਹੀ ਕਰ ਸਕਦਾ ਜੇ ਉਹਦੇ ਸਵਾਸ ਚੱਲਦੇ ਆ ਉਹ ਸਵਾਸਾਂ ਦੇ ਨਾਲ ਜਿਹੜੇ ਮਨਮੁੱਖ ਨੇ ਉਹ ਸਵੇਰੇ ਆ ਕੇ ਕੱਚਾ ਵਪਾਰ ਕਰਦੇ ਦੁਨਿਆਵੀ ਗੱਲਾਂ ਜਿਹੜੇ ਗੁਰਮੁਖ ਹੁੰਦੇ ਨੇ ਉਹ ਰਤਨਾਂ ਦਾ ਵਣਜ ਕਰਦੇ ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਣ ਕੇ ਉੱਠ ਹਰ ਨਾਮ ਧਿਆ ਉੱਠਦੇ ਸ਼ੁਰੂ ਕਰ ਦਿੰਦੇ ਵਪਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

जिस देव पुरख विदाता हर रस तिन ही जाता जिस देव पुरख विदाता हर रस तिन ही जाता जम कंकर नेड़ना है जिस देव पुरख विदाता विदाता क्या वैगुरु नु पुरख ये आपां हुणे शब्द सरवण कर रहे से जदों आए से अंदर इत्थे गुरद्वारा साहब रेडियो से चल रहा सी जिस देव पुरख विदाता हर रस तिन ही जाता हर क्या वाहिगुरु जी नूं रस क्या दे नाम नूं कहिंदे जिन्हां नूं खुश हो के वह नाम दे दिंदा ना हर रस नाम कहिंदे जम कंकर नेड़ना है जमा तो बच जांदे ने ते चीज कोई लैनी हो मंगना पैंदा जिहड़े नहीं मंगदे जिन हर हर हर रस नाम ना पाया ते भागहीन जम पास उन्हें जम नहीं छड्डदे ये हुण आपां सारयां ने अरदास बेनती जोदड़ी करनी आ ते कोई भी चीज लैनी होवे ना उहदी कीमत देनी पैंदी है फ्री नहीं मिलदा कुछ भी ये वाहिगुरु ने की उहदी कीमत रखी आ ਸਵਾਸਾਂ ਦਾ ਧਨ ਆ ਜਿਹੜਾ ਤੁਸੀਂ ਹੁਣ ਸਫਲ ਕਰ ਰਹੇ ਹੋ ਸਵਾਸ ਇੱਥੇ ਮੋਹਰ ਲੱਗਣੀ ਚਾਹੀਦੀ ਹੈ ਸੱਚ ਦੀ ਹਰ ਸਾਹ ਤੇ ਮੋਹਰ ਇਹ ਲੱਗਣੀ ਹੈ ਅੱਖਾਂ ਬੰਦ ਕਰਕੇ ਮੋਹਰ ਕਦੋਂ ਲੱਗਣੀ ਇੱਕ ਮਨ ਇੱਕ ਚਿੱਤ ਹੋ ਕੇ ਲੱਗਣੀ ਜੇ ਆਪਾਂ ਬਾਹਰ ਵੀ ਵੇਖੀ ਗਏ ਤੇ ਬੋਲੀ ਵੀ ਗਏ ਤੇ ਫਿਰ ਜਿਹੜਾ ਬਾਹਰ ਵੇਖਾਂਗੇ ਉਹ ਹੀ ਅੰਦਰ ਚੱਲੀ ਜਾਣਾ ਮੋਹਰ ਤਾਂ ਲੱਗੀ ਨਾ ਫਿਰ ਉਹ ਇਹਨਾਂ ਨੂੰ ਖੋਟੇ ਸਵਾਸ ਕਹਿੰਦੇ ਆ ਕੀ ਕਹਿੰਦੇ ਆ ਇਹਨਾਂ ਦਾ ਨਹੀਂ ਕੁਛ ਮਿਲਦਾ ਖਰੇ ਖਜ਼ਾਨੇ ਪਾਈਏ ਖੋਟੇ ਸੁੱਟੀਏ ਬਾਰ ਬਾਰ ਖਰਾ ਸਵਾਸ ਉਹ ਆ ਜਿਹਦੇ 'ਤੇ ਤੁਸੀਂ ਮੋਹਰ ਲਾਤੀ ਪੂਰੀ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ

Groove.

ਹਾਂਜੀ ਬੋਲ ਕੇ ਸੁਣਨਾ ਵਾਹਿਗੁਰੂ ਬੋਲ ਕੇ ਸੁਣਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ぬるぬる。